ਇਹ ਆਕਾਸ਼ਵਾਣੀ ਹੈ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਵੀਰਵਾਰ ਸ਼ੱਕ ਸੰਵਤ 1948 ਦੇ ਸਾਉਣ ਮਹੀਨੇ ਦੀ 27 ਤਾਰੀਖ ਹੈ ਅਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 20 ਤਾਰੀਖ ਹੈ। ਹੁਣ ਸਾਡੀ ਅੱਜ ਦੀ ਪਹਿਲੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਸਾਡੀ ਅੱਜ ਦੀ ਸਭਾ ਵਿੱਚ ਮੈਂ ਸੁਮਨਪ੍ਰੀਤ ਕੌਰ ਸਾਰੇ ਹੀ ਸਰੋਤਿਆਂ ਨੂੰ ਖੁਸ਼ਾਮਦੀਦ ਆਖਦੀ ਹਾਂ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਸਾਡੇ ਸਟੂਡੀਓ ਦੀ ਕੜੀ ਅਨੁਸਾਰ ਸਮਾਂ ਹੋ ਰਿਹਾ ਹੈ 5:59:25 ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਸਾਡੇ ਨਾਲ ਇੰਤਜ਼ਾਰ।

0: Alliance candidate Colonel Oli Ahmed. In badminton, Indian shuttlers will be in action on the pre-quarterfinals day at the BWF World Championships at the Indira Gandhi Indoor Stadium in New Delhi. Indian ace and former world champion PV Sindhu will lock horns with third seed Wang Ziyi of China in the women's singles. Indian debutant Ayush Shetty will be up against 11th seed Alvi Farhan of Indonesia in the men's singles. And in hockey, Indian women's team will face England today in their final Pool D match of the FIH Hockey World Cup at Wegener Stadium in Amstelveen. The match will begin at 6:30 p.m. IST. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:10 ਤੇ 30 ਸਕਿੰਟ ਦਾ। ਤੇ ਆਓ ਹੁਣ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ। ਹੁਣ ਤੋਂ ਕੁਛ ਵੀ ਪਲਾਂ ਬਾਅਦ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਠੀਕ 7 ਤੁਸੀਂ ਸੁਣੋਗੇ ਪ੍ਰੋਗਰਾਮ ਸੱਜਰੀ ਸਵੇਰ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਸ਼ੁਰਲੀਆਂ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਮੋਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਹੋਵੇਗਾ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅਤੇ 8:40 ਤੇ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਵਿੱਚ ਅੱਜ ਤੁਸੀਂ ਸੁਣੋਗੇ ਸੂਫੀਆਨਾ ਸੰਗੀਤ।

9 ਵਜੇ ਤੋਂ 10 ਵਜੇ ਤੱਕ ਤੁਸੀਂ ਆਨੰਦ ਮਾਣ ਸਕੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 9 ਵਜੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਰਹੇਗਾ ਆਜ ਕੇ ਫਨਕਾਰ। ਠੀਕ 10 ਵਜੇ ਹੋਵੇਗਾ ਸਦਾਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੋਂ 12 ਵਜੇ ਤੱਕ ਤੁਸੀਂ ਆਨੰਦ ਮਾਣ ਸਕੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। ਬਾਰਾਂ ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਹੋਵੇਗਾ ਪ੍ਰੋਗਰਾਮ ਘਰ ਪਰਿਵਾਰ, ਜਿਸ ਤਹਿਤ ਅੱਜ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਸਟੂਡੀਓ ਵਿੱਚ ਮਹਿਮਾਨ ਹੋਣਗੇ ਜਤਿੰਦਰ ਸਿੰਘ ਭੱਲਾ, ਚੇਅਰਮੈਨ ਇੰਪਾਵਰਮੈਂਟ ਟਰੱਸਟ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਠਿੰਡਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਠੀਕ 1:10 ਤੇ ਤੁਸੀਂ ਸੁਣ ਸਕੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:10 ਤੇ ਹੋਵੇਗਾ ਸਰੋਤਿਆਂ ਦਾ ਪਸੰਦੀਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜੋ ਕਿ ਤੁਹਾਡੀਆਂ ਫੋਨ ਕਾਲਸ 'ਤੇ ਆਧਾਰਿਤ ਰਹੇਗਾ। 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਮਿਡ ਡੇ ਨਿਊਜ਼, 2:15 ਤੇ ਹਿੰਦੀ ਵਿੱਚ ਖਬਰਾਂ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਤੇ ਪ੍ਰੋਗਰਾਮ ਹੋਵੇਗਾ ਸੁਰੀਲੀ ਦੁਪਹਿਰ, ਜੋ ਕਿ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਸੁਨੇਹਿਆਂ 'ਤੇ ਆਧਾਰਿਤ ਹੋਵੇਗਾ। 3 ਵਜੇ ਤੋਂ ਸ਼ਾਮ 5 ਵਜੇ ਤੱਕ ਤੁਸੀਂ ਆਨੰਦ ਮਾਣ ਸਕੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 3 ਵਜੇ ਪ੍ਰੋਗਰਾਮ ਸਖੀ ਸਹੇਲੀ ਅਤੇ 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। 5 ਵਜੇ ਸਰੋਤਿਆਂ ਦੀ ਖਿਦਮਤ ਵਿੱਚ ਮੁੜ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਕਿਸਾਨ ਵਾਣੀ, ਜਿਸ ਦੇ ਤਹਿਤ ਅੱਜ ਤੁਸੀਂ ਸੁਣੋਗੇ ਅਗਾਂਹ ਵਧੂ ਅਤੇ ਮੁਰਗੀ ਪਾਲਣ ਦੇ ਕਿੱਤੇ ਨਾਲ ਜੁੜੇ ਕਿਸਾਨ GS ਗਰੇਵਾਲ ਨਾਲ ਇੱਕ ਮੁਲਾਕਾਤ। ਸਾਢੇ 5 ਵਜੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਤਹਿਤ ਸਿਲਸਿਲਾ ਹੋਵੇਗਾ ਹੈਲੋ ਡਾਕਟਰ, ਵਿਸ਼ਾ ਰਹੇਗਾ ਸ਼ੂਗਰ ਦੀਆਂ ਬਿਮਾਰੀਆਂ, ਕਾਰਨ, ਲੱਛਣ ਅਤੇ ਇਲਾਜ। ਮਹਿਮਾਨ ਹੋਣਗੇ ਡਾਕਟਰ ਸੁਸ਼ੀਲ ਕੋਟਰੂ, ਮੇਜ਼ਬਾਨ ਹੋਣਗੇ ਖੁਸ਼ਪ੍ਰੀਤ ਕੌਰ। 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 6:30 ਹੋਵੇਗਾ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ। 7 ਵਜੇ ਸਮਾਂ ਰਹੇਗਾ ਸਰੋਤਿਆਂ ਦੇ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਣੀ ਦਾ, ਜੋ ਕਿ 8 ਵਜੇ ਤੱਕ ਜਾਰੀ ਰਹੇਗਾ। ਪ੍ਰੋਗਰਾਮ ਸ਼ਾਮ ਸੁਹਾਣੀ ਦੇ ਦੌਰਾਨ ਹੀ 7:30 ਵਜੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 8 ਵਜੇ ਪ੍ਰਸਾਰਿਤ ਕਰਾਂਗੇ NCERT ਦੁਆਰਾ ਸਪਾਂਸਰਡ ਪ੍ਰੋਗਰਾਮ ਉਮੰਗ, ਜਿਸ ਦਾ ਅੱਜ ਤੁਸੀਂ 1354 ਭਾਗ ਸੁਣੋਗੇ। 8:30 ਤੇ ਤੁਸੀਂ ਸੁਣ ਸਕੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। 8:45 ਤੇ ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਨੌ ਵੱਜ ਕੇ 15 ਤੋਂ 11 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 9:15 ਵਜੇ ਹੋਵੇਗਾ ਪ੍ਰੋਗਰਾਮ ਆਪਕੇ ਲਈ। 9:30 ਵਜੇ ਆਜ ਕੇ ਫਨਕਾਰ, 10 ਵਜੇ ਪ੍ਰੋਗਰਾਮ ਰਹੇਗਾ ਛਾਇਆ ਗੀਤ, ਅਤੇ 10:30 ਤੇ ਢਲਤੀ ਜਾਏ ਰਾਤ, ਅਤੇ ਇਸ ਦੇ ਨਾਲ ਹੀ ਠੀਕ 11 ਵਜੇ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੋ ਜਾਵੇਗੀ। ਧੰਨਵਾਦ।

ਇਹ ਸੀ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:15 ਤੇ 43 ਸਕਿੰਟ ਦਾ। ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਪ੍ਰੋਗਰਾਮ ਦੇ ਵਿੱਚ ਪਹਿਲਾ ਸ਼ਬਦ ਸਰਵਣ ਕਰਦੇ ਹਾਂ ਭਾਈ ਗੁਰਚਰਨ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਹਰਵਿੰਦਰ ਸਿੰਘ ਅਤੇ ਭਾਈ ਸਤਵਿੰਦਰ ਸਿੰਘ ਜੀ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ ਸ਼ਬਦ। ਆਓ ਹੁਣ ਸਰਵਨ ਕਰਦੇ ਹਾਂ ਏ ਆਰ ਰਹਿਮਾਨ ਦੀ ਆਵਾਜ਼ ਦੇ ਵਿੱਚ ਇਹ ਭਗਤੀ ਰਚਨਾ।

ਹੁਣੇ ਤੁਸੀਂ ਸੁਣ ਰਹੇ ਸੀ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ ਭਗਤੀ ਰਚਨਾ। ਆਓ ਹੁਣ ਸੁਣਦੇ ਹਾਂ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦੀ ਭਗਤੀ ਰਚਨਾ।

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 7:26 ਅਤੇ ਵੇਲਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਸਵੇਰ ਦੀਆਂ ਸੁਨਹਿਰੀ ਕਿਰਨਾਂ, ਮਧੁਰ ਸੰਗੀਤ ਅਤੇ ਰੌਚਕ ਜਾਣਕਾਰੀ ਦੇ ਸੁਚੱਜੇ ਸੁਮੇਲ ਨਾਲ ਸਜਿਆ ਪ੍ਰੋਗਰਾਮ ਸਜਰੀ ਸਵੇਰ ਲੈ ਕੇ ਮੈਂ ਹਾਜ਼ਰ ਹਾਂ, ਤੁਹਾਡਾ ਦੋਸਤ ਕੁਲਜੀਤ ਚਹਿਲ। ਸੋਤਿਓ, ਤੁਹਾਡੇ ਸਨੇਹ ਅਤੇ ਸਾਥ ਦਾ ਦਿਲੋਂ ਧੰਨਵਾਦ। ਆਓ ਇਸ ਸਵੇਰ ਨੂੰ ਹੋਰ ਵੀ ਯਾਦਗਾਰ ਬਣਾਈਏ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ ਜੀ। ਸਰੋਤਿਓ, ਕੀ ਹਾਲ ਚਾਲ ਹੈ ਤੁਹਾਡਾ? ਉਮੀਦ ਹੈ ਸਾਰੇ ਹੀ ਸਰੋਤੇ ਠੀਕ ਠਾਕ ਹੋਣਗੇ, ਤੰਦਰੁਸਤ ਹੋਣਗੇ ਅਤੇ ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਇਸ ਸਵੇਰ ਦਾ ਵੀ ਆਨੰਦ ਮਾਣ ਰਹੇ ਹੋਣਗੇ। ਅੱਜ ਦਾ ਪ੍ਰੋਗਰਾਮ ਸਜਰੀ ਸਵੇਰ ਦੋਸਤੋ ਜਾਣਕਾਰੀ ਅਤੇ ਮਨੋਰੰਜਨ ਦੇ ਨਾਲ ਨਾਲ ਹਾਸਿਆਂ ਨਾਲ ਵੀ ਭਰਪੂਰ ਹੋਵੇਗਾ, ਕਿਉਂਕਿ ਅੱਜ ਹੈ ਜੀ ਦਿਨ ਵੀਰਵਾਰ ਅਤੇ ਤੁਹਾਨੂੰ ਸੁਣਾਵਾਂਗੇ ਹਾਸਿਆਂ ਦੇ ਅਤੇ ਜਾਣਕਾਰੀ ਨਾਲ ਭਰਪੂਰ ਸਿਲਸਿਲਾ ਸ਼ੁਰਲੀਆਂ, ਕਿਉਂਕਿ ਦੋਸਤੋ ਹੱਸਣਾ ਵੀ ਜਿਹੜਾ ਨਾ ਉਹ ਸਿਹਤ ਲਈ ਬਹੁਤ ਜ਼ਰੂਰੀ ਹੈ ਅਤੇ ਆਪਣੇ ਸਰੋਤਿਆਂ ਦੀ ਸਿਹਤ ਦਾ ਪੂਰਾ ਪੂਰਾ ਧਿਆਨ ਆਕਾਸ਼ਵਾਣੀ ਹਮੇਸ਼ਾ ਹੀ ਰੱਖਦਾ, ਕਿਉਂਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡਾ ਹਮੇਸ਼ਾ ਹੀ ਸ਼ੁਭ ਚਿੰਤਕ ਰਹਿੰਦਾ। ਪਰ ਉਸ ਤੋਂ ਸਭ ਤੋਂ ਪਹਿਲਾਂ ਸਾਂਝਾ ਕਰਦਿਆਂ ਅੱਜ ਦਾ ਵਿਚਾਰ। ਅੱਜ ਦਾ ਵਿਚਾਰ ਇੱਕ ਐਸੀ ਮਹਾਨ ਸ਼ਖਸੀਅਤ ਦੇ ਬੋਲਾਂ ਤੋਂ ਲਿਆ ਗਿਆ ਜੋ ਕਿ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ। ਅਲਬਰਟ ਆਈਨਸਟੀਨ ਦੀ ਇਸ ਖੂਬਸੂਰਤ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਕਿ ਜ਼ਿੰਦਗੀ ਸਾਈਕਲ ਚਲਾਉਣ ਵਰਗੀ ਹੈ, ਜੇ ਅਸੀਂ ਆਪਣਾ ਸੰਤੁਲਨ ਬਣਾਈ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਗੇ ਵਧਦੇ ਰਹਿਣਾ ਪਵੇਗਾ। ਇੱਕ ਵਾਰੀ ਫਿਰ ਦੋਸਤੋ, ਜ਼ਿੰਦਗੀ ਸਾਈਕਲ ਚਲਾਉਣ ਵਰਗੀ ਹੈ ਅਤੇ ਜੇ ਅਸੀਂ ਆਪਣਾ ਸੰਤੁਲਨ ਬਣਾਈ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਗੇ ਵਧਦੇ ਰਹਿਣਾ ਪਵੇਗਾ। ਕਈ ਵਾਰ ਰਸਤੇ ਬਹੁਤ ਔਖੇ ਹੁੰਦੇ ਨੇ, ਕਈ ਵਾਰ ਮੋੜ ਅਚਾਨਕ ਆ ਜਾਂਦੇ ਨੇ, ਪਰ ਰੁਕ ਜਾਣਾ ਹੱਲ ਨਹੀਂ। ਹੌਲੀ ਤੁਰੋ ਪਰ ਤੁਰਦੇ ਰਹੋ, ਕਿਉਂਕਿ ਜ਼ਿੰਦਗੀ ਦੀ ਖੂਬਸੂਰਤ ਮੰਜ਼ਿਲ ਵਿੱਚ ਹੀ ਨਹੀਂ ਕਿਉਂਕਿ ਜ਼ਿੰਦਗੀ ਦੀ ਖੂਬਸੂਰਤੀ ਮੰਜ਼ਿਲ ਵਿੱਚ ਹੀ ਨਹੀਂ, ਸਫ਼ਰ ਨੂੰ ਜਿਉਣ ਵਿੱਚ ਵੀ ਹੈ। ਅਤੇ ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

ਦੋਸਤੋ, ਹੁਣ ਗੱਲ ਕਰਦੇ ਹਾਂ ਆਕਾਸ਼ਵਾਣੀ ਦੇ ਇਸ ਖਾਸ ਸਫ਼ੇ ਤੋਂ, ਜਿਸ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਤਿਹਾਸ ਦੇ ਪੰਨਿਆਂ ਤੋਂ ਕੁਝ ਘਟਨਾਵਾਂ। ਇਤਿਹਾਸ ਦੇ ਪੰਨਿਆਂ ਵਿੱਚ ਅੱਜ ਦਾ ਦਿਨ ਭਾਰਤ ਲਈ ਖਾਸ ਮਹੱਤਵ ਰੱਖਦਾ ਹੈ, ਕਿਉਂਕਿ ਅੱਜ ਦੇ ਹੀ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਹੋਇਆ ਸੀ। ਇਸੇ ਕਰਕੇ 20 ਅਗਸਤ ਨੂੰ ਸਦਭਾਵਨਾ ਦਿਵਸ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਇੱਕ ਅਜਿਹਾ ਦਿਨ ਜਿਹੜਾ ਆਪਸੀ ਪਿਆਰ, ਏਕਤਾ, ਭਾਈਚਾਰੇ ਅਤੇ ਕੌਮੀ ਇਕਜੁੱਟਤਾ ਦਾ ਸੁਨੇਹਾ ਦਿੰਦਾ ਹੈ। ਦੋਸਤੋ, ਵਿਗਿਆਨ ਦੀ ਗੱਲ ਕਰੀਏ ਤਾਂ ਵਿਗਿਆਨ ਅਤੇ ਪੁਲਾੜ ਵਿੱਚ ਇੱਕ ਵੱਡੀ ਉਡਾਨ ਸਾਲ 1970 ਵਿੱਚ ਅੱਜ ਦੇ ਦਿਨ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੋਏਜਰ 2 ਨਾਲ ਪੁਲਾੜ ਯਾਨ ਭੇਜ ਕੇ ਕੀਤੀ। ਇਹ ਮਨੁੱਖੀ ਗਿਆਨ ਅਤੇ ਪੁਲਾੜ ਖੋਜ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਸੀ। ਵੋਏਜਰ ਮਿਸ਼ਨਾਂ ਨੇ ਸਾਡੀ ਸੂਰਜੀ ਮੰਡਲ ਬਾਰੇ ਮਨੁੱਖੀ ਸਮਝ ਨੂੰ ਬਹੁਤ ਵਿਸ਼ਾਲ ਕੀਤਾ। ਸੋ ਹੁਣ ਗੱਲ ਕਰਦੇ ਹਾਂ ਦੁਨੀਆ ਦੇ ਇਤਿਹਾਸ ਵਿੱਚ ਸਾਲ 1794 ਵਿੱਚ ਅੱਜ ਦੇ ਦਿਨ ਅਮਰੀਕਾ ਦੇ ਉੱਤਰ ਪੱਛਮੀ ਇਲਾਕੇ ਵਿੱਚ ਬੈਟਲ ਆਫ ਫਾਲਨ ਟਿੰਬਰਸ ਹੋਈ। ਇਹ ਉਸ ਖੇਤਰ ਵਿੱਚ ਚੱਲ ਰਹੇ ਸੰਘਰਸ਼ਾਂ ਦੀ ਇੱਕ ਮਹੱਤਵਪੂਰਨ ਲੜਾਈ ਸੀ। ਇਸੇ ਦਿਨ ਦੋਸਤੋ ਸਾਲ 1866 ਵਿੱਚ ਅਮਰੀਕਾ ਵਿੱਚ ਨੈਸ਼ਨਲ ਲੇਬਰ ਯੂਨੀਅਨ ਦੀ ਸਥਾਪਨਾ ਹੋਈ। ਇਹ ਅਮਰੀਕੀ ਮਜ਼ਦੂਰ ਅੰਦੋਲਨ ਦੇ ਇਤਿਹਾਸ ਵਿੱਚ ਮਹੱਤਵਪੂਰਨ ਪੜਾਅ ਸੀ। ਸਾਲ 1991 ਵਿੱਚ ਐਸਟੋਨੀਆ ਨੇ ਸੋਵੀਅਤ ਸੰਘ ਤੋਂ ਆਪਣੀ ਆਜ਼ਾਦੀ ਮੁੜ ਸਥਾਪਿਤ ਕਰਨ ਦਾ ਐਲਾਨ ਕੀਤਾ। ਇਹ ਵੀ ਅੱਜ ਦੇ ਦਿਨ ਦੀ ਇੱਕ ਖਾਸ ਜਿਹੜੀ ਆ ਉਹ ਘਟਨਾ ਹੈ। ਇੱਕ ਗੱਲ ਹੋਰ ਦੋਸਤੋ, 20 ਅਗਸਤ ਨੂੰ ਵਿਸ਼ਵ ਮੱਛਰ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਜਿਵੇਂ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਆਪਣਾ ਬਰਸਾਤਾਂ ਦਾ ਮੌਸਮ ਚੱਲ ਰਿਹਾ ਅਤੇ ਤੁਸੀਂ ਜਿਹੜਾ ਹੈ ਪਾਣੀ ਨੂੰ ਖੜਾ ਨਹੀਂ ਹੋਣ ਦੇਣਾ ਕਿਤੇ ਵੀ ਖਾਲੀ ਭਾਂਡਿਆਂ ਵਿੱਚ, ਕਿਉਂਕਿ ਉੱਥੇ ਮੱਛਰ ਜਿਹੜਾ ਹੈ ਆਪਣਾ ਲਾਰਵਾ ਛੱਡਦਾ ਅਤੇ ਮੱਛਰ ਪੈਦਾ ਹੋਣ ਦੀ ਸੰਭਾਵਨਾ, ਤਾਂ ਕਿ ਅਸੀਂ ਡੇਂਗੂ ਵਰਗੀਆਂ ਲਾਇਲਾਜ ਬਿਮਾਰੀਆਂ ਤੋਂ ਬਚ ਸਕੀਏ। 20 ਅਗਸਤ 1897 ਵਿੱਚ ਬ੍ਰਿਟਿਸ਼ ਡਾਕਟਰ ਰੋਨਾਲਡ ਰੋਗ ਨੇ ਇਹ ਦੱਸਿਆ ਸੀ ਕਿ ਮਲੇਰੀਆ ਮੱਛਰ ਦੇ ਕੱਟਣ ਨਾਲ ਹੁੰਦਾ। ਉਦੋਂ ਤੋਂ ਹੀ ਅੱਜ ਦਾ ਦਿਨ ਜਿਹੜਾ ਵਿਸ਼ਵ ਮੱਛਰ ਦਿਵਸ ਵਜੋਂ ਮਨਾਇਆ ਜਾਂਦਾ। ਇਹ ਖੋਜ ਲਈ ਉਹਨਾਂ ਨੂੰ ਨੋਬਲ ਪੁਰਸਕਾਰ ਵੀ ਮਿਲਿਆ ਸੀ। ਇਰਾਕ ਅਤੇ ਇਰਾਨ ਵਿਚਕਾਰ ਜਿਹੜਾ ਚੱਲ ਰਿਹਾ ਯੁੱਧ ਅੱਜ ਹੀ ਦੇ ਦਿਨ ਖਤਮ ਹੋਇਆ ਸੀ। 20 ਅਗਸਤ 1920 ਨੂੰ ਪਹਿਲੇ ਕਮਰਸ਼ੀਅਲ ਰੇਡੀਓ ਸਟੇਸ਼ਨ ਡੈਟਰਾਇਡ ਮਿਸ਼ੀਗਨ ਦੀ ਸ਼ੁਰੂਆਤ ਹੋਈ। ਕਮਰਸ਼ੀਅਲ ਰੇਡੀਓ ਸਟੇਸ਼ਨ ਦੀ ਸ਼ੁਰੂਆਤ ਡੈਟਰਾਇਡ ਨਿਊਜ਼ ਅਖਬਾਰ ਏਜੰਸੀ ਨੇ ਕੀਤੀ ਸੀ। ਭਾਰਤ ਦੀ ਮਸ਼ਹੂਰ ਆਈਟੀ ਕੰਪਨੀ ਦੇ ਸਹਿ ਸੰਸਥਾਪਕ ਅਤੇ ਉਦਯੋਗਪਤੀ ਐਨ ਆਰ ਨਰਾਇਣ ਮੂਰਤੀ ਦਾ ਜਨਮ 1946 ਵਿੱਚ 20 ਅਗਸਤ ਨੂੰ ਹੀ ਹੋਇਆ ਸੀ। ਭਾਰਤ ਦੇ 6ਵੇਂ ਅਤੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ, ਉਹਨਾਂ ਦਾ ਜਨਮ ਦਿਨ ਅੱਜ ਮਨਾਇਆ ਜਾਂਦਾ। ਪੰਜਾਬ ਦੀ ਅਗਰ ਆਪਾਂ ਗੱਲ ਕਰੀਏ ਤਾਂ ਅੱਜ ਪੰਜਾਬੀ ਗੀਤਕਾਰੀ ਦੇ ਉਸ ਫਨਕਾਰ ਨੂੰ ਯਾਦ ਕਰਨ ਦਾ ਦਿਨ ਵੀ ਹੈ ਜਿਸ ਨੇ ਮਿੱਟੀ, ਪੰਜਾਬ ਦੀ ਮਿੱਟੀ, ਲੋਕਾਂ ਦੇ ਜਜ਼ਬਾਤ ਅਤੇ ਪਿਆਰ ਦੀਆਂ ਕਹਾਣੀਆਂ ਨੂੰ ਸ਼ਬਦਾਂ ਵਿੱਚ ਢਾਲਿਆ। ਇੰਦਰਜੀਤ ਹਸਨਪੁਰੀ ਜੀ, ਉਹਨਾਂ ਦੀ ਕਲਮ ਤੋਂ ਨਿਕਲੇ ਗੀਤਾਂ ਨੇ ਕਈ ਦਹਾਕਿਆਂ ਤੱਕ ਪੰਜਾਬੀ ਸੰਗੀਤ ਨੂੰ ਆਪਣੀ ਖੂਬਸੂਰਤੀ ਬਖਸ਼ੀ। ਜੀ ਦੋਸਤੋ, ਅੱਜ ਇੰਦਰਜੀਤ ਹਸਨਪੁਰੀ ਦਾ ਜਨਮ ਦਿਨ ਵੀ ਹੈ, ਕਿਉਂਕਿ ਉਹਨਾਂ ਨੇ ਬਹੁਤ ਖੂਬਸੂਰਤ ਜਿਹੜੀਆਂ ਰਚਨਾਵਾਂ ਉਹ ਲਿਖੀਆਂ, ਜਿਵੇਂ ਜੱਗਾ ਜੱਟ, ਪੰਜਾਬ ਦੀਆਂ ਕਲੀਆਂ, ਕੱਲੀ ਬਹਿ ਕੇ ਰੋ ਲੈਂਦੀ ਆ, ਮਿੱਤਰਾਂ ਦੀ ਛਤਰੀ ਵਰਗੇ ਗੀਤਾਂ ਅਤੇ ਰਚਨਾਵਾਂ ਨਾਲ ਉਹਨਾਂ ਦਾ ਨਾਂ ਪੰਜਾਬੀ ਸੱਭਿਆਚਾਰ ਵਿੱਚ ਹਮੇਸ਼ਾ ਯਾਦ ਰਹੇਗਾ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਮਹਿਮਾਨ ਹੋਣਗੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਸਰਦਾਰ ਜਤਿੰਦਰ ਸਿੰਘ ਭੱਲਾ। ਉਹਨਾਂ ਨਾਲ ਗੱਲਬਾਤ ਕਰਨਗੇ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ।

ਜਿਹੜੇ ਵੀ ਸਰੋਤੇ ਆਏ ਹੋਏ ਮਹਿਮਾਨ ਨਾਲ ਕੋਈ ਮੁਸ਼ਕਿਲ ਜਾਂ ਫਿਰ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਨੇ ਤਾਂ ਉਹ 0164-2240-331 ਨੰਬਰ ਤੇ ਡਾਇਲ ਕਰ ਸਕਦੇ ਨੇ। ਸੁਣਨਾ ਜ਼ਰੂਰ 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਹਫ਼ਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या, हर मेहमान होता कंफर्टेबल। तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
1: जी श्रोतियो, हुण वेला है हासे ठठियां दे नाल भरपूर इस प्रोग्राम दा, जो प्रोग्राम सजरी सवेर दे तहत असीं सिलसिला तुहाडे मुखातिब करदे हां हर वीरवार। सिलसिला शुरलियां जी, इन्हां दे विच कलाकार ने बबली दे तौर ते ममता अरोड़ा जी, डोली सीमा मेहरा, बीबो भूआ संदीप शेरगिल, ते हुण लो आनंद सिलसिला शुरलियां दा।
2: ਪਾਈ ਤੀਆਂ ਜ਼ੋਰ ਲੱਗੀਆਂ ਕੁੜੇ ਜ਼ੋਰਾਂ ਜ਼ੋਰ ਲੱਗੀਆਂ ਨੀ, ਪਾਈ ਤੀਆਂ ਜ਼ੋਰ ਲੱਗੀਆਂ ਨੀ, ਤੀਆਂ ਜ਼ੋਰ ਲੱਗੀਆਂ ਨੀ, ਪਾਈ ਡੋਲੀਏ ਕੁੜੇ ਕਰਈਏ ਨੀ, ਡੋਲੀ ਨੀ ਬਾਰ ਤਾਂ ਖੋਲ ਦੇ ਕੁੜੇ ਨੀ, ਓਹੋ ਕੁੜੇ ਉੱਤੋਂ ਭਾਈ ਸੌਣ ਭਾਦੋਂ ਦੀ ਗਰਮੀ ਨੀ, ਬਾਰ ਖੋਲ ਦੇ ਡੋਲੀਏ ਨੀ, ਇਹ ਕੜਾ ਭਾਈ ਸੁਣਦੀ ਆ ਪਤਾ ਨੀ ਕਿਹੜੇ ਖੱਲ ਖੁੰਜੇ ਬੈਠੀ ਹੋਣੀ ਨੀ, ਡੋਲੀ
3: ਆਈ ਆਈ ਵੀ ਬਸ ਸੁਣ, ਸਬਰ ਰੱਖ ਲਿਆ ਕਰੋ, ਆ ਗਈ ਆ ਗਈ ਮੈਂ।
2: ਨੀ ਸਬਰ ਤਾਂ ਮੈਂ ਭਾਈ ਘਰੇ ਹੀ ਰੱਖੇ ਆਉਣੀ ਆ, ਐਵੇਂ ਜੇ ਨਾਲ ਸਬਰ ਚੱਕ ਲਿਆ ਫੇਰ ਤਾਂ ਕੰਮ ਹੋ ਗਏ।
3: ਓਹੋ ਬੀਬੋ ਸਿਸ, ਆਉਣ ਤੇ ਟਾਈਮ ਵੀ ਤਾਂ ਲੱਗਦਾ, ਤੇ ਮੈਂ ਕਿਹੜਾ ਗੇਟ ਦੇ ਕੋਲ ਖੜੀ ਰਹਿੰਦੀ ਆ, ਹੁਣ ਦੇਖੋ ਚੱਲ ਕੇ ਆਈਆਂ ਆ, ਚੱਪਲਾਂ ਵੀ ਪਾਈਆਂ ਮੈਂ, ਬੈਠੀ ਹੋਈ ਸੀ, ਆਉਂਦੇ ਆਉਂਦੇ ਟਾਈਮ ਤਾਂ ਲੱਗਦਾ, ਥੋੜਾ ਜਿਹਾ ਸਬਰ ਰੱਖ ਲਈਦਾ ਹੁੰਦਾ।
2: ਨੀ ਲੈ ਦੱਸ ਕੁੜਾ, ਚੱਪਲਾਂ ਪਾਉਣ ਨੂੰ ਤੂੰ ਕਿਹੜਾ ਘਰੋਂ ਬਾਹਰ ਜਾਣਾ, ਘਰ ਦੇ ਅੰਦਰ ਹੀ ਤਾਂ ਗੇਟ ਖੋਲਣਾ ਹੈ। ਲੈ ਦੱਸ ਨੀ, ਚੱਲ ਹਾ ਗੱਲਾਂ ਤਾਂ ਛੱਡ, ਜਿਹੜੇ ਕੰਮ ਆਈਆਂ ਮੈਂ ਤਾਂ ਉਹੀ ਭੁੱਲ ਜੂੰਗੀ। ਨੀ ਗੱਲ ਸੁਣ ਲਾ, ਨੀ ਆ ਬਬਲੀ ਦੀ ਗੱਲ ਸੁਣ ਲਾ, ਬਬਲੀ ਦੀ।
3: ਹੈ ਕੀ, ਮੈਨੂੰ ਦੱਸੋ, ਮੈਨੂੰ ਦੱਸੋ।
2: ਨੀ ਮੈਂ ਤੈਨੂੰ ਪਿਛਲੇ ਸਾਲ ਵੀ ਦੱਸਿਆ ਸੀ, ਕੁੜੇ ਤਾਂ ਕੱਲੀ ਹੋਈ ਵਗ ਜਾਂਦੀ ਆ ਆਪਦੀਆਂ ਨਵੀਆਂ ਸਹੇਲੀਆਂ ਨਾਲ ਟੋਲੀਆਂ ਬਣਾ ਕੇ।
3: ਹੈ ਕਿੱਥੇ ਕਿੱਥੇ ਚੱਲੇ ਜਾਂਦੇ ਬਬਲੀ ਸਿਸ?
2: ਨੀ ਜਾਣਾ ਕਿੱਥੇ ਆ ਕੁੜੇ, ਆਹ ਤੀਆਂ ਮਨਾਉਣ। ਨੀ ਆ ਦੇਖ ਲਾ ਸੌਣ ਦੀਆਂ ਤੀਆਂ ਦਾ ਕਿੰਨਾ ਜ਼ੋਰ ਚੱਲਿਆ ਹੋਇਆ, ਨੀ ਆਪਣੇ ਵਰਗੀ ਨੂੰ ਉੱਤੋਂ ਵੀ ਸੁਲਾਣੀ ਮਾਰੀ ਵੀ ਆਖੇ ਤੁਸੀਂ ਵੀ ਆ ਜਾਓ। ਨੀ ਇਹ ਤਾਂ ਨਵੀਆਂ ਸਹੇਲੀਆਂ ਬਾਹਰ ਹੀ ਬਣਾਈ ਫਿਰਦੀ ਆ ਭਾਈ, ਆਪਾਂ ਨੂੰ ਤਾਂ ਉਤਲੇ ਮੂੰਹੋਂ ਵੀ ਨੀ ਆਖਦੀ। ਹੂੰ
3: ਹਾਂ, ਮੈਂ ਅਗਰੀ ਕਰਦੀ ਆ ਬੀਬੋ ਸਿਸ ਤੁਹਾਡੇ ਨਾਲ। ਹਾਂ ਬਬਲੀ ਸਿਸ ਨਾ ਕਈ ਰੰਦੇ ਦਿਖਦੇ ਨੀ ਭਾਈ, ਤਿਆਰ ਹੋ ਕੇ ਮੈਂ ਦੇਖਦੀ ਆ, ਕਦੇ ਉਧਰ ਨੂੰ ਚਲੇ ਗਏ, ਕਦੇ ਉਧਰ ਨੂੰ ਚਲੇ ਗਏ, ਆਪਣੇ ਨਾਲ ਤਾਂ ਬੈਠਦੇ ਹੀ ਨੀ ਇਹ।
2: ਨੀ ਕੋਈ ਨੀ ਕੋਈ ਨੀ, ਆ ਜਦੋਂ ਮੁੱਕ ਗਈਆਂ ਤੀਆਂ ਤੇਰੇ ਨਾਲ ਹੀ ਬੈਠਿਆ ਕਰੂ, ਤੇ ਨਾਲੇ ਬੈਠੂਗੀ ਮੇਰੇ ਨਾਲ, ਉਦੋਂ ਪੁੱਛਾਂਗੀਆਂ ਇਹਨੂੰ। ਹਾਂ
4: ਆ ਮੈਨੂੰ ਲੱਗਦਾ ਕਿਤੇ ਮੇਰੀਆਂ ਤਾਰੀਫਾਂ ਹੋ ਰਹੀਆਂ ਹੈ ਨਾ।
2: ਨੀ ਬਬਲੀ ਤੂੰ ਕਦੋਂ ਆਈ ਭਾਈ?
4: ਆ ਜਦੋਂ ਤੁਸੀਂ ਗੱਲਬਾਤ ਸ਼ੁਰੂ ਕੀਤੀ ਸੀ ਤੁਹਾਡੇ ਪਿੱਛੇ ਆ ਕੇ ਖੜੀ ਹੋ ਗਈ ਸੀ ਮੈਂ।
3: ਬਿਲਕੁਲ ਬਿਲਕੁਲ, ਤਾਰੀਫ ਕਰ ਰਹੇ ਸੀ ਕਿ ਦੇਖੋ ਬਬਲੀ ਸਿਸ ਕਿੰਨਾ ਤਿਆਰ ਸ਼ਿਆਰ ਹੋ ਕੇ ਰਹਿੰਦੇ ਹੈ।
4: ਹਾਂ, ਇਸ ਤੋਂ ਬਾਅਦ ਜਿਹੜਾ ਹੋਰ ਵੀ ਕੁਝ ਕਿਹਾ ਉਹ ਵੀ ਮੇਰੇ ਕੰਨਾਂ 'ਚ ਥੋੜਾ ਥੋੜਾ ਪੈ ਗਿਆ।
2: ਨਹੀਂ ਉਹ ਤਾਂ ਭਾਈ ਮੈਂ ਤੈਨੂੰ ਆਈ ਕਹਿੰਦੀ ਸੀ, ਡੋਲੀ ਨੂੰ ਦੱਸਣ ਆਈ ਸੀ ਵੀ ਇਹਦੀਆਂ ਤਾਂ ਨਵੀਆਂ ਸਹੇਲੀਆਂ ਭਾਈ ਬਹੁਤ ਬਣ ਗਈਆਂ, ਕੁੜੀ ਦਾ ਸੁਭਾਅ ਬੜਾ ਚੰਗਾ ਹੈਨਾ।
4: ਇਸ ਤੋਂ ਬਾਅਦ ਵੀ ਕੁਝ ਬੋਲਿਆ ਗਿਆ ਸੀ ਡੋਲੀ, ਉਹ ਵੀ ਮੇਰੇ ਕੰਨਾਂ 'ਚ ਕੁਝ ਪਿਆ ਸੀ।
3: ਓਹੋ ਬਬਲੀ ਸਿਸ, ਥੋੜੇ ਕੰਨ ਥੋੜਾ ਜਿਹਾ ਚੈੱਕ ਕਰਾਓ, ਇਹ ਜੀ ਕੋਈ ਗੱਲ ਨਹੀਂ ਹੋਈ।

0: ਕੰਨ ਵੱਜਦੇ ਹੋਣੇ ਆ।
1: ਹਾਂ, ਵੈਸੇ ਤਾਂ ਸਾਉਣ ਦੇ ਮਹੀਨੇ ਦੇ ਵਿੱਚ ਬਾਰਿਸ਼ਾਂ ਕਰਕੇ ਮੈਨੂੰ ਪਤਾ ਕਈਆਂ ਲੋਕਾਂ ਦੇ ਕੰਨ ਵਗਣ ਲੱਗ ਪੈਂਦੇ ਨੇ, ਕੰਨਾਂ ਚ ਕਈਆਂ ਨੂੰ ਪ੍ਰੋਬਲਮ ਹੋ ਜਾਂਦੀ ਹੈ, ਪਰ ਮੈਨੂੰ ਅਜਿਹੀ ਕੋਈ ਪ੍ਰੋਬਲਮ ਨਹੀਂ ਹੋਈ। ਮੈਨੂੰ ਉਹੀ ਸੁਣਿਆ ਜੋ ਤੁਸੀਂ ਦੋਨਾਂ ਨੇ ਕਿਹਾ ਏ।
2: ਨੀ ਆਹੋ ਭਾਈ, ਅਸੀਂ ਤਾਂ ਕੁੜੇ ਤੇਰਾ ਚੰਗਾ ਹੀ ਚਾਹੁੰਦੇ ਆ, ਅਸੀਂ ਕਿਹੜਾ ਕੋਈ ਤੇਰੇ ਬਾਰੇ ਬੰਦਾ ਚੰਗਾ ਬੋਲਿਆ ਹੈ।
1: ਬਿਲਕੁਲ ਵੀ ਨੀ, ਬਸ ਇਹੀ ਕਿਹਾ ਹੈ ਕਿ ਇਹ ਰੋਜ਼ ਪੀਣਾ ਸੁਲਾ ਮਾਰੇ, ਕਦੇ ਕਿਤੇ ਤੀਆਂ ਮਨਾਉਣ ਚਲੀ ਜਾਂਦੀ ਹੈ ਤੇ ਕਦੇ ਕਿਤੇ, ਬਸ ਤਾਰੀਫ ਹੀ ਕੀਤੀ ਹੈ।
2: ਨੀ ਓਹੋ, ਤੂੰ ਤਾਂ ਭਾਈ ਬਬਲੀਏ ਦਿਲ ਤੇ ਲਾ ਗਈ। ਨੀ ਇਹਦੇ ਚ ਗੁੱਸੇ ਵਾਲੀ ਕਿਹੜੀ ਗੱਲ ਆ, ਇਹ ਤਾਂ ਸਗੋਂ ਅਸੀਂ ਆਪਦੇ ਮਨ ਦੇ ਖਿਆਲ ਦੱਸੇ ਨੇ ਵੀ ਸਾਡਾ ਵੀ ਭਾਈ ਬਲਾ ਜੀ ਕਰਦਾ ਵੀ ਅਸੀਂ ਵੀ ਆ ਤੇਰੇ ਵਾਂਗੂ ਨੱਚਣ ਟੱਪਣ ਵਾਲੇ ਪ੍ਰੋਗਰਾਮਾਂ ਚ ਜਾਇਆ ਕਰੀਏ।
0: ਬਿਲਕੁਲ, ਮੈਂ ਵੀ ਇਹੀ ਕਹਿੰਦੀ ਆ, ਮੈਂ ਐਗਰੀ ਕਰਦੀ ਆ ਬੀਬੋ ਸਿਸ ਦੇ ਨਾਲ।
1: ਹਾਂ ਹਾਂ, ਜੇ ਐਗਰੀ ਕਰਦੀਆਂ ਉਹ ਤੇ ਜਾਣਾ ਚਾਹੀਦਾ, ਤੇ ਮੈਂ ਕਦੋਂ ਸੁਲਾ ਨਹੀਂ ਮਾਰੀ ਭਾਈ। ਅੱਜ ਕੱਲ ਦੀਆਂ ਤੀਆਂ ਪੁਰਾਣੇ ਜਮਾਨੇ ਵਾਲੀਆਂ ਤੀਆਂ ਨਹੀਂ ਰਹਿ ਗਈਆਂ, ਜਿਹੜੀਆਂ ਪਿੰਡਾਂ ਦੇ ਬਾਹਰ ਮਨਾਈਆਂ ਜਾਂਦੀਆਂ ਸੀ। ਸਾਰੀਆਂ ਬੀਬੀਆਂ ਭੈਣਾਂ ਉੱਥੇ ਜਾਂਦੀਆਂ ਸੀ, ਨਾਲੇ ਗਿੱਧਾ ਪਾਉਂਦੀਆਂ, ਖਾਂਦੀਆਂ ਪੀਂਦੀਆਂ, ਪੀਂਘਾਂ ਝੂਟਦੀਆਂ। ਭਾਈ ਹੁਣ ਤਾਂ ਰਹਿ ਗਈਆਂ ਤੀਆਂ ਸ਼ਹਿਰਾਂ ਦੀਆਂ, ਜਿੱਥੇ ਕਿ ਟਿਕਟ ਲੱਗਦੀ ਹੈ ਤੇ ਪੈਸੇ ਦੇ ਕੇ ਜਾਣਾ ਪੈਂਦਾ, ਤੇ ਉੱਥੇ ਹੋਟਲਾਂ ਦੇ ਏਸੀ ਦੇ ਵਿੱਚ ਬੈਠ ਕੇ ਤੀਆਂ ਮਨਾ ਕੇ ਆਈਦਾ, ਉੱਥੇ ਖਾਈ ਪੀਦਾ ਵੀ ਹੈ ਤੇ ਨੱਚ ਵੀ ਲਈਦਾ। ਤੇ ਭੈਣੀ, ਇਹਨਾਂ ਚੀਜ਼ਾਂ ਲਈ ਪੈਸੇ ਲੱਗਦੇ ਆ, ਪੈਸੇ। ਤੇ ਮੈਂ ਪੈਸੇ ਦੇ ਕੇ ਤੀਆਂ ਵੇਖਣ ਗਈ ਸੀ। ਹੁਣ ਭਾਈ ਤੁਹਾਡੀ ਮਰਜ਼ੀ ਨਹੀਂ ਹੈ ਪੈਸੇ ਖਰਚਣ ਦੀ, ਤੇ ਲੈ ਦੱਸ ਮੇਰੀ ਕੀ ਗਲਤੀ।
2: ਲੈ ਦੱਸ ਡੋਲੀ, ਇਹ ਗੱਲਾਂ ਦੇਖ ਭਾਈ ਬਬਲੀ ਕਿਹੋ ਜਿਹੀਆਂ ਕਰਦੀ ਹੈ ਵੀ ਸਾਡੀ ਟਿਕਟ ਤੇ ਤੇਰੀ ਟਿਕਟ ਚ ਕੀ ਫਰਕ ਹੈ। ਕੁੜੇ ਜਦੋਂ ਤੂੰ ਟਿਕਟ ਲੈ ਲਈ ਤੇ ਤੇਰੇ ਨਾਲ ਹੀ ਅਸੀਂ ਟੱਪ ਜਾਂਦੀਆਂ।
0: ਹੋਰ ਕੀ, ਸਹੀ ਕਹਿੰਦੇ ਬੀਬੋ ਸਿਸ, ਤੁਹਾਡੀਆਂ ਸਹੇਲੀਆਂ ਅਸੀਂ, ਤੁਹਾਨੂੰ ਕੌਣ ਮਨਾ ਕਰ ਸਕਦਾ ਸੀ। ਅਸੀਂ ਆਉਂਦੀਆਂ ਤੇ ਸਾਰੇ ਖੁਸ਼ ਹੋ ਜਾਂਦੇ ਕਿ ਦੇਖੋ ਬਬਲੀ ਸਿਸ ਦੀਆਂ ਫਰੈਂਡਸ ਆਈਆਂ।
1: ਹਾਂ ਹਾਂ, ਸਾਰੀਆਂ ਖੁਸ਼ ਹੋ ਜਾਂਦੀਆਂ, ਨਾਲ ਹੀ ਮੇਰੀ ਜੇਬ ਵੀ ਖੁਸ਼ ਹੋ ਜਾਂਦੀ ਜਿਹੜੀ ਤਿੰਨ ਵਾਰੀ ਹਲਕੀ ਹੁੰਦੀ।
2: ਨੀ ਓਹੋ ਕੁੜੇ, ਹਲਕੀ ਕਰਨ ਨੂੰ ਕੀ ਆ, ਨਾਲੇ ਭਾਈ ਐਵੇਂ ਬਾਲਾ ਭਾਰ ਕਾਹਨੂੰ ਚੱਕਣਾ। ਟਾਈਮ ਨਾਲ ਬੰਦਾ ਜੇਬਾਂ ਹੌਲੀਆਂ ਕਰਦਾ ਰਹੇ ਚੰਗਾ ਰਹਿੰਦਾ। ਤੇ ਨਾਲੇ ਭਾਈ ਗੱਲ ਸੁਣ, ਤੇਰਾ ਸੁੱਖ ਨਾਲ ਉੱਥੇ ਪ੍ਰਭਾਵ ਵੀ ਇੰਨਾ ਪੈਣਾ ਸੀ, ਲੋਕਾਂ ਨੇ ਕਹਿਣਾ ਸੀ ਲੈ ਕੁੜੇ ਬਬਲੀ ਨਾਲ ਤਾਂ ਦੋ ਦੋ ਬਾਡੀ ਗਾਰਡ।
1: ਨਾ ਮੇਰੀ ਗੱਲ ਸੁਣ ਬੀਬੋ, ਮੈਂ ਤਾਂ ਉੱਥੇ ਜਾਣਾ ਸੀ, ਤੁਸੀਂ ਨਾਲ ਜਾਣਾ ਸੀ। ਜਿਹੜਾ ਤੇਰੇ ਗਿਆ ਅਗਲੇ ਦਿਨ ਅਸਰ ਹੋਣਾ ਸੀ, ਉਹ ਫਿਰ ਕਿੰਨੇ ਬਰਦਾਸ਼ਤ ਕਰਨਾ ਸੀ।
0: ਹੈਂ, ਕਿਹੜਾ ਅਸਰ?
1: ਨੀ ਉਹ ਜਿਹੜਾ ਇਹਨੇ ਉੱਥੇ ਜਾ ਕੇ ਇੱਕ ਇੱਕ ਦੇ ਦਿਮਾਗ ਦੇ ਵਿੱਚ ਵਹਿਮ ਪਾ ਦੇਣਾ ਸੀ, ਸ਼ੱਕ ਪਾ ਦੇਣਾ ਸੀ, ਦੋ ਦੋ ਧਿਰਾਂ ਨੂੰ ਲੜਾ ਦੇਣਾ ਸੀ। ਅਗਲੇ ਦਿਨ ਕਦੇ ਕਿਸੇ ਦੀ ਸ਼ਿਕਾਇਤ ਆਉਂਦੀ, ਕਦੇ ਕਿਸੇ ਦੀ। ਅਸਲੀ ਤੀਆਂ ਤਾਂ ਬਾਅਦ ਚ ਸ਼ੁਰੂ ਹੋਣੀਆਂ ਸੀ।
0: ਹਾਂ, ਇਹ ਗੱਲ ਤਾਂ ਹੈਗੀ ਆ, ਬੀਬੋ ਸਿਸ ਜਾ ਕੇ ਰੌਣ ਘਟਾ ਲਾ ਦਿੰਦੇ ਜਿੱਥੇ ਜਾਣ ਉੱਥੇ।
1: ਨਾਲੇ ਡੋਲੀ ਦੇਰੀ ਗੱਲ ਸੁਣ, ਅਮੀਨਾ ਪੇਕਿਆਂ ਤੇ ਲਾ ਕੇ ਆਈ ਹੈ, ਲੈ ਇਹ ਤਾਂ ਆ ਗਈ ਹੈ ਇੱਥੇ। ਛਲੀਆਂ ਖਬਰਾਂ ਤਾਂ ਹੁਣ ਮੈਨੂੰ ਪਤਾ ਲੱਗਦੀਆਂ ਨਾ।
2: ਨਹੀਂ ਬਸ ਭਾਈ ਕੁੜੇ ਬਸ, ਢਗੀ ਰਹਿ, ਐਵੇਂ ਬਾਲੇ ਪਰਦੇ ਨਹੀਂ ਚੱਕੀ ਦੇ ਹੁੰਦੇ।
1: ਨਾ ਨਾ, ਮੂੰਹ ਖੁਲਵਾਇਆ ਕਿੰਨੇ ਹੈ, ਤੁਸੀਂ ਖੁਲਵਾਇਆ, ਹੁਣ ਸੁਣ ਵੀ ਲੈ ਨਾ। ਨੀ ਡੋਲੀ ਤੈਨੂੰ ਕੀ ਦੱਸਾਂ, ਫੋਨ ਆਉਂਦੇ ਪਏ ਪਿੱਛੋਂ, ਕਦੇ ਉਸ ਗਲੀ ਚ ਲੜਾਈ ਹੋ ਗਈ ਤੇ ਕਦੇ ਉਸ ਗਲੀ ਚ ਲੜਾਈ ਹੋ ਗਈ, ਪਰ ਬਾਅਦ ਚ ਪਤਾ ਲੱਗਦਾ ਪਿਆ ਇੱਕ ਘਰ ਦੀ ਗੱਲ ਬੀਬੋ ਦੂਜੇ ਘਰ ਦੱਸ ਗਈ ਤੇ ਦੂਜੇ ਘਰ ਦੀ ਗੱਲ ਬੀਬੋ ਪਹਿਲੇ ਘਰ ਦੱਸ ਗਈ। ਆ ਰਿਜ਼ਲਟ ਤਾਂ ਹੁਣ ਹੀ ਨਜ਼ਰ ਆਣੇ ਆ ਨਾ।
0: ਓ ਮਾਈ ਗੋਡ, ਸੱਚੀ?
1: ਹੋਰ ਕੀ, ਬੀਬੋ ਆਪ ਤਾਂ ਆ ਗਈ, ਪਿੱਛੇ ਬੀਬੋ ਦਾ ਨਾਂ ਅਜੇ ਤੱਕ ਉੱਥੇ ਗੂੰਜਦਾ ਹੈ ਗਲੀਆਂ ਚ।
2: ਨੀ ਛੱਡ ਭਾਈ ਬਬਲੀਏ, ਕੁੜੇ ਅੱਜ ਕੱਲ ਤਾਂ ਸੱਚਾਈ ਦਾ ਜਮਾਨਾ ਹੀ ਨੀ ਭਾਈ। ਕੁੜੇ ਮੈਂ ਤਾਂ ਜਿੰਨਾ ਬੋਲਦੀਆਂ ਸੱਚ ਬੋਲਦੀਆਂ ਹੈ, ਅਗਲੇ ਨੂੰ ਭਾਵੇਂ ਕੌੜਾ ਲੱਗੇ ਤੇ ਭਾਵੇਂ ਲੱਗੇ ਜ਼ਹਿਰ, ਭਾਈ ਹੁਣ ਪਿੱਛੋਂ ਕੋਈ ਲੜੀ ਜਾਂਦਾ ਇਹਦੇ ਚ ਮੇਰਾ ਕੀ ਕਸੂਰ ਆ। ਮੈਂ ਤਾਂ ਹੁਣ ਅਗਲੇ ਨੂੰ ਦੱਸਣਾ ਹੀ ਆ ਵੀ ਤੇਰੇ ਬਾਰੇ ਕਿਹੜਾ ਕੀ ਕਹਿੰਦਾ।
0: ਹਾਂ ਬੀਬੋ ਸਿਸ ਦੇ ਕਹਿਣ ਦਾ ਮਤਲਬ ਇਹ ਹੈ ਕਿ ਬੀਬੋ ਸਿਸ ਹਰੇਕ ਗੱਲ ਸੱਚਾਈ ਨਾਲ ਦੱਸਦੇ ਹੈ।
1: ਨੀ ਇਹੋ ਜਿਹਾ ਸੱਚ ਵੀ ਕੀ ਬੋਲਣਾ,

0: ਦੱਸ ਉੱਥੇ ਪਿਛਲੀ ਗਲੀ ਦੇ ਵਿੱਚ ਕਹਿ ਕੇ ਆਈ ਕਿ ਆ ਜਿਹੜੀ ਅਗਲੀ ਗਲੀ ਵਾਲਿਆਂ ਦੀ ਨੂੰਹ ਹੈ ਉਹ ਤੇਰੇ ਬਾਰੇ ਚ ਇਹ ਕਹਿੰਦੀ ਹੈ ਕਿ ਇਸ ਤੋਂ ਵੱਡੀ ਮੋਟੀ ਮੱਝ ਤਾਂ ਮੈਂ ਕਦੇ ਵੇਖੀ ਨੀ ਤੇ ਰੰਗ ਰੰਗ ਕੀ ਵੇਖਿਆ ਮੈਂ ਕਹਿੰਦੀ ਤਵਾ ਵੇਖ ਲਿਆ ਇੰਨਾ ਵੀ ਸੱਚ ਨਾ ਬੁਲਾਵੇ ਰੱਬ ਕਿਸੇ ਤੋਂ
1: ਓ ਮਾਈ ਗੋਡ ਕੀ ਇਹ ਸੱਚ ਹੈ ਬੀਬਸਿਸ
2: ਨੀਲਾ ਦੱਸ ਤੇ ਹੁਣ ਬਬਲੀ ਆਪਦੇ ਮੂੰਹੋਂ ਬੋਲ ਗਈ ਇਹਦੇ ਚ ਕੀ ਗਲਤ ਆ ਤੇ ਨਾਲੇ ਜੇ ਭਾਈ ਹਾਹੀ ਗੱਲ ਮੈਂ ਕਹਿਤੀ ਇਹਦੇ ਚ ਕੀ ਗਲਤ ਆ ਹੈ ਤੁਸੀਂ ਤਾਂ ਭਾਈ ਵਿਤਕਰਾ ਕਰਦੇ ਹੋ ਵਿਤਕਰਾ
1: ਚਲੋ ਚਲੋ ਛੱਡੋ ਲੜਾਈ ਨੀ ਕਰਨੀ ਇੰਨੇ ਦਿਨਾਂ ਬਾਅਦ ਆਪਾਂ ਤਿੰਨੋਂ ਇਕੱਠੇ ਹੋਏ ਆ
0: ਲੜਾਈ ਦੀ ਗੱਲ ਛੱਡ ਦੇ ਡੋਲੀ ਇਹ ਤਾਂ ਹੋਰ ਗੱਲਾਂ ਦੀਆਂ ਗੱਲਾਂ ਇਹ ਤਾਂ ਆਪਣੇ ਪੇਕੇ ਆਪਣੀ ਤਾਏ ਦੀ ਨੂੰਹ ਨੂੰ ਕੀ ਦੱਸ ਆਈ ਹੈ ਕਹਿੰਦੀ ਆਪਣੇ ਘਰ ਵਾਲੇ ਨੂੰ ਲਗਾਮਾ ਦੇ ਕੇ ਰੱਖ ਆ ਬਾਹਰ ਕਿੱਥੇ ਕਿੱਥੇ ਤੁਰਿਆ ਫਿਰਦਾ ਲੈ ਦੱਸ ਉਹਨਾਂ ਘਰ ਤਲਾਕ ਦੀ ਨੌਬਤ ਆ ਗਈ ਤਲਾਕ ਦੀ
1: ਓ ਮਾਈ ਗੋਡ ਬੀਬਸਿਸ ਆ ਕੀ ਸੁਣਦੀ ਪਈ ਆ ਮੈਂ
2: ਵੀ ਉਹ ਤਾਂ ਭਾਈ ਮੈਂ ਆਏ ਕਿਹਾ ਸੀ ਵੀ ਉਹ ਮੁੰਡਿਆਂ ਨਾਲ ਘੁੰਮਦਾ ਫਿਰਦਾ ਵੀ ਮਾੜਾ ਮੋਟਾ ਉਹਦਾ ਖਿਆਲ ਰੱਖਿਆ ਕਰੋ ਜੇ ਕੋਈ ਕੰਮ ਕਿੱਤਾ ਨੀ ਕਰਦਾ ਘੱਟੋ ਘੱਟ ਭਾਈ ਘਰੇ ਰੱਖ ਲੋ ਐਵੇਂ ਵਾਰਾ ਗਰਦੀ ਕਰਦਾ ਫਿਰਦਾ ਹੈ ਹੁਣ ਅਗਲੇ ਕਿਸੇ ਹੋਰ ਪਾਸੇ ਲੈ ਗਏ ਤੇ ਦੱਸ ਭਾਈ ਇਹ ਚ ਮੇਰਾ ਕੀ ਕਸੂਰ ਹੈ ਬਬਲੀਏ ਤੇ ਮੈਂ ਤਾਂ ਭਾਈ ਹੁਣ ਸੱਚ ਹੀ ਬੋਲਿਆ ਜਿੰਨਾ ਕੁ ਮੈਨੂੰ ਪਤਾ ਨਾਲੇ ਭਾਈ ਜੇ ਦੋ ਗੱਲਾਂ ਕੋਲੋਂ ਕਹਿਤੀਆਂ ਇਹਦੇ ਚ ਦੱਸ ਕੀ ਜਾਂਦਾ ਮੈਂ ਤਾਂ ਕਿਸੇ ਦੇ ਘਰ ਦਾ ਭਲਾ ਹੀ ਸੋਚਿਆ ਸੀ
0: ਨੀ ਇਹੋ ਜੇ ਭਲੇ ਨਾਲੋਂ ਡੋਲੀ ਰੱਬ ਬੀਬੋ ਤੋਂ ਬਚਾਈ ਰੱਖੇ
1: ਜਦੋਂ ਇੱਕ ਮਹੀਨਾ ਬੀਬੋ ਸਿਸ ਪੇਕੇ ਗਏ ਸੀ ਤੇ ਇੱਥੇ ਇੰਨੀ ਸ਼ਾਂਤੀ ਸੀ ਜਦੋਂ ਦੇ ਆਏ ਪਿਛਲੇ ਹਫਤੇ ਦੇ ਤਾਂ ਘਰ ਘਰ ਫੇਰ ਲੜਾਈਆਂ ਸ਼ੁਰੂ ਹੋ ਗਈਆਂ
2: ਨੀ ਓਹੋ ਕੁੜੇ ਹੁਣ ਬੰਦਾ ਕਿਸੇ ਦੇ ਘਰੇ ਕੋਈ ਖੈਰ ਸੁੱਖ ਵੀ ਪੁੱਛਣ ਨਾ ਜਾਵੇ ਜਦੋਂ ਤੁਹਾਨੂੰ ਪਤਾ ਹੈ ਵੀ ਮੈਂ ਭਾਈ ਮਹੀਨੇ ਮਗਰੋਂ ਆਈ ਆ ਮਾੜੀ ਮੋਟੀ ਖੈਰ ਸੁੱਖ ਦਾ ਪੁੱਛਣੀ ਹੋਈ ਆਂਢ ਗੁਆਂਢ ਦੀ ਨਾਲੇ ਪਤਾ ਲੱਗਦਾ ਰਹਿੰਦਾ ਵੀ ਮਹੱਲੇ ਚ ਕੀ ਹਿੱਲ ਜੁੱਲ ਹੋਈ ਹੈ
0: ਹੋਰ ਤਾਂ ਹੋਰ ਉਹ ਇੱਧਰ ਦੀਆਂ ਸੁਣ ਲੀਆਂ ਦੂਜੇ ਘਰ ਜਾ ਕੇ ਦੱਸਤੀਆਂ ਕਿ ਭਾਈ ਤੇਰੇ ਬਾਰੇ ਚ ਲੋਕਾਂ ਦੇ ਆ ਵਿਚਾਰ ਨੇ ਬਸ ਹੁਣ ਅਗਲਾ ਲੜੀ ਜਾਵੇ ਤੇ ਇਸ ਦੇ ਵਿੱਚ ਬੀਬੋ ਦਾ ਤਾਂ ਕੋਈ ਕਸੂਰ ਨੀ
2: ਨਾ ਭਾਈ ਬਬਲੀਏ ਇਹ ਤਾਂ ਸਿਆਣਿਆਂ ਨੇ ਪਹਿਲਾਂ ਹੀ ਕਹਾਵਤ ਬਣਾਈ ਹੋਈ ਆ ਅਖੇ ਇਧਰਲੇ ਕੰਨ ਚੋਂ ਸੁਣ ਲੋ ਤੇ ਇਧਰੋਂ ਕੱਢ ਦੋ ਵੀ ਮੈਂ ਮਾੜਾ ਜਾ ਥੋੜਾ ਜਾ ਮੁਹਾਵਰਾ ਬਦਲਤਾ ਹੈ ਵੀ ਇਧਰਲੇ ਘਰੋਂ ਗੱਲ ਸੁਣ ਲਈ ਤੇ ਉਧਰਲੇ ਘਰੇ ਦੱਸਤੀ ਵੀ ਇਹ ਚ ਫਰਕ ਕੀ ਰਹਿ ਗਿਆ ਗੱਲ ਤਾਂ ਫਿਰ ਉਹੀ ਆ ਨਾ
1: ਓਹੋ ਛੱਡੋ ਬੀਬੋ ਸਿਸ ਬਬਲੀ ਸਿਸ ਲੜਾਈ ਨੀ ਕਰਨੀ ਦੇਖੋ ਕਿੰਨਾ ਵਧੀਆ ਮਾਹੌਲ ਹੈ ਆਪਾਂ ਸਾਰੇ ਕਿੰਨੇ ਵਧੀਆ ਤਿਆਰ ਹੋਏ ਆ ਖੁਆਂਢ ਗੁਆਂਢ ਦੀਆਂ ਸਾਰੀਆਂ ਬੀਬੀਆਂ ਆ ਗਈਆਂ ਨੇ ਐਵੇਂ ਕਹਿਣਗੀਆਂ ਦੇਖੋ ਤਿੰਨ ਸਹੇਲੀਆਂ ਤਿੰਨੋਂ ਲੜੀ ਜਾਂਦੀਆਂ ਨੇ ਆਪਾਂ ਲੜਨਾ ਨੀ ਆਪਾਂ ਤੀਆਂ ਲਾਉਣੀਆਂ
2: ਨੀ ਨਾ ਭਾਈ ਡੋਲੀਏ ਕੁੜੇ ਮਾੜਾ ਮੋਟਾ ਲੜਦੇ ਵੀ ਰਹਿਣਾ ਚਾਹੀਦਾ ਇੰਨੇ ਨਾਲ ਆਪਣੇ ਰਿਸ਼ਤੇ ਨੂੰ ਨਜ਼ਰ ਨੀ ਲੱਗਦੀ ਜੇ ਆਪਾਂ ਬਾਲੀਆਂ ਚੰਗੀਆਂ ਬਣ ਕੇ ਰਹਾਂਗੇ ਕੁੜੇ ਹਰੇਕ ਬੰਦਾ ਹੌਂਕਾ ਲੈ ਜਾਂਦਾ ਅਖੇ ਇਹਨਾਂ ਦੀ ਤਾਂ ਬਣਦੀ ਬਲਾਂ ਇਹ ਤਾਂ ਤਿੰਨੇ ਇਕੱਠੀਆਂ ਰਹਿੰਦੀਆਂ ਮਹੱਲੇ ਚ
0: ਲੈ ਦੱਸ ਜੇ ਤੈਨੂੰ ਲੱਗਦਾ ਹੈ ਕਿ ਨਜ਼ਰ ਜਲਦੀ ਲੱਗ ਜਾਂਦੀ ਹੈ ਤੇ ਇਸ ਦਾ ਇੱਕ ਹੋਰ ਉਪਾਅ ਵੀ ਤਾਂ ਹੈਗਾ
1: ਹੈਂ ਮੈਨੂੰ ਦੱਸੋ
2: ਨੀ ਆਹੋ ਭਾਈ ਕੁੜੇ ਇਸੇ ਨੂੰ ਦੱਸ ਦੇ ਪਹਿਲਾਂ ਇਹਨੂੰ ਲੱਗਦਾ ਹੈ ਨਜ਼ਰ ਜ਼ਿਆਦਾ ਹੀ ਲੱਗਦੀ ਹੋਣੀ ਆ
0: ਨਾ ਨਾ ਦੋਨੋਂ ਸੁਣੋ ਤੇ ਦੋਨੋਂ ਉਪਾਅ ਵੀ ਕਰ ਲੋ ਸੱਤ ਮਿਰਚਾਂ ਤੇ ਇੱਕ ਨਿੰਬੂ ਤੂੰ ਵੀ ਗਲੇ ਚ ਲਟਕਾ ਲਾ ਤੇ ਇਹ ਵੀ ਲਟਕਾ ਲੇ
1: ਬੀਬਸਿਸ ਆ ਨਿੰਬੂ ਤਾਂ ਮੇਰੇ ਘਰੇ ਪਏ ਹੈ ਤੁਸੀਂ ਏਦਾਂ ਕਰੋ ਭੱਜ ਕੇ ਮਿਰਚਾਂ ਫੜ ਕੇ ਲੈ ਕੇ ਆਓ
0: ਮਤਲਬ ਤੇਰਾ ਸੱਚੀ ਮੁੱਚੀ ਇਰਾਦਾ ਬਣ ਗਿਆ ਕਿ ਮਿਰਚਾਂ ਤੇ ਨਿੰਬੂ ਤੂੰ ਗਲੇ ਚ ਲਟਕਾਣੇ ਆ
1: ਲੈ ਫਿਰ ਨਜ਼ਰ ਤੋਂ ਤਾਂ ਬਚਨੇ ਬੀਬਸਿਸ
2: ਨੀ ਭਾਈ ਮੈਨੂੰ ਨਜ਼ਰਾਂ ਨੁਜ਼ਰਾਂ ਦਾ ਤਾਂ ਪਤਾ ਨੀ ਜੇ ਆ ਗਲ ਚ ਪਾ ਕੇ ਗਲੀ ਚ ਨਿਕਲ ਗਏ ਕੁੜੇ ਸਬਜ਼ੀ ਮੰਡੀ ਜ਼ਰੂਰ ਲੱਗਾਂਗੇ
0: ਨਾ ਫੇਰ ਤੂੰ ਇੱਕ ਕੰਮ ਕਰ ਜੇ ਤੂੰ ਮਿਰਚਾਂ ਨਿੰਬੂ ਨੀ ਗਲੇ ਚ ਬੰਨਣੇ ਤੇ ਫੇਰ ਉਹ ਜਿਹੜੀ ਟਰੱਕ ਪਿੱਛੇ ਵੀ ਲਟਕਾਈ ਹੁੰਦੀ ਉਹਨਾਂ ਨੇ ਤੂੰ ਉਹ ਗਲੇ ਚ ਬੰਨ ਲਾ
1: ਹੈਂ ਕੀ ਲਟਕਾਇਆ ਹੁੰਦਾ ਟਰੱਕ ਦੇ ਪਿੱਛੇ
2: ਨੀ ਉਹੀ ਆ ਟੁੱਟਿਆ ਜਾ ਸਿੱਤਰ
1: ਚਲੋ ਬਬਲੀ ਸਿਸ ਬੀਬੋ ਸਿਸ ਬੋਲੀਆਂ ਪਈਆਂ ਆਪਾਂ ਚਲੋ ਰੋਡ ਕਰ ਲਾਈਏ ਪਹਿਲਾਂ ਵਾਰੀ ਛੱਡੀ ਬੀਬੋ ਸਿਸ
2: ਨੀ ਆਹੋ ਕੁੜੇ ਜਦੋਂ ਕੋਈ ਇਹੋ ਜਿਹਾ ਕੰਮ ਹੋਵੇ ਉਦੋਂ ਬੀਬੋ ਨੂੰ ਮੂਹਰੇ ਕਰ ਲਿਆ ਕਰੋ ਲੈ ਆਖੇ ਸਿਆਣੇ ਕਹਿੰਦੇ ਨੇ ਆਖੇ ਖਾਣ ਪੀਣ ਨੂੰ ਲੱਛੋ ਬਾਂਦਰੀ ਡੰਡੇ ਖਾਣ ਨੂੰ ਰਿਸ ਹੈ ਤੁਸੀਂ ਤਾਂ ਮੈਨੂੰ ਮੂਹਰੇ ਕਰ ਦਿਆ ਕਰੋ ਕੁੜੇ ਕੋਈ ਰਿਸ
0: ਨਾ ਨਾ ਨਾ ਮੇਰੀ ਗੱਲ ਸੁਣ ਆਪਣੇ

0: ਵਿੱਚ ਸਾਬਤ ਕਰਕੇ ਸਾਨੂੰ ਸਾਬਤ ਕੀ ਕੀਤਾ ਪਹਿਲਾਂ ਇਹ ਦੱਸ।
1: ਕੁੜੇ ਮੈਂ ਤਾਂ ਕਹਾਵਤ ਬੋਲੀ ਆ।
0: ਨਾ ਡੋਲੀ ਨਾ, ਇਹਨੇ ਕਹਾਵਤ ਨਹੀਂ ਬੋਲੀ, ਇਹਨੇ ਲੜਾਈ ਅੱਜ ਕਰਨੀ ਕਰਨੀ ਆ। ਆਪਣੇ ਆਪ ਨੂੰ ਤਾਂ ਇਹਨੇ ਰਿੱਛ ਸਾਬਤ ਕਰ ਲਿਆ, ਆਪਾਂ ਦੋਨਾਂ ਨੂੰ ਕੀ ਬਣਾਤਾ।
2: ਓ ਮਾਈ ਗੋਡ, ਇਹ ਤਾਂ ਕੋਈ ਗੱਲ ਨਹੀਂ ਹੋਈ ਬੀਬੋਸਿਸ, ਇਹ ਤਾਂ ਗਲਤ ਗੱਲ ਹੈ।
0: ਰਹਿਣ ਦੇ, ਹੁਣ ਇਹਨੂੰ ਅੱਗੇ ਨਹੀਂ ਕਰਨਾ, ਹੁਣ ਤੂੰ ਬੋਲ ਪਹਿਲਾਂ ਬੋਲੀ।
1: ਨਾ ਭਾਈ, ਮੈਂ ਕਿਹੜਾ ਤੁਹਾਡਾ ਕੋਈ ਨਾਂ ਲਿਆ ਇਹਦੇ ਵਿੱਚ। ਕੁੜੇ ਨਾ ਹੀ ਮੈਂ ਤੁਹਾਡੇ ਕਿੰਨੀ ਕੋਈ ਹੱਥ ਕੱਢ ਕੇ ਗੱਲ ਕੀਤੀ ਆ, ਇਹ ਤਾਂ ਤੁਸੀਂ ਆਪ ਹੀ ਮੰਨੀ ਜਾਂਦੇ ਹੋ। ਜੇ ਮੰਨ ਨਹੀਂ ਲਿਆ ਤਾਂ ਭਾਈ ਫਿਰ ਮੰਨ ਨਹੀਂ ਲਓ।
2: ਠੀਕ ਹੈ, ਮੈਂ ਸੁਣਾ ਦਿੰਦੀ ਹਾਂ ਪਹਿਲੀ ਬੋਲੀ। ਮੇਰੀ ਸੱਸ ਬੜੀ ਕਪੱਟੀ, ਮੈਨੂੰ ਪਾਉਣ ਨਾ ਦਿੰਦੀ ਜੁੱਤੀ। ਮੇਰੀ ਸੱਸ ਬੜੀ ਕਪੱਟੀ, ਮੈਨੂੰ ਪਾਉਣ ਨਾ ਦਿੰਦੀ ਜੁੱਤੀ। ਮੈਂ ਤਾਂ ਜੁੱਤੀ ਪਾਉਣੀ ਹੈ, ਮੁੰਡਿਆ ਰਾਜੀ ਰਹਿ ਜਾ ਗੁੱਸੇ, ਮੈਂ ਤੇਰੀ ਮਾਂ ਖੜਕਾਉਣੀ ਹੈ। ਮੁੰਡਿਆ ਰਾਜੀ ਰਹਿ ਜਾ ਗੁੱਸੇ, ਮੈਂ ਤੇਰੀ ਮਾਂ ਖੜਕਾਉਣੀ ਹੈ।
0: ਵੈਸੇ ਇੱਕ ਗੱਲ ਦੱਸਾਂ, ਮੇਰੀ ਸੱਸ ਬੜੀ ਕਪੱਟੀ ਕਪੱਟੀ ਨਹੀਂ ਹੁੰਦਾ, ਕਪੱਤੀ ਹੁੰਦਾ।
2: ਓਹੋ ਬਬਲੀ ਸਿਸ, ਤੁਸੀਂ ਸਮਝਦੇ ਨਹੀਂ, ਮੈਂ ਬੋਲੀ ਅੰਗਰੇਜ਼ੀ ਚ ਬੋਲੀ ਹੈ।
0: ਅੱਛਾ ਅੱਛਾ ਅੱਛਾ, ਇਹ ਅੰਗਰੇਜ਼ੀ ਚ ਬੋਲੀ ਸੀ, ਹੁਣ ਸਮਝ ਆ ਗਈ।
1: ਨਾ ਜੇ ਭਾਈ ਅੰਗਰੇਜ਼ੀ ਚ ਸੀ, ਫਿਰ ਤੂੰ ਜੁੱਤੀ ਜੱਤੀ ਦੀ ਗੱਲ ਕਾਹਨੂੰ ਕਰਦੀ ਹੈ, ਤੂੰ ਤਾਂ ਕੁੜੇ ਉੱਚੀ ਅੱਡੀ ਦੇ ਸੈਂਡਲਾਂ ਦੀ ਗੱਲ ਕਰਿਆ ਕਰ।
0: ਨਾ ਨਾ, ਫਿਰ ਇਹਨੇ ਕਹਿਣਾ ਸੀਗਾ ਮੈਂ ਤਾਂ ਫੁੱਟਵੇਅਰ ਪਾਣੀ ਆ।
1: ਆਹੋ, ਇੰਨੀ ਤਾਂ ਮੈਨੂੰ ਭਾਈ ਆਉਂਦੀ ਨੀ ਬਬਲੀਏ।
0: ਚੱਲ ਫਿਰ ਬੀਬੋ, ਹੁਣ ਤੇਰੀ ਵਾਰੀ।
1: ਅੱਛਾ ਭਾਈ ਬੋਲੀ, ਹੁਣ ਭਾਈ ਮੈਂ ਪਾਉਣੀ ਆ ਹੈ।
0: ਕਿੰਨੇ ਸਾਲ ਤੋਂ ਮੈਂ ਉਹੀ ਬੋਲੀ ਸੁਣਦੀ ਆ ਰਹੀ ਆ।
1: ਨਾ ਭਾਈ ਬਬਲੀਏ, ਮੈਂ ਤੇਰੀ ਗੱਲ ਨਾਲ ਜਮਾਂ ਸਹਿਮਤ ਨਹੀਂ। ਕੁੜੇ ਮੈਂ ਤਾਂ ਡੋਲੀ ਨਾਲ ਅਗਰੀ ਕਰਦੀ ਆ, ਅਗਰੀ।
0: ਚੱਲ ਫਿਰ, ਚਾਹੇ ਐਗਰੀ ਕਰ ਜਾਂ ਸਹਿਮਤ ਹੋ ਜਾਂ ਫਿਰ ਸਹਿਮਤ ਨਾ ਹੋ, ਬੋਲੀ ਬਾ।

0: ਨੀ ਆਹੋ ਆਹੋ ਬੋਲੀ ਅਸੀਂ ਚੱਕ ਲਾਂਗੇ ਆਪੇ, ਤੂੰ ਕਿਹੜਾ ਸ਼ੁਰੂ ਤਾਂ ਕਰ।
1: ਬਿਲਕੁਲ ਬਿਲਕੁਲ,
2: ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ।
0: ਓ ਬੱਲੇ ਬੱਲੇ ਬੱਲੇ,
1: ਓ ਸ਼ਾਵਾ ਸ਼ਾਵਾ ਸ਼ਾਵਾ।
2: ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ।
0: ਓ ਕੀ ਖੱਟ ਲਿਆਂਦਾ?
2: ਨੀ ਭੈਣੇ, ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ।
1: ਓ ਕੀ ਖੱਟ ਲਿਆਂਦਾ, ਮੈਨੂੰ ਵੀ ਦੱਸੋ, ਮੈਨੂੰ ਵੀ ਦੱਸੋ।
2: ਓ ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ।
0: ਕੁੜੇ ਗਾਹਾਂ ਵੀ ਬੋਲ ਬਬਲੀਏ, ਖੱਟ ਕੇ ਕੀ ਲਿਆਂਦਾ?
2: ਨੀ ਆਹੀ ਤਾਂ ਮੈਂ ਸੋਚਦੀ ਪਈ ਆ ਕਿ ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ ਤੇ
1: ਓ ਮਾਈ ਗੋਡ, ਇਹ ਤਾਂ ਕੋਈ ਗੱਲ ਨਹੀਂ ਹੋਈ ਬੀਬੋਸਿਸ, ਇਹ ਤਾਂ ਗਲਤ ਗੱਲ ਹੈ।
2: ਰਹਿਣ ਦੇ, ਹੁਣ ਇਹਨੂੰ ਅੱਗੇ ਨਹੀਂ ਕਰਨਾ, ਹੁਣ ਤੂੰ ਬੋਲ ਪਹਿਲਾਂ ਬੋਲੀ।
0: ਨਾ ਭਾਈ, ਮੈਂ ਕਿਹੜਾ ਥੋਡਾ ਕੋਈ ਨਾਂ ਲਿਆ ਇਹਦੇ ਵਿੱਚ, ਕੁੜੇ ਨਾ ਹੀ ਮੈਂ ਥੋਡੇ।

0: ਹੋਰ ਗੱਲਾਂ ਦੀਆਂ ਗੱਲਾਂ ਭਾਈ, ਆ ਨੱਚ ਟੱਪ ਕੇ ਤੇ ਚਾਰ ਕ ਬੋਲੀਆਂ ਪਾ ਕੇ ਨਾ ਮੇਰਾ ਤਾਂ ਧਰਮ ਨਾਲ ਕਾਲਜਾ ਠੰਡਾ ਹੋ ਗਿਆ। ਆ ਮੇਰਾ ਮਤਲਬ ਹੈ ਮੇਰਾ ਤਾਂ ਕੁੜੇ ਖਾਦਾ ਪੀਤਾ ਹਜਮ ਹੋ ਗਿਆ। ਆ ਮੇਰਾ ਤਾਂ ਸੁੱਖ ਨਾਲ ਕੱਲ ਦਾ ਨਾ ਆ ਕਾਲਜਾ ਜਾ ਡਿੱਕ ਹੋਇਆ ਪਿਆ ਸੀ ਜਮਾ।
1: ਹੈ ਡਿੱਕ ਹੋਇਆ ਪਿਆ ਸੀ ਕੀ ਵੀ ਬਸਿਸ?
0: ਨਹੀਂ ਆ ਮੇਰਾ ਮਤਲਬ ਹੈ ਆ ਗਲਜੇ ਤੱਕ ਨਾ ਕਾਲਜਾ ਜਾ ਭਰਿਆ ਭਰਿਆ ਜਾ ਪਿਆ ਸੀ ਭਾਈ। ਨਾਲੇ ਦੇਖ ਲਾ ਦੋ ਦਿਨ ਹੋ ਗਏ ਮੈਨੂੰ ਜਮਾ ਭੁੱਖ ਨੀ ਲੱਗਦੀ।
2: ਨਾ ਗੱਲ ਸੁਣ ਬੀਬੋ, ਅਜਿਹਾ ਖਾ ਕੀ ਲਿਆ ਸੀ ਜਿਹੜਾ ਤੇਰਾ ਹਾਜਮਾ ਖਰਾਬ ਹੋਇਆ ਪਿਆ ਸੀ?
0: ਆ ਕੁੜੇ ਕੱਲ ਆਥਣ ਦੀ ਗੱਲ ਆ ਭਾਈ, ਮੈਨੂੰ ਜਮਾ ਹੀ ਭੁੱਖ ਨੀ ਸੀ। ਫਿਰ ਮੈਂ ਆਖਿਆ ਵੀ ਜਦੋਂ ਮੱਥਾ ਮਾਰ ਕੇ ਰੋਟੀ ਟੁੱਕ ਕਰਿਆ ਗਾ ਐਵੇਂ ਖਰਾਬ ਹੋਊਗਾ ਭਾਈ। ਮੈਂ 5-7 ਰੋਟੀਆਂ ਲੈ ਲਈਆਂ ਤੇ ਕੌਲਾ ਲੈ ਲਿਆ ਭਾਈ ਕੱਦੂ ਦੀ ਦਾਲ ਦਾ, ਮੈਂ ਤਾਂ ਭਾਈ ਖਾ ਲਿਆ ਤੇ ਨਾਲ ਭਾਈ ਚਿਬੜਾਂ ਦੀ ਚਟਨੀ ਸੀ, ਸੁੱਖ ਨਾਲ 2 ਰੋਟੀਆਂ ਵੱਧ ਹੀ ਖਾ ਗਈ। ਨਾਲ ਭਾਈ ਕੱਕੜੀ ਸੀਗੀ ਇੱਕ ਖੇਤੋਂ ਆਈ ਸਾਡੇ ਕੁੜੇ, ਮੈਂ ਤਾਂ ਉਹ ਵੀ ਕੱਟ ਵੱਢ ਕਰਕੇ ਖਾ ਗਈ। ਤੇ ਕੁੜੇ ਡੋਲੂ ਸੀ ਲੱਸੀ ਦਾ ਪਿੰਡੋਂ ਆਇਆ, ਮੈਂ ਆਖਿਆ ਐਵੇਂ ਡੋਲਾਂਗੇ ਤੇ ਜਾਂ ਕੁੱਤੇ ਬਿੱਲਿਆਂ ਨੂੰ ਪਾਵਾਂਗੇ ਭਾਈ, ਮੈਂ ਤਾਂ ਡੋਲੂ ਉੱਤੋਂ ਦੀ ਲੱਸੀ ਦਾ ਪੀ ਗਈ ਕੁੜੇ। ਫੇਰ ਵੀ ਦੇਖ ਲਾ ਮੈਨੂੰ ਜਮਾਂ ਭੁੱਖ ਨੀ ਸੀ ਹੱਥ ਨੇ। ਤੜਕੇ ਭਾਈ ਉੱਠਦੀ ਤੇ ਉੱਠਦਿਆਂ ਸਾਰ ਕੌਲਾ ਚਾਹ ਦਾ ਕੁੜੇ ਨਾਲ 5-7 ਰਸ ਖਾ ਲੇ। ਤੇ ਫੇਰ ਮੈਨੂੰ ਯਾਦ ਆਇਆ ਆ ਪੇਕਿਆਂ ਤੋਂ ਆਉਂਦੀ ਹੋਈ ਨੂੰ ਮਾਂ ਨੇ ਨਾ ਪਿੰਨੀਆਂ ਪਾਈਆਂ ਸੀ ਕੁੜੇ, ਮੈਂ ਤਾਂ 4-5 ਉਹ ਚੱਕਤੀਆਂ ਨਾਲ ਹੀ। ਆ ਵੇਖ ਲਾ ਹੁਣ ਇੱਥੋਂ ਤੱਕ ਗਾਲਜਾ ਜਾ ਭਰਿਆ ਭਰਿਆ ਪਿਆ ਸੀ।
2: ਨਾ ਮੈਨੂੰ ਇੰਜ ਕਿਉਂ ਲੱਗਦਾ ਕਿ ਇਹ ਡਾਇਟ ਤਾਂ ਤੇਰੀ ਬਹੁਤ ਥੋੜੀ ਹੈ ਬੀਬੋ, ਕਿਤੇ ਤੂੰ ਡਾਇਟਿੰਗ ਤੇ ਤਾਂ ਨਹੀਂ?
0: ਆਹੋ ਕੱਲੀ ਚਾਹ ਹੀ ਪੀਤੀ ਆ ਤੜਕੇ ਦੀ, ਆ 2 ਚੀਜ਼ਾਂ ਨਿੱਕ ਸੁੱਕ ਜਾ ਹੋਰ ਖਾਧਾ, ਬਾਕੀ ਵੇਖ ਲਾ ਭਾਈ ਰੋਟੀ ਤਾਂ ਤੜਕੇ ਦੀ ਹਜੇ ਖਾਧੀ ਨੀ।
1: ਓ ਮਾਈ ਗੋਡ, ਆ ਜਿੰਨਾ ਤੁਸੀਂ ਰਾਤ ਨੂੰ ਤੇ ਸਵੇਰੇ ਖਾ ਲਿਆ ਇਹਨਾਂ ਤਾਂ ਸਾਡੇ ਟਿੰਡਣਾ ਦਾ ਬੰਦ ਹੈ।
0: ਕੁੜੇ ਤੁਹਾਡਾ ਕੀ ਕਹਿਣਾ ਕੰਜੂਸਾਂ ਦਾ, ਤੁਸੀਂ ਜੋੜ ਕੇ ਪੈਸਾ ਪਤਾ ਨੀ ਭਾਈ ਕਿੱਥੇ ਲੈ ਕੇ ਜਾਣਾ। ਵੀ ਬੰਦੇ ਨੂੰ ਖਾਂਦੇ ਪੀਂਦੇ ਰਹਿਣਾ ਚਾਹੀਦਾ, ਤੁਸੀਂ ਤਾਂ ਬਸ ਜੋੜ ਜੋੜ ਰੱਖ ਲੋ।
2: ਵੈਸੇ ਵੀ ਇੱਕ ਗੱਲ ਮੈਂ ਤੈਨੂੰ ਦੱਸਾਂ ਡੋਲੀ, ਇਹ ਕੱਲਾ ਆਪਣਾ ਨਹੀਂ ਸੋਚਦੀ, ਇਹ ਬਾਕੀਆਂ ਦਾ ਵੀ ਸੋਚਦੀ ਹੈ।
1: ਹੈ ਉਹ ਕਿੱਜਾਂ?
2: ਦੇਖ ਜੇ ਇਸ ਤਰ੍ਹਾਂ ਬੇਸਾਬਾ ਖਾਵੇਗੀ ਨੀ ਤੇ ਬਿਮਾਰ ਨੀ ਹੋਵੇਗੀ, ਬਿਮਾਰ ਨੀ ਹੋਵੇਗੀ ਤੇ ਡਾਕਟਰ ਵਿਚਾਰੇ ਭੁੱਖੇ ਮਰ ਜਾਣਗੇ। ਮੈਂ ਕਹਿੰਦੀ ਆ ਡਾਕਟਰਾਂ ਦੀ ਫੀਸ, ਉਸ ਤੋਂ ਬਾਅਦ ਜਿਹੜੀ ਆ ਦਵਾਈਆਂ ਵੇਚਦੇ ਆ ਉਹਨਾਂ ਦਾ ਖਰਚਾ ਪਾਣੀ, ਉਹਨਾਂ ਦੇ ਘਰ ਕਿਵੇਂ ਚੱਲਣਗੇ। ਇਸ ਲਈ ਸਾਰਿਆਂ ਦੀ ਜ਼ਿੰਮੇਵਾਰੀ ਇਹਨੇ ਖੁਦ ਲਈ ਹੈ।
0: ਆਹੋ ਭਾਈ ਬਬਲੀਏ, ਗੱਲ ਤਾਂ ਤੇਰੀ ਕੁੜੇ ਜਮਾਂ ਸਿਆਣੀ ਆ। ਆ ਕੱਲ ਪਰਸੋਂ ਦਾ ਜਦੋਂ ਚਿੱਤ

0: ਖਰਾਬ ਚੱਲੀ ਜਾਂਦਾ ਨਾ, ਗਈ ਤਾਂ ਮੈਂ ਡਾਕਟਰਾਂ ਕੋਲੇ ਹੀ ਸੀ।
1: ਹੈਂ, ਡਾਕਟਰ ਕੋਲ ਗਏ ਸੀ ਤੇ ਕੀ ਕਿਹਾ ਡਾਕਟਰ ਨੇ?
0: ਨਹੀਂ, ਡਾਕਟਰ ਨੇ ਵਿਚਾਰੇ ਨੇ ਕੀ ਕਹਿਣਾ ਸੀ, ਬਸ ਆਹੀ ਕਿਹਾ, ਕਹਿੰਦਾ ਮਾੜਾ ਮੋਟਾ ਬੀਬਾ ਜੀ ਆਪਣੇ ਖਾਣ ਪੀਣ ਦਾ ਧਿਆਨ ਰੱਖੋ।
1: ਹੈਂ, ਫਿਰ ਤੁਸੀਂ ਰੱਖਿਆ ਧਿਆਨ ਖਾਣ ਪੀਣ ਦਾ?
0: ਨਹੀਂ, ਆਹੋ 3-4 ਦਿਨ ਹੋ ਗਏ, ਜਿੰਨਾ ਕ ਘਰ ਚ ਖਾਣ ਪੀਣ ਦਾ ਸਮਾਨ ਪਿਆ ਸੀ, ਬਸ ਐ ਮੰਨ ਲਾ ਵੀ ਸਾਰਾ ਮੇਰੇ ਧਿਆਨ ਚ ਸੀ ਫਿਰ ਪਰਸੋਂ ਦਾ, ਤੇ ਜਿੰਨਾ ਕ ਨਿੱਕ ਸੁੱਕ ਸੀ ਲਗਭਗ ਸਾਰਾ ਨਵੇੜਤਾ ਹੁਣ ਤੱਕ।
2: ਨਹੀਂ, ਮੈਨੂੰ ਇੱਕ ਗੱਲ ਦੱਸ, ਮੈਂ ਤਾਂ ਕੱਲ ਆ ਤੇਰੇ ਮੁੰਡੇ ਨੂੰ ਘਰ ਸਮੋਸੇ ਲਿਜਾਂਦੇ ਵੀ ਦੇਖਿਆ, ਤੇ ਮੈਂ ਪੁੱਛਿਆ ਸੀ ਕਾਕਾ ਸਮੋਸੇ ਲੈ ਕੇ ਚੱਲਿਆ, ਤੇ ਅੱਗੋਂ ਕਹਿੰਦਾ ਹਾਂ ਬੇਬੇ ਨੇ ਸਮੋਸੇ ਮੰਗਾਏ ਆ। ਇਹਦਾ ਮਤਲਬ ਤੇਰਾ ਇੰਨੀ ਤਬੀਅਤ ਖਰਾਬ ਹੋਣ ਦੇ ਬਾਵਜੂਦ ਤੂੰ ਸਮੋਸੇ ਖਾਧੇ ਆ?
0: ਤੇ ਆਹੋ ਭਾਈ, ਹੁਣ ਜਦੋਂ ਡਾਕਟਰ ਨੇ ਕਹਿ ਹੀ ਦਿੱਤਾ ਵੀ ਆਪਣੇ ਭਾਈ ਖਾਣ ਪੀਣ ਦਾ ਧਿਆਨ ਰੱਖੀ, ਤੇ ਮੈਂ ਤਾਂ ਹੁਣ ਭਾਈ ਧਿਆਨ ਰੱਖਣਾ ਹੀ ਸੀ।
2: ਨਾ ਤੇ ਫੇਰ ਜੇ ਧਿਆਨ ਰੱਖਣਾ ਸੀ ਤੇ ਸਮੋਸੇ ਹੀ ਖਾਣੇ ਸੀ।
0: ਨਹੀਂ, ਓਹੋ ਕੁੜੇ, ਡਾਕਟਰ ਨੇ ਨਾਲ ਐ ਵੀ ਆਖਿਆ ਸੀ ਵੀ ਹਲਕੀਆਂ ਚੀਜ਼ਾਂ ਖਾਈ।
2: ਤੇ ਸਮੋਸੇ ਕਿਧਰੋਂ ਹਲਕੇ ਹੋ ਗਏ?
0: ਨਹੀਂ ਓਹੋ ਕੁੜੇ, ਮੈਂ ਆਪ ਹਲਵਾਈ ਦੀ ਦੁਕਾਨ ਤੇ ਦੇਖਿਆ, ਜਦੋਂ ਸਮੋਸਾ ਤਲਦੇ ਨੇ ਕੁੜੇ ਤੇਲ ਦੇ ਉੱਤੇ ਉੱਤੇ ਤੈਰਦਾ ਹੁੰਦਾ, ਇਹਦਾ ਮਤਲਬ ਹੈ ਵੀ ਸਮੋਸਾ ਹਲਕਾ ਹੁੰਦਾ।
1: ਯੂ ਆਰ ਰਾਈਟ ਬੀਬੂ ਸਿਸ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ, ਮੈਨੂੰ ਤਾਂ ਤੁਸੀਂ ਅੱਜ ਦੱਸਿਆ।
0: ਨਹੀਂ ਆਹੋ, ਹੋਰ ਮੰਗਾ ਲਾ, ਮੈਂ ਤਾਂ ਹੁਣ ਵੀ ਖਾ ਲੂੰਗੀ।
2: ਕਰ ਲੋ ਘਿਓ ਨੂੰ ਭਾਂਡਾ, ਇੱਥੇ ਤਾਂ ਇੱਕ ਨੂੰ ਤੂੰ ਕੀ ਕਹਿਨੀ ਆ, ਆ ਦੂਜੀ ਵੀ ਤਿਆਰ ਆ, ਖਾਓ ਦੋਨੋਂ ਸਮੋਸੇ, ਉਹ ਵੀ ਇੰਨੀ ਬੁਰੀ ਹਾਲਤ ਦੇ ਵਿੱਚ।
0: ਚੱਲ ਬਾਕੀ ਗੱਲਾਂ ਛੱਡੋ, ਆ ਭਾਈ ਨੱਚਣ ਟੱਪਣ ਵਾਲਾ ਤੇ ਗਾਉਣ ਜੇ ਵਾਲਾ ਕੰਮ ਜਾ ਚਲਾਈ ਰੱਖਿਆ ਕਰੋ, ਕੁੜੇ ਮੇਰਾ ਤਾਂ ਆਈ ਮੇਦਾ ਮੂਦਾ ਠੀਕ ਹੋ ਜੂਗਾ।

ਸਰੋਤਿਓ, ਤੁਸੀਂ ਬਹੁਤ ਹੀ ਆਨੰਦ ਮਾਣਿਆ ਪ੍ਰੋਗਰਾਮ ਸਜਰੀ ਸਵੇਰ ਤਹਿਤ ਸ਼ੁਰਲੀਆਂ, ਜਿਨ੍ਹਾਂ ਨੂੰ ਪੇਸ਼ ਕਰ ਰਹੇ ਸੀ ਬੀਬੋ ਭੂਆ, ਬਬਲੀ ਅਤੇ ਡੌਲੀ। ਬਹੁਤ ਹੀ ਹਾਸਰਸ ਜਿਹੜਾ ਇਹ ਨਾਟਕ ਉਹਨਾਂ ਨੇ ਪੇਸ਼ ਕੀਤਾ। ਹੁਣ ਪ੍ਰੋਗਰਾਮ ਦੀ ਅਗਲੀ ਕਾਰਵਾਈ ਵੱਲ ਵੱਧਦੇ ਹਾਂ ਅਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।

ਜੀ ਸਰੋਤਿਓ, ਹੁਣ ਪੇਸ਼ ਹੈ ਅਖਬਾਰੀ ਸੁਰਖੀਆਂ। ਦੈਨਿਕ ਜਾਗਰਣ ਨੇ ਪ੍ਰਮੁੱਖਤਾ ਨਾਲ ਇਸ ਖਬਰ ਨੂੰ ਛਾਪਿਆ ਕਿ ਵੰਦੇ ਮਾਤਰਮ ਕੇ ਦੋ ਪਦ ਹੀ ਗਾਏਗੀ ਕਾਂਗਰਸ। ਕਾਂਗਰਸ ਕਾਰਿਆ ਸਮਿਤੀ ਕੀ ਬੈਠਕ ਮੇਂ ਸਾਫ ਕੀਆ ਅਪਨਾ ਰੁਖ, ਕਹਾ ਐਸਾ ਪਿਛਲੇ 90 ਸਾਲ ਸੇ ਹੋਤਾ ਆ ਰਹਾ। ਐਨਟੀਏ ਬਤਾਏ ਨੀਟ ਮੇਂ ਸੁਧਾਰ ਕੋ ਕਿਆ ਕਦਮ ਉਠਾਏ ਸੁਪਰੀਮ ਕੋਰਟ। ਰਾਧਾ ਕ੍ਰਿਸ਼ਨਨ ਕਮੇਟੀ ਕੀ ਸਿਫਾਰਿਸ਼ੇ ਲਾਗੂ ਕਰਨੇ ਕੀ ਜਾਣਕਾਰੀ ਮੰਗੀ, ਕਹਾ ਯਹ ਸੁਨਿਸ਼ਚਿਤ ਕਰਨਾ ਹਮਾਰਾ ਕਰਤਵਯ ਹੈ ਕਿ ਐਨਟੀਏ ਪਰ ਦੇਸ਼ ਗਰਵ ਕਰੇ। ਖੇਡਾਂ ਵਤਨ ਪੰਜਾਬ ਦੀਆਂ ਕੇ ਪਦਕ ਵਿਜੇਤਾ ਹੋਂਗੇ ਖੇਲ ਕੋਟੇ ਕੇ ਹੱਕਦਾਰ ਭਗਵੰਤ ਮਾਨ, ਕਹਾ 40 ਵਰਸ਼ ਤੱਕ ਆਯੂ ਕੇ ਪਦਕ ਵਿਜੇਤਾਓਂ ਕੋ ਮਿਲੇਗਾ ਇਸਕਾ ਲਾਭ। ਚੌਥੇ ਸੰਸਕਰਣ 5 ਸਤੰਬਰ ਕੋ ਬਠਿੰਡਾ ਸੇ 29 ਨਵੰਬਰ ਕੋ ਪਟਿਆਲਾ ਮੇਂ ਸਮਾਪਤ। ਇਸ ਬਾਰ 38 ਖੇਲ ਹੋਂਗੇ। ਗਾਓਂ ਕੀ ਪ੍ਰਤਿਭਾਓਂ ਕੀ ਪਹਿਚਾਨ ਕਰ ਉਨ੍ਹੇ ਅੰਤਰਰਾਸ਼ਟਰੀ ਪ੍ਰਤੀਯੋਗਿਤਾਓਂ ਕੇ ਲੀਏ ਤਿਆਰ ਕਰੇਂਗੇ। ਜੰਮੂ ਕਸ਼ਮੀਰ ਭਾਰਤ ਕਾ ਮਹੱਤਵਪੂਰਨ ਹਿੱਸਾ ਹੈ, ਅਮਰੀਕੀ ਰਾਜਦੂਤ ਨੇ ਬਤਾਇਆ ਕਿ ਕਹਾ ਭਾਰਤ ਸਰਕਾਰ ਨੇ ਖੇਤਰ ਕੋ ਸੁਰੱਖਿਅਤ ਬਣਾਉਣੇ ਕੇ ਲੀਏ ਵਿਸ਼ਵਸਨੀਯ ਕਦਮ ਉਠਾਏ। ਕਸ਼ਮੀਰ ਪਰ ਅਮਰੀਕੀ ਰੁਖ ਮੇਂ ਬੜੇ ਬਦਲਾਵ ਕੇ ਸੰਕੇਤ।

ਹੁਣ ਗੱਲ ਕਰਦੇ ਹਾਂ ਪੰਜਾਬ ਦੀ। ਜਾਗਰਣ ਨੇ ਪੰਜਾਬ ਦੇ ਬਾਰੇ ਇਹ ਖਬਰ ਜਿਹੜੀ ਪ੍ਰਮੁੱਖਤਾ ਨਾਲ ਛਾਪੀ ਹੈ ਕਿ ਰਾਜ ਕੇ ਕਈ ਜ਼ਿਲ੍ਹੋਂ ਮੇ ਭਾਰੀ ਵਰਸ਼ਾ ਪਾਣੀ ਨੇ ਬਢਾਈ ਪਰੇਸ਼ਾਨੀ। ਗੁਰਦਾਸਪੁਰ ਮੇ ਰਾਵੀ ਕਾ ਜੋ ਜਲਸਤਰ ਹੈ ਉਸਕੇ ਬਢਨੇ ਕੇ ਕਾਰਨ ਕਿਸ਼ਤੀ ਬੰਦ ਕੀ ਗਈ। ਸਾਤ ਗਾਓਂ ਕਾ ਸੰਪਰਕ ਜ਼ਿਲ੍ਹੇ ਸੇ ਟੂਟਾ। ਅਨੰਦਪੁਰ ਸਾਹਿਬ ਮੇ ਭਾਰੀ ਜਲ ਜਮਾਵ। ਆਜ ਭੀ ਵਰਸ਼ਾ ਕੀ ਸੰਭਾਵਨਾ। ਮੌਸਮ ਵਿਭਾਗ ਕੇ ਅਨੁਸਾਰ ਵੀਰਵਾਰ ਕੋ ਕੁਛ ਜ਼ਿਲ੍ਹੋ ਮੇ ਹਲਕੀ ਸੇ ਸਾਮਾਨਿਆ ਵਰਸ਼ਾ ਹੋ ਸਕਤੀ ਹੈ। ਇਸਕੇ ਬਾਅਦ 25 ਅਗਸਤ ਤੱਕ ਰਾਜ ਮੇ ਮੌਸਮ ਸਾਫ ਰਹਿਣੇ ਕੀ ਸੰਭਾਵਨਾ ਹੈ। 26 ਅਗਸਤ ਸੇ ਮਾਨਸੂਨ ਦੁਬਾਰਾ ਸੇ ਸਕ੍ਰਿਯ ਹੋਗਾ ਔਰ ਫਿਰ ਲਗਾਤਾਰ 4 ਦਿਨੋਂ ਤੱਕ ਭਾਰੀ ਵਰਸ਼ਾ ਹੋ ਸਕਤੀ ਹੈ। छात्रों का आंदोलन समाप्त। अब सीजीएल परीक्षा से नियुक्त कर्मचारी सड़क पर। छात्राओं ने रद्द परीक्षाओं की ज्यूडिशियल जांच करने की रखी शर्त। ट्रेनों में अब नहीं चलेगा जितना मर्जी उतना लगेज सीमा निर्धारित। पार्सल वैन में कुल क्षमता का सिर्फ 20% ही बुक होगा सामान। देश भर में एक सामान लागू हुआ नियम कड़ाई से होगा पालन।

ਇੱਕ ਵਾਰ ਫਿਰ ਪੰਜਾਬੀ ਟ੍ਰਿਬਿਊਨ ਨੇ ਵੀ ਇਸ ਖਬਰ ਨੂੰ ਜਿਹੜਾ ਪ੍ਰਮੁੱਖਤਾ ਨਾਲ ਆਪਣੇ ਮੁੱਖ ਪੰਨੇ 'ਤੇ ਲਿਆ ਕਿ ਯੂ ਜੀ ਸੀ ਨੈੱਟ ਦੇ 3 ਵਿਸ਼ਿਆਂ ਦੀ ਮੁੜ ਹੋਵੇਗੀ ਪ੍ਰੀਖਿਆ। ਕੇਂਦਰ ਸਰਕਾਰ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਦੱਸਿਆ ਕਿ ਪ੍ਰਸ਼ਨ ਪੱਤਰਾਂ ਵਿੱਚ ਗਲਤੀਆਂ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਯੂ ਜੀ ਸੀ ਨੈੱਟ ਜੂਨ ਦੇ 3 ਵਿਸ਼ਿਆਂ ਦੀ ਪ੍ਰੀਖਿਆ ਮੁੜ ਕਰਵਾਈ ਜਾ ਰਹੀ ਹੈ। ਇਹਨਾਂ 'ਚੋਂ ਅੰਗਰੇਜ਼ੀ ਅਤੇ ਕਾਮਰਸ ਦਾ ਪੇਪਰ 9 ਸਤੰਬਰ ਨੂੰ ਅਤੇ ਸਮਾਜ ਸ਼ਾਸਤਰ ਸੋਸ਼ਿਓਲੋਜੀ ਦਾ ਪੇਪਰ 10 ਸਤੰਬਰ ਨੂੰ ਹੋਵੇਗਾ।

ਸਰੋਤਿਓ, ਅਜੀਤ ਨੇ ਵੀ ਪ੍ਰਮੁੱਖਤਾ ਨਾਲ ਇਸ ਖ਼ਬਰ ਨੂੰ ਮੁੱਖ ਪੰਨੇ 'ਤੇ ਲਿਆ ਕਿ ਕਾਂਗਰਸ ਵੰਦੇ ਮਾਤਰ ਦੇ ਦੋ ਪੈਰੇ ਹੀ ਗਾਏਗੀ, ਦੇਸ਼ ਭਰ ਵਿੱਚ 800 ਥਾਵਾਂ 'ਤੇ ਪਾਰਟੀ ਕਰੇਗੀ ਛਾਤਰੋਂ ਕੀ ਗੂੰਜ ਪ੍ਰੋਗਰਾਮ। ਕਾਂਗਰਸ

ਕਿ ਕਮੇਟੀ ਦੀ ਮੀਟਿੰਗ 'ਚ ਅਹਿਮ ਮੁੱਦਿਆਂ 'ਤੇ ਚਰਚਾ ਚੰਨੀ ਰਹੇ ਗੈਰ ਹਾਜ਼ਰ। ਪੰਜਾਬ ਸਰਕਾਰ ਪਿੰਡਾਂ ਦੇ ਨੌਜਵਾਨਾਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰੇਗੀ, ਮੁੱਖ ਮੰਤਰੀ। ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਭਾਗ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗਾ ਅਤੇ 29 ਨਵੰਬਰ ਨੂੰ ਪਟਿਆਲਾ ਵਿਖੇ ਹੋਵੇਗੀ ਸਮਾਪਤੀ। ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਐਡੀਸ਼ਨ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗਾ ਅਤੇ 29 ਨਵੰਬਰ ਨੂੰ ਪਟਿਆਲਾ ਵਿਖੇ

ਸਟੇਡੀਅਮ ਵਿੱਚ ਹੋਵੇਗਾ, ਜਦਕਿ ਸਮਾਪਤੀ 29 ਨਵੰਬਰ ਨੂੰ ਪਟਿਆਲਾ ਵਿੱਚ ਹੋਵੇਗੀ। ਨੀਟ ਪੇਪਰ ਪ੍ਰਣਾਲੀ ਪੂਰੀ ਤਰ੍ਹਾਂ ਅਭੇਦ, ਸਨ ਲਗਾਉਣੀ ਮੁਸ਼ਕਿਲ ਕੇਂਦਰ ਸਰਕਾਰ, ਸੁਪਰੀਮ ਕੋਰਟ ਨੇ NTA ਦੀ ਸਮਰੱਥਾ ਤੇ ਖੜੇ ਕੀਤੇ ਸਵਾਲ। ਹੁਣ ਕੁਝ ਗੱਲ ਖੇਡ ਜਗਤ ਦੀ ਕਰਦੇ ਹਾਂ। ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾਇਆ। ਐਮਸਟੇਲ ਵੀਨ ਦੇ ਵੈਗਨਰ ਹਾਕੀ ਸਟੇਡੀਅਮ 'ਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਟੂਰਨਾਮੈਂਟ ਦੇ ਟੌਪ 8 ਰਾਊਂਡ 'ਚ ਦਾਖਲ ਹੋ ਗਈ ਅਤੇ ਪਾਕਿਸਤਾਨ ਬਾਹਰ ਹੋ ਗਿਆ। ਖਨੌਰੀ ਬਾਰਡਰ ਤੋਂ ਕਿਸਾਨਾਂ ਵੱਲੋਂ ਮੋਰਚਾ ਮੁਲਤਵੀ, ਕੇਂਦਰ ਨਾਲ ਮੀਟਿੰਗ 4 ਨੂੰ।

ਅਜੀਤ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਖ ਪੰਨੇ ਤੋਂ ਖੇਡ ਸੰਸਾਰ ਦੀਆਂ ਖਬਰਾਂ ਦੇ ਵਿੱਚ ਰਾਜਪ੍ਰੀਤ ਐਂਬਰ ਅਤੇ ਅਕਮਲ ਨੂੰ ਮਿਲੇਗਾ ਢਾਹਾਂ ਸਾਹਿਤ ਇਨਾਮ 2026। ਮਾਨਵ ਦੀਆਂ 10 ਵਿਕਟਾਂ ਬਦੌਲਤ ਭਾਰਤ ਦੀ ਜਿੱਤ, ਦੇਵਦੱਤ ਪਲੇਅਰ ਆਫ ਦਾ ਮੈਚ ਬਣੇ, ਸ਼੍ਰੀਲੰਕਾ ਨੂੰ 165 ਦੌੜਾਂ ਨਾਲ ਹਰਾਇਆ, ਅਮਰੀਕਾ ਕੈਨੇਡਾ ਵਿਚਾਲੇ ਸਮਝੌਤੇ ਦਾ ਦਾਅਵਾ। ਜੈਸ਼ੰਕਰ ਨੇ ਸਿੰਗਾਪੁਰ 'ਚ ਨਵੇਂ ਭਾਰਤੀ ਹਾਈ ਕਮਿਸ਼ਨਰ ਚਾਂਸਲਰੀ ਦਾ ਨੀਂਹ ਪੱਥਰ ਰੱਖਿਆ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਸਿੰਗਾਪੁਰ 'ਚ ਭਾਰਤੀ ਹਾਈ ਕਮਿਸ਼ਨ ਦੇ ਨਵੇਂ ਚਾਂਸਲਰੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਉਹਨਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸਹੂਲਤ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਵਿੱਚ ਨਵੇਂ ਯੁੱਗ ਨੂੰ ਦਰਸਾਏਗੀ। ਇਸ ਮੌਕੇ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਵੀ ਮੌਜੂਦ ਸਨ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1357 ਫੁੱਟ ਤੱਕ ਪੁੱਜਾ। ਸਥਾਨਕ ਪੌਂਗ ਡੈਮ 'ਚ ਭਾਰਤ ਪਾਣੀ ਦਾ ਪੱਧਰ 1357 ਫੁੱਟ ਦੇ ਕਰੀਬ ਪਹੁੰਚਿਆ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ 'ਚ ਪਾਣੀ ਦੀ ਆਮਦ 10,000 ਕਿਊਸਿਕ ਦੇ ਕਰੀਬ ਹੈ, ਜਦਕਿ ਟਾਰਬਾਈਨ ਰਾਹੀਂ 15,500 ਕਿਊਸਿਕ ਪਾਣੀ ਛੱਡਿਆ ਜਾ ਰਿਹਾ। ਮੀਂਹ ਘੱਟ ਪੈਣ ਕਾਰਨ ਝੀਲ 'ਚ ਪਾਣੀ ਦੀ ਆਮਦ ਘਟੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 7:59 'ਤੇ 26 ਸਕਿੰਟ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਵਜੇ ਰਿਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਭਾਰਤ ਨੇ ਨੀਦਰਲੈਂਡਸ ਵਿੱਚ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਅਗਲੇ ਰਾਊਂਡ ਲਈ ਕੁਆਲੀਫਾਈ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਤੁਰੰਤ ਸੁਧਾਰਾਂ ਦੀ ਲੋੜ ਤੇ ਜ਼ੋਰ ਦਿੱਤਾ ਹੈ। ਭਾਰਤ ਨੇ ਕਿਹੈ ਕਿ ਕੌਂਸਲ ਦੀ ਬਣਤਰ ਤੇ ਫੈਸਲਾ ਲੈਣ ਦੀਆਂ ਪ੍ਰਕਿਰਿਆਵਾਂ ਮੌਜੂਦਾ ਆਲਮੀ ਹਾਲਾਤ ਮੁਤਾਬਕ ਹੋਣੀਆਂ ਚਾਹੀਦੀਆਂ ਨੇ ਤੇ ਵਿਕਾਸਸ਼ੀਲ ਮੁਲਕਾਂ ਨੂੰ ਵਧੇਰੇ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਕੌਂਸਲ ਦੇ ਕੰਮਕਾਜ ਤੇ ਚਰਚਾ ਦੌਰਾਨ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਨੁਮਾਇੰਦਗੀ ਯੋਗਨਾ ਪਟੇਲ ਨੇ ਕਿਹਾ ਕਿ ਸੁਧਾਰਾਂ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਸਾਲ 1945 ਤੋਂ ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਤੇ ਉਨ੍ਹਾਂ ਤਰਕ ਹੈ ਕਿ ਸੁਰੱਖਿਆ ਕੌਂਸਲ ਉਸ ਸਮੇਂ ਮੌਜੂਦ ਪ੍ਰਬੰਧਾਂ ਦੇ ਆਧਾਰ ਤੇ ਕੰਮ ਕਰਨਾ ਜਾਰੀ ਨਹੀਂ ਰੱਖ ਸਕਦੀ। ਭਾਰਤ ਨੇ ਸਥਾਈ ਤੇ ਗੈਰ ਸਥਾਈ ਮੈਂਬਰਸ਼ਿਪ ਦੋਵਾਂ ਦੇ ਵਿਸਥਾਰ ਤੇ ਗਲੋਬਲ ਸਾਊਥ ਦੀ ਵਧੇਰੇ ਨੁਮਾਇੰਦਗੀ ਦੀ ਆਪਣੀ ਮੰਗ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸੁਧਾਰਾਂ ਨੂੰ ਸਪਸ਼ਟ ਟੀਚਿਆਂ ਤੇ ਸਮਾਂ ਹੱਦ ਨਾਲ ਲਿਖਤੀ ਗੱਲਬਾਤ ਰਾਹੀਂ ਅੱਗੇ ਵਧਾਇਆ ਜਾਣਾ ਚਾਹੀਦਾ। ਭਾਰਤ ਨੇ ਕਿਹਾ ਕਿ ਕੌਂਸਲ ਦੇ ਕੰਮਕਾਜ ਤੇ ਚਰਚਾ ਸੁਰੱਖਿਆ ਕੌਂਸਲ ਦੇ ਵਿਆਪਕ ਸੁਧਾਰਾਂ ਦਾ ਹਿੱਸਾ ਹੋਣੀ ਚਾਹੀਦੀ ਹੈ ਜਿਸ ਵਿਚ ਮੈਂਬਰਸ਼ਿਪ, ਖੇਤਰੀ ਨੁਮਾਇੰਦਗੀ ਤੇ ਵਿਸ਼ੇਸ਼ ਅਧਿਕਾਰਾਂ ਦੇ ਮੁੱਦੇ ਸ਼ਾਮਲ ਨੇ। ਇਸ ਵਿਚ ਕਿਹਾ ਗਿਆ ਕਿ ਮੌਜੂਦਾ ਅਸਥਾਈ ਕਾਰਜਸ਼ੀਲ ਨਿਯਮਾਂ ਨੂੰ ਸੁਧਾਰਾਂ ਚ ਦੇਰੀ ਕਰਨ ਦੇ ਬਹਾਨੇ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਕੌਂਸਲ ਵਿਚ ਵਧੇਰੇ ਪਾਰਦਰਸ਼ਤਾ ਦੇ ਸੰਬੰਧ ਵਿਚ ਇਸ ਵਿਚ ਕਿਹਾ ਗਿਆ ਕਿ ਅਸਥਾਈ ਮੈਂਬਰ ਸਮੇਤ ਸਾਰੇ ਸੁਰੱਖਿਆ ਕੌਂਸਲ ਮੈਂਬਰਾਂ ਨੂੰ ਦਸਤਾਵੇਜ਼ਾਂ ਤੇ ਇਤਿਹਾਸਕ ਰਿਕਾਰਡਾਂ ਤੱਕ ਬਰਾਬਰ ਪਹੁੰਚ ਹੋਣੀ ਚਾਹੀਦੀ ਹੈ। ਜ਼ੋਰ ਦਿੱਤਾ ਗਿਆ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਕਾਰਜਾਂ ਵਿਚ ਫੌਜਾਂ ਤੇ ਪੁਲਿਸ ਬਲਾਂ ਦਾ ਯੋਗਦਾਨ ਪਾਉਣ ਵਾਲੇ ਮੁਲਕਾਂ ਨੂੰ ਵੀ ਸ਼ਾਂਤੀ ਰੱਖਿਅਕ ਹੁਕਮਾਂ ਤੇ ਸਰੋਤਾਂ ਬਾਰੇ ਫੈਸਲਿਆਂ 'ਚ ਵਧੇਰੇ ਹਿੱਸਾ ਲੈਣਾ ਚਾਹੀਦਾ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਸਹਾਇਕ ਸੰਸਥਾਵਾਂ ਦੇ ਚੇਅਰਪਰਸਨ ਦੀ ਨਿਯੁਕਤੀ ਲਈ ਨਿਸ਼ਚਿਤ ਸਮਾਂ ਹੱਦ ਦੀ ਵੀ ਮੰਗ ਕੀਤੀ। ਦਹਿਸ਼ਤਗਰਦੀ ਉੱਤੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮੈਂਬਰਸ਼ਿਪ ਨੂੰ ਰਾਜਨੀਤਿਕ ਉਦੇਸ਼ਾਂ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਤੇ ਕਿਹਾ ਕਿ ਦਹਿਸ਼ਤਗਰਦੀ ਸੰਗਠਨਾਂ ਨੂੰ ਸੂਚੀਬੱਧ ਕਰਨ ਜਾਂ ਸੂਚੀ ਤੋਂ ਹਟਾਉਣ ਦੇ ਫੈਸਲੇ ਸਥਾਪਿਤ ਮਾਪਦੰਡ ਤੇ ਸਬੂਤਾਂ ਦੇ ਆਧਾਰਿਤ ਹੋਣੇ ਚਾਹੀਦੇ ਨੇ। ਕੇਂਦਰੀ ਮੰਤਰੀ ਮੰਡਲ ਨੇ 5 ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਨ੍ਹਾਂ ਵਿਚ 4 ਰੇਲਵੇ ਪ੍ਰੋਜੈਕਟ ਤੇ 1 ਸ਼ਾਹਰਾ ਪ੍ਰੋਜੈਕਟ ਸ਼ਾਮਲ ਨੇ। ਕੱਲ੍ਹ ਨਵੀਂ ਦਿੱਲੀ 'ਚ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ 13,041 ਕਰੋੜ ਰੁਪਏ ਦੀ ਲਾਗਤ ਵਾਲੇ ਇਨ੍ਹਾਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।
1: 5 ਬਹੁਤ ਬੜੇ ਫੈਸਲੇ ਲਈ ਹੈ। ਪਹਿਲੇ 4 ਪ੍ਰੋਜੈਕਟਸ ਹੈ ਜੋ ਕਿ ਰੇਲਵੇ ਕੇ ਹੈ ਔਰ 5ਵਾਂ ਪ੍ਰੋਜੈਕਟ ਹਾਈਵੇ ਕਾ ਹੈ। ਪਹਿਲੇ 4 ਪ੍ਰੋਜੈਕਟ ਮੇ ਜੋ ਹਾਵੜਾ ਸੇ ਚੇਨਈ ਕੀ ਰੂਟ ਹੈ, ਮੇਨ ਲਾਈਨ ਹੈ, ਇਸ ਮੇਨ ਲਾਈਨ ਕੇ ਕੁਆਡਰੂਪਲਿੰਗ ਕੇ ਡਿਸੀਜਨਸ ਹੈ ਔਰ ਏਕ ਹੈ ਕਟਕ ਸੇ ਪੈਰਾਦੀਪ ਰੇਲਵੇ ਲਾਈਨ ਕਾ ਕੁਆਡਰੂਪਲਿੰਗ ਕਾ, 3rd and 4th ਲਾਈਨ। ਔਰ 5ਵਾਂ ਪ੍ਰੋਜੈਕਟ ਹੈ ਮੁਜ਼ਫਰਪੁਰ ਸੇ ਸੀਤਾਮੜੀ ਹੋਤੇ ਹੋਏ ਸੋਨਬਰਸਾ ਇੱਕ ਤੱਕ, ਇਹ 4 ਲੇਨ ਹਾਈਵੇ ਬਣਾਨੇ ਕਾ। ਟੋਟਲ 13,041 ਕਰੋੜ ਰੁਪੀਸ ਕੇ ਪ੍ਰੋਜੈਕਟ ਆਜ ਕੈਬਨਿਟ ਨੇ ਅਪਰੂਵ ਕੀਏ।
0: ਸ਼੍ਰੀ ਵੈਸ਼ਨਵ ਨੇ ਦੱਸਿਆ ਕਿ ਇਸ ਨਾਲ ਭਾਰਤੀ ਰੇਲਵੇ ਨੈਟਵਰਕ ਵਿਚ ਕਰੀਬ 410 ਕਿਲੋਮੀਟਰ ਦਾ ਵਾਧਾ ਹੋਏਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਅਨੁਮਾਨਿਤ ਲਾਗਤ 9,450 ਕਰੋੜ ਰੁਪਏ ਹੈ ਤੇ ਇਨ੍ਹਾਂ ਨੂੰ 2030-31 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ। ਭਾਰਤ ਸਿੰਗਾਪੁਰ ਮੰਤਰੀ ਪੱਧਰੀ ਕਾਨਫਰੰਸ ਅੱਜ ਸਿੰਗਾਪੁਰ 'ਚ ਹੋਵੇਗੀ। ਭਾਰਤ ਦੀ ਨੁਮਾਇੰਦਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਵਣਜ ਉਦਯੋਗਿਕ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਜਤਿਨ ਪ੍ਰਸਾਦ ਕਰਨਗੇ। ਇਹ ਕਾਨਫਰੰਸ ਨਵੇਂ ਤੇ ਉਭਰ ਰਹੇ ਖੇਤਰਾਂ ਸਮੇਤ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਹੈ। ਪਹਿਲੀ ਮੀਟਿੰਗ ਸਤੰਬਰ 2022 'ਚ ਨਵੀਂ ਦਿੱਲੀ 'ਚ ਹੋਈ ਸੀ, ਇਸ ਤੋਂ ਬਾਅਦ 2 ਅਗਸਤ 2024 'ਚ ਸਿੰਗਾਪੁਰ 'ਚ ਅਤੇ 3 ਅਗਸਤ 2025 'ਚ ਨਵੀਂ ਦਿੱਲੀ 'ਚ ਹੋਈ ਸੀ। ਇਹਨਾਂ ਮੀਟਿੰਗਾਂ 'ਚ ਉੱਨਤ ਨਿਰਮਾਣ, ਡਿਜੀਟਲਾਈਜੇਸ਼ਨ, ਸਿਹਤ ਸੰਭਾਲ ਤੇ ਦਵਾਈ ਹੁਨਰ ਵਿਕਾਸ ਤੇ ਸਥਿਰਤਾ ਬਾਰੇ ਚਰਚਾਵਾਂ ਨੇ ਭਾਰਤ ਸਿੰਗਾਪੁਰ ਵਿਆਪਕ ਰਣਨੀਤਿਕ ਭਾਈਵਾਲੀ ਦੀ ਸਿਰਜਣਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅੱਜ ਉੱਤਰਾਖੰਡ ਦੇ ਮਸੂਰੀ ਵਿਚ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਵਿਖੇ ਭਾਰਤੀ ਪ੍ਰਸ਼ਾਸਨਿਕ ਸੇਵਾ ਪੇਸ਼ੇਵਰ ਕੋਰਸ ਦੇ 2024 ਬੈਚ ਦੇ ਦੂਜੇ ਗੇੜ ਦੇ ਸਮਾਪਤੀ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕੱਲ੍ਹ ਆਪਣੇ ਉੱਤਰਾਖੰਡ ਦੌਰੇ ਦੇ ਪਹਿਲੇ ਦਿਨ ਉਪ ਰਾਸ਼ਟਰਪਤੀ ਨੇ ਦੇਹਰਾਦੂਨ ਸਥਿਤ ਇੰਦਰਾ ਗਾਂਧੀ ਰਾਸ਼ਟਰੀ ਜੰਗਲਾਤ ਅਕਾਦਮੀ 'ਚ ਸਿਖਲਾਈ ਲੈ ਰਹੇ

0: ਜੰਗਲਾਤ ਸੇਵਾ ਦੇ 2025-27 ਬੈਚ ਦੇ ਸਿੱਖਿਆਰਥੀ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਰਾਜੀਵ ਗਾਂਧੀ ਅਕਤੂਬਰ 1984 ਤੋਂ ਦਸੰਬਰ 1999 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਨਵੀਂ ਦਿੱਲੀ ਚ ਜਾਪਾਨ ਦੇ ਰੱਖਿਆ ਮੰਤਰੀ ਸ਼ਿਨਜੀਰੋ ਕੋਇਜ਼ੂਮੀ ਨਾਲ ਦੁਵੱਲੀ ਮੀਟਿੰਗ ਕਰਨਗੇ। ਇਹ ਮੀਟਿੰਗ ਦੁਵੱਲੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ, ਰਣਨੀਤਿਕ ਵਿਸ਼ਵਾਸ ਤੇ ਸਹਿਯੋਗ ਵਧਾਏਗੀ ਤੇ ਹਿੰਦ ਪ੍ਰਸ਼ਾਂਤ ਖੇਤਰ ਚ ਸਥਿਰਤਾ ਤੇ ਸੁਰੱਖਿਆ ਨੂੰ ਉਤਸ਼ਾਹਿਤ ਕਰੇਗੀ। ਦੋਵੇਂ ਮੰਤਰੀ ਮੇਕ ਇਨ ਇੰਡੀਆ ਢਾਂਚੇ ਤਹਿਤ ਸਮੁੰਦਰੀ ਸੁਰੱਖਿਆ ਸਹਿਯੋਗ ਤੇ ਰੱਖਿਆ ਉਪਕਰਨਾਂ ਅਤੇ ਤਕਨਾਲੋਜੀ ਦੇ ਖੇਤਰ ਵਿਚ ਨੇੜਲੇ ਸਹਿਯੋਗ ਤੇ ਵੀ ਚਰਚਾ ਕਰਨਗੇ। ਭਾਰਤ ਦੀ ਆਪਣੀ ਪਹਿਲੀ ਫੇਰੀ ਦੌਰਾਨ ਸ੍ਰੀ ਕੋਇਜ਼ੂਮੀ ਨੇ ਕੱਲ੍ਹ ਮੁੰਬਈ ਚ ਪੱਛਮੀ ਜਲ ਸੈਨਾ ਕਮਾਂਡ ਦਾ ਦੌਰਾ ਕੀਤੇ, ਜਿੱਥੇ ਉਨ੍ਹਾਂ ਜਲ ਸੈਨਾ ਦੇ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਤੇ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਵਾਈਸ ਐਡਮਿਰਲ ਸੰਜੇ ਵਾਤਸਿਆ ਨਾਲ ਗੱਲਬਾਤ ਕੀਤੀ। ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਅਰਮੀਨੀਆ ਦਾ ਆਪਣਾ 2 ਦਿਨਾਂ ਦੌਰਾ ਪੂਰਾ ਕਰ ਲਿਆ। ਦੌਰੇ ਦੌਰਾਨ ਉਨ੍ਹਾਂ ਨੇ ਅਰਮੀਨੀਆ ਦੇ ਉਪ ਰੱਖਿਆ ਮੰਤਰੀ ਕੈਰਨ ਰੁਟੀਅਨ ਅਤੇ ਜਨਰਲ ਸਟਾਫ ਦੇ ਮੁਖੀ ਐਡਵਰਡ ਅਰਸੀਅਨ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਰੱਖਿਆ ਮੰਤਰਾਲੇ ਨੇ ਕਿਹਾ ਕਿ ਗੱਲਬਾਤ ਵਿਚ ਰੱਖਿਆ ਤੇ ਫੌਜੀ ਤਕਨੀਕੀ ਸਹਿਯੋਗ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿਚ ਸਮਰੱਥਾ ਨਿਰਮਾਣ, ਸਿਖਲਾਈ, ਫੌਜੀ ਤਕਨੀਕੀ ਸਹਿਯੋਗ ਤੇ ਰੱਖਿਆ ਖੋਜ ਤੇ ਵਿਕਾਸ ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਬੰਗਲਾਦੇਸ਼ ਵਿਚ 35 ਸਾਲਾਂ ਦੇ ਲੰਮੇ ਵਕਫੇ ਤੋਂ ਬਾਅਦ ਰਾਸ਼ਟਰਪਤੀ ਚੋਣ ਲਈ ਅੱਜ ਸੰਸਦ ਵਿਚ ਵੋਟਿੰਗ ਹੋਵੇਗੀ। ਵੋਟਾਂ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮੀ 5 ਵਜੇ ਤੱਕ ਪੈਣਗੀਆਂ। ਇਹ ਵੋਟਿੰਗ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਤੇ BNP ਦੇ ਨੇਤਾ ਮਿਰਜ਼ਾ ਖਫਰੂਲ ਇਸਲਾਮ ਆਲਮਗੀਰ ਅਤੇ 11 ਪਾਰਟੀ ਦੇ ਵਿਰੋਧੀ ਗੱਠਜੋੜ ਦੇ ਉਮੀਦਵਾਰ ਕਰਨਲ ਉਲੀ ਅਹਿਮਦ ਦਰਮਿਆਨ ਹੋਵੇਗੀ। ਨਵੇਂ ਚੁਣੇ ਗਏ ਰਾਸ਼ਟਰਪਤੀ ਕੱਲ੍ਹ ਸ਼ਾਮ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਖਿਲਾਫ਼ ਇਕ ਨਵੀਂ ਆਰਥਿਕ ਜੰਗ ਦਾ ਐਲਾਨ ਕਰ ਦਿੱਤਾ ਹੈ। ਟਰੁੱਥ ਸੋਸ਼ਲ ਦੇ ਇਕ ਪੋਸਟ ਵਿਚ ਸ੍ਰੀ ਟਰੰਪ ਨੇ ਕਿਹਾ ਕਿ ਈਰਾਨ ਨੂੰ ਅਮਰੀਕਾ ਨਾਲ ਸਮਝੌਤਾ ਕਰਨ ਦੇ ਕਈ ਮੌਕੇ ਦਿੱਤੇ ਗਏ ਸਨ, ਪਰ ਉਹ ਅਜਿਹਾ ਕਰਨ ਵਿਚ ਅਸਫਲ ਰਿਹਾ। ਸ੍ਰੀ ਟਰੰਪ ਨੇ ਈਰਾਨ ਦੀ ਮਦਦ ਕਰਨ ਵਾਲੇ ਕਿਸੇ ਵੀ ਦੇਸ਼ ਤੇ ਆਰਥਿਕ ਪਾਬੰਦੀਆਂ ਲਗਾਉਣ ਦੀ ਧਮਕੀ ਵੀ ਦਿੱਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਮੁਲਕ ਜੋ ਆਪਣੇ ਵਿੱਤੀ ਅਦਾਰਿਆਂ, ਕਾਰੋਬਾਰਾਂ, ਹਵਾਈ ਅੱਡਿਆਂ ਜਾਂ ਸਰਕਾਰੀ ਏਜੰਸੀਆਂ ਨੂੰ ਈਰਾਨ ਨੂੰ ਸਮਰਥਨ ਦੇਣ ਦੀ ਇਜਾਜ਼ਤ ਦਿੰਦਾ ਹੈ, ਉਸਨੂੰ ਗੰਭੀਰ ਆਰਥਿਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਨਾਲ ਹੀ ਉਨ੍ਹਾਂ ਨੇ ਆਪਣੀ ਚੇਤਾਵਨੀ ਨੂੰ ਦੁਹਰਾਇਆ ਕਿ ਈਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦਿੱਲੀ ਵਿਚ ਚੱਲ ਰਹੇ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ SIR ਤਹਿਤ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਇਸ ਮਹੀਨੇ ਦੀ 24 ਤਰੀਕ ਤੱਕ ਵਧਾ ਦਿੱਤੀ ਗਈ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ ਸੋਧੇ ਹੋਏ ਪ੍ਰੋਗਰਾਮ ਤਹਿਤ ਖਰੜਾ ਵੋਟਰ ਸੂਚੀ ਹੁਣ ਇਸ ਮਹੀਨੇ ਦੀ 31 ਤਰੀਕ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਭਾਰਤ ਦਿਵਸ ਉਤਸਵ ਅੱਜ ਮਾਸਕੋ ਚ ਸ਼ੁਰੂ ਹੋ ਰਿਹਾ ਹੈ। 4 ਦਿਨਾਂ ਉਤਸਵ ਵਿਚ ਭਾਰਤੀ ਤੇ ਰੂਸੀ ਭਾਈਚਾਰੇ ਸਭਿਆਚਾਰਕ ਰਵਾਇਤਾਂ ਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਦਾ ਜਸ਼ਨ ਮਨਾਉਂਦੇ ਨਜ਼ਰ ਆਉਣਗੇ। ਇਹ ਉਤਸਵ ਮਾਸਕੋ ਦੇ ਗੋਸਟਿਨੀ ਦਵੋਰ ਵਿਖੇ ਆਯੋਜਿਤ ਕੀਤਾ ਜਾਵੇਗਾ। ਮਰਦਾਂ ਦੇ FIH ਵਿਸ਼ਵ ਕੱਪ ਹਾਕੀ ਚ ਭਾਰਤ ਨੇ ਬੀਤੀ ਰਾਤ ਨੀਦਰਲੈਂਡਸ ਵਿਚ ਆਪਣੇ ਅੰਤਮ ਗਰੁੱਪ ਮੈਚ ਵਿਚ ਪਾਕਿਸਤਾਨ ਨੂੰ 5-3 ਹਰਾ ਕੇ ਅਗਲੇ ਰਾਊਂਡ ਲਈ ਕੁਆਲੀਫਾਈ ਕਰ ਲਿਆ। ਹਰਮਨਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ ਨੇ 2-2 ਗੋਲ ਕੀਤੇ, ਜਦਕਿ ਅਭਿਸ਼ੇਕ ਨੇ 1 ਗੋਲ ਕੀਤਾ। ਇਸ ਜਿੱਤ ਦੇ ਨਾਲ ਹੀ ਪਾਕਿਸਤਾਨ ਦਾ ਗਰੁੱਪ ਸਟੇਜ ਦਾ ਸਫ਼ਰ ਵੀ ਖਤਮ ਹੋ ਗਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਵੇਲਸ ਨੂੰ 3-1 ਨਾਲ ਹਰਾਇਆ ਸੀ। ਤੇ ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਤੁਰੰਤ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਮੰਡਲ ਨੇ 13,000 ਕਰੋੜ ਰੁਪਏ ਤੋਂ ਵੱਧ ਦੇ 4 ਰੇਲਵੇ ਤੇ 11 ਪ੍ਰੋਜੈਕਟ ਸਮੇਤ 5 ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ। ਭਾਰਤ ਸਿੰਗਾਪੁਰ ਮੰਤਰੀ ਪੱਧਰੀ ਕਾਨਫਰੰਸ ਅੱਜ ਸਿੰਗਾਪੁਰ ਵਿਚ ਹੋਵੇਗੀ। ਬੰਗਲਾਦੇਸ਼ ਵਿਚ ਅੱਜ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਹੋਵੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਖਿਲਾਫ਼ ਆਰਥਿਕ ਜੰਗ ਦਾ ਐਲਾਨ। ਈਰਾਨ ਦੀ ਮਦਦ ਕਰਨ ਵਾਲੇ ਮੁਲਕਾਂ ਨੂੰ ਬੁਰੇ ਆਰਥਿਕ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ। ਅਤੇ FIH ਵਿਸ਼ਵ ਕੱਪ ਹਾਕੀ ਚ ਭਾਰਤ ਨੇ ਨੀਦਰਲੈਂਡਸ ਵਿਚ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਅਗਲੇ ਰਾਊਂਡ ਲਈ ਕੁਆਲੀਫਾਈ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਆਕਾਸ਼ਵਾਣੀ FM ਬਠਿੰਡਾ ਦੀ ਗੂੰਜ ਤੁਹਾਡੇ ਤੱਕ ਪਹੁੰਚ ਰਹੀ ਹੈ। ਸਟੂਡੀਓ ਦੀ ਘੜੀ ਅਨੁਸਾਰ 8:40 ਤੇ 15 ਸਕਿੰਟ ਹੋ ਰਹੇ ਨੇ। ਔਰ ਰੁੱਖ ਕਰਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਵੱਲ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸੂਫੀਆਨਾ ਸੰਗੀਤ। ਸੰਗੀਤ ਦੀ ਮਹਿਕ ਨਾਲ ਰੰਗੇ ਇਸ ਪ੍ਰੋਗਰਾਮ ਨੂੰ ਲੈ ਕੇ ਮੈਂ ਕੁਲਜੀਤ ਚਹਿਲ।

ਨਾਜ਼ਰਾਂ ਤੁਹਾਡੀ ਖਿਦਮਤ 'ਚ, ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਸਰੋਤਿਆਂ ਨੂੰ ਮੇਰਾ ਸਾਦਰ ਪ੍ਰਣਾਮ। ਨਮਸਕਾਰ ਸਰੋਤਿਓ, ਕਈ ਵਾਰ ਸੰਗੀਤ ਜਿਹੜਾ ਨਾ ਉਹ ਸਿਰਫ ਕੰਨਾਂ ਤੱਕ ਨਹੀਂ ਪਹੁੰਚਦਾ, ਉਹ ਦਿਲ ਦੇ ਉਸ ਕੋਨੇ ਤੱਕ ਪਹੁੰਚ ਜਾਂਦਾ ਜਿੱਥੇ ਸ਼ਬਦ ਵੀ ਚੁੱਪ ਹੋ ਜਾਂਦੇ ਨੇ ਅਤੇ ਰੂਹ ਹੈ ਉਹ ਆਪ ਹੀ ਬੋਲਣ ਲੱਗ ਪੈਂਦੀ ਹੈ। ਅੱਜ ਦੀ ਇਹ ਸੰਗੀਤਕ ਪੇਸ਼ਕਸ਼ ਵੀ ਕੁਝ ਅਜਿਹੀ ਹੈ, ਇਸ਼ਕ ਦੀ, ਇਬਾਦਤ ਦੀ, ਰੂਹਾਨੀਅਤ ਦੀ ਅਤੇ ਉਸ ਅਦਿੱਖ ਯਾਰ ਦੀ ਜਿਸ ਨੂੰ ਸੂਫੀ ਸ਼ਾਇਰਾਂ ਨੇ ਕਦੇ ਰੱਬ ਆਖਿਆ, ਕਦੇ ਮੁਰਸ਼ਦ ਆਖਿਆ ਅਤੇ ਕਦੇ ਮਹਿਬੂਬ ਆਖਿਆ। ਸ਼ੇਰ ਅਰਜ਼ ਹੈ ਕਿ ਇਸ਼ਕ ਜੇ ਦਿਲ ਵਿੱਚ ਜਾਗ ਪਏ ਫਿਰ ਰਾਹ ਕੋਈ ਔਖਾ ਨਹੀਂ ਰਹਿੰਦਾ, ਜਿਸ ਨੂੰ ਯਾਰ ਦੀ ਤਲਾਸ਼ ਹੋਵੇ ਉਹ ਆਪਣੇ ਅੰਦਰੋਂ ਦੂਰ ਨਹੀਂ ਰਹਿੰਦਾ। ਸੋ ਸਰੋਤਿਓ, ਹੁਣ ਸੁਣਦੇ ਇੱਕ ਅਜਿਹਾ ਸੂਫੀਆਨਾ ਪੇਸ਼ਕਸ਼ ਜਿਸ ਵਿੱਚ ਕਾਫੀ ਦੀ ਮਿਠਾਸ ਵੀ ਹੈ, ਇਸ਼ਕ ਦੀ ਤੜਪ ਵੀ ਹੈ ਅਤੇ ਰੂਹ ਦੀ ਉਹ ਖਾਮੋਸ਼ ਪੁਕਾਰ ਵੀ ਹੈ।

ਹੁਣੇ ਤੁਸੀਂ ਸੁਣਿਆ ਇਹ ਸੂਫੀਆਨਾ ਕਲਾਮ ਪੂਰਨ ਚੰਦ ਵਡਾਲੀ ਅਤੇ ਪਿਆਰੇ ਲਾਲ ਵਡਾਲੀ ਦੀਆਂ ਆਵਾਜ਼ਾਂ 'ਚ, ਜਿਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਜੇ ਐੱਸ ਆਰ ਮਧੂਕਰ ਨੇ। ਦੋਸਤੋ, ਸ਼ੇਅਰ ਹੈ ਕਿ ਦਿਲ ਨੂੰ ਜੇ ਯਾਰ ਮਿਲ ਜਾਵੇ ਫਿਰ ਦੁਨੀਆ ਦੀ ਕੀ ਲੋੜ, ਦਿਲ ਨੂੰ ਜੇ ਯਾਰ ਮਿਲ ਜਾਵੇ ਫਿਰ ਦੁਨੀਆ ਦੀ ਕੀ ਲੋੜ, ਇੱਕ ਨਿਗਾਹ ਮੁਹੱਬਤ ਦੀ ਅਤੇ ਉਮਰਾਂ ਦੀ ਰੂਹਾਨੀ ਥੋੜ, ਉਮਰਾਂ ਦੀ ਰੂਹਾਨੀ ਥੋੜ। ਅਤੇ ਹੁਣ ਵਾਰੀ ਹੈ ਉਸ ਕਲਾਮ ਦੀ ਜਿਸ ਵਿੱਚ ਇਸ਼ਕ ਦੀ ਗਰਮੀ ਵੀ ਹੈ ਅਤੇ ਉਮਰਾਂ ਦੀ ਰੂਹਾਨੀ ਥੋੜ ਠੰਡਕ ਵੀ ਹੈ।

ਜਾਵੇਦ ਬਸ਼ੀਰ ਦੀ ਆਵਾਜ਼ ਵਿੱਚ ਗਾਏ ਇਸ ਸੂਫੀਆਨਾ ਗੀਤ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਵੇਲਾ ਇੱਥੇ ਹੀ ਮੁੱਕਦਾ ਹੈ। ਤੁਸੀਂ ਆਨੰਦ ਮਾਣਿਆ ਸਿਲਸਿਲਾ ਸੂਫੀਆਨਾ ਸੰਗੀਤ ਦਾ, ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ। ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। FM ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 8:59 ਅਤੇ 32 ਸਕਿੰਟ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਹੋਵੇਗਾ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

0: ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਪ੍ਰੋਗਰਾਮ ਚੱਲ ਰਿਹਾ ਸੀ ਆਜ ਕੇ ਫਨਕਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਠੀਕ 10:22 ਦਾ। ਸਰੋਤਿਓ, ਹੁਣ ਵੇਲਾ ਹੈ ਸਦਾਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ ਦਾ। ਤੇ ਪ੍ਰੋਗਰਾਮ ਗੀਤ ਪਿਟਾਰਾ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਸੁਮਨ ਮਾਨ। ਪ੍ਰੋਗਰਾਮ ਗੀਤ ਪਿਟਾਰਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਪਹਿਲੇ ਗੀਤ ਦਾ ਆਨੰਦ ਮਾਣਾਂਗੇ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ, ਜਿਸ ਗੀਤ ਦੇ ਬੋਲ ਲਿਖੇ ਨੇ ਹਰਭਜਨ ਸਿੰਘ ਰਤਨ ਨੇ।
1: ਕੜੋਲੀ ਵੱਜਦੀ

ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਗੁਰਮੀਤ ਬਾਵਾ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ। ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ KS ਨਰੂਲਾ ਨੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 20 ਅਗਸਤ ਦਿਨ ਵੀਰਵਾਰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਮਹਿਮਾਨ ਹੋਣਗੇ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਸਰਦਾਰ ਜਤਿੰਦਰ ਸਿੰਘ ਭੱਲਾ। ਉਹਨਾਂ ਨਾਲ ਗੱਲਬਾਤ ਕਰਨਗੇ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ।

0: ਆਜਾ ਮੇਰੇ ਕੱਲਾ ਪਿੰਡ ਤੇਰੇ ਤੋਂ ਬਿਮਾਰਾ।
1: ਸਰੋਤਿਓ, ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਣਦੇ ਹਾਂ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ।

0: ਸਿੱਗਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਪਿਟਾਰਾ, ਤੇ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦਾ ਆਨੰਦ ਮਾਣਦੇ ਹਾਂ ਰੰਜਨਾ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਪ੍ਰੀਤ ਮੋਹਿੰਦਰ ਤਿਵਾਰੀ ਨੇ ਅਤੇ ਇਸ ਗੀਤ ਨੂੰ ਸੰਗੀਤਕ ਲੜੀਆਂ ਵਿੱਚ ਪਰੋਇਆ ਹੈ ਕੰਵਰ ਇਕਬਾਲ ਨੇ।

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 10:35 ਤੇ 55 ਸੈਕਿੰਡ ਦਾ। ਸ਼੍ਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਸਦਾ ਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਗੀਤ ਪਿਟਾਰਾ, ਤੇ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦਾ ਆਨੰਦ ਮਾਣਦੇ ਹਾਂ ਦੀਦਾਰ ਸੰਧੂ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਵੀ ਲਿਖੇ ਨੇ ਦੀਦਾਰ ਸੰਧੂ ਨੇ ਅਤੇ ਸੰਗੀਤਬੱਧ ਕੀਤਾ ਹੈ KS ਨਰੂਲਾ ਨੇ।

ਸਰੋਤਿਓ, ਆਓ ਆਨੰਦ ਮਾਣਦੇ ਹਾਂ ਹਾਕਮ ਸੂਫੀ ਦੁਆਰਾ ਲਿਖੇ ਅਤੇ ਗਾਏ ਗੀਤ ਦਾ। ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਅਤੁਲ ਸ਼ਰਮਾ ਨੇ।

ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ ਇੱਥੇ ਹੀ ਸਮਾਪਤ ਹੁੰਦਾ ਹੈ। ਦਿਓ ਆਗਿਆ, ਖੁਸ਼ ਰਹੋ, ਆਬਾਦ ਰਹੋ, ਜੁੜੇ ਰਹੋ ਆਕਾਸ਼ਵਾਣੀ ਬਠਿੰਡਾ ਦੇ ਨਾਲ। ਨਮਸਕਾਰ।

ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 10:59 ਤੇ 16 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੇ ਤੁਸੀਂ ਆਨੰਦ ਮਾਣੋਗੇ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। ਹਿੰਦੀ ਵਿੱਚ ਖਬਰਾਂ ਲਈ ਕੁਝ ਪਲ ਕਰੋ ਸਾਡੇ ਨਾਲ ਇੰਤਜ਼ਾਰ।

0: the UN's membership has increased significantly since 1945 and argued that the Security Council cannot continue to be shaped by the realities of that era. Bangladesh will hold its presidential election today with lawmakers set to choose between the ruling BNP stalwart Mirza Fakhrul Islam Alamgir and 11-party opposition alliance candidate Colonel Oly Ahmed. Voting will take place for the first time in a presidential election after a gap of 35 years. The voting will be held at the Parliament, Jatiya Sangshad, from 2 to 5pm today. The presidential election was necessitated after Muhammad Shahabuddin, a close aide of deposed Prime Minister Sheikh Hasina, resigned last month on health grounds before completing his 5-year tenure. Russia launched an overnight missile barrage on Ukraine's capital Kiev, killing at least 6 people and injuring 33 others. Ukraine's emergency service said the strikes hit 12 locations across 3 districts, damaging residential buildings, a medical facility, and an educational institution. The attack comes as Russia intensifies ballistic missile strikes on Kiev, putting further pressure on Ukraine's limited air defense capabilities. In hockey, the Indian women's team will face England today in their final Pool D match of the FIH Hockey World Cup at Wagner Stadium in Amstelveen. The match will begin at 6:30 p.m. IST. In the women's singles, former world champion PV Sindhu will take on third seed Wang Ziyi of China. In the men's singles, Indian debutant Ayush Shetty will face 11th seed Alvi Farhan of Indonesia. In men's doubles, 5th seed Satvik Sairaj and Ki Reddy and Chirag Shetty will play against Junaid Arif and Roy King Yap in the round of 16. In women's doubles, the Indian pair of Trisha Jolly and Gayatri Gopichand will face 7th seeds Rin Iwanaga and Kie Nakanishi of Japan. In mixed doubles, Dhruv Kapila and Tanisha Krasto will take on China's Guo Shenhua and Chen Fanghui. And with that, we end this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:10 ਦਾ ਸਮਾਂ ਹੋ ਚੁੱਕਾ ਹੈ ਤੇ ਆਓ ਸਰੋਤਿਓ ਹੁਣ ਸੁਣਦੇ ਹਾਂ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਨੇ ਸਰਦਾਰ ਜਤਿੰਦਰ ਸਿੰਘ ਭੱਲਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ, ਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਸ਼੍ਰੀ ਬਲਜੀਤ ਸ਼ਰਮਾ, ਦਲਬੀਰ ਸਿੰਘ ਤੇ ਮਮਤਾ ਅਰੋੜਾ।
2: ਸਤਿ ਸ੍ਰੀ ਅਕਾਲ। ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ। ਦੋਸਤੋ, ਤੁਸੀਂ ਅਡੀਕਵਾਨ ਹੋਵੋਗੇ ਆਪਣਾ ਪਸੰਦੀਦਾ ਪ੍ਰੋਗਰਾਮ, ਪਸੰਦੀਦਾ ਸ਼ੋਅ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਸੁਣਨ ਵਾਸਤੇ। ਦੋਸਤੋ, ਲੋਕ ਮੁੱਦਿਆਂ ਵਾਲਾ ਪ੍ਰੋਗਰਾਮ, ਤੁਹਾਡੀ ਆਪਣੀ ਆਵਾਜ਼ ਅਤੇ ਤੁਹਾਡੀ ਅੱਜ ਆਵਾਜ਼ ਨੂੰ ਸੁਣਨ ਵਾਸਤੇ ਸਾਡੇ ਮਾਣਯੋਗ ਮੁੱਖ ਮਹਿਮਾਨ ਅੱਜ ਆਪਣੇ ਆਕਾਸ਼ਵਾਣੀ FM ਬਠਿੰਡਾ ਦੇ ਸਟੂਡੀਓ ਦੇ ਵਿੱਚ ਹਾਜ਼ਰ ਨੇ, ਸ਼੍ਰੀ ਜਤਿੰਦਰ ਸਿੰਘ ਭੱਲਾ ਸਾਹਿਬ ਜੀ। ਜਤਿੰਦਰ ਸਿੰਘ ਭੱਲਾ ਜੀ ਕਿਸੇ ਪਹਿਚਾਣ ਦੇ ਮੁਹਤਾਜ ਨੇ। ਆਪਣੀ ਲੋਕ ਸੇਵਾ, ਆਪਣੀ ਇਮਾਨਦਾਰੀ, ਸੱਚੀ ਨਿਸ਼ਠਾ ਕਰਕੇ ਅੱਜ ਬਠਿੰਡਾ ਨਿਵਾਸੀਆਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਨੇ ਭੱਲਾ ਸਾਹਿਬ। ਭੱਲਾ ਸਾਹਿਬ, ਆਕਾਸ਼ਵਾਣੀ FM ਬਠਿੰਡਾ ਦੇ ਸਟੂਡੀਓ ਦੇ ਵਿੱਚ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਜੀ। ਆਇਆਂ ਨੂੰ ਜੀ
3: ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਮੈਨੂੰ ਇੱਥੇ ਬੁਲਾ ਕੇ ਬੜਾ ਮਾਣ, ਪਿਆਰ, ਸਤਿਕਾਰ ਬਖਸ਼ਿਆ। ਇਸ ਗੱਲ ਦੇ ਲਈ ਮੈਂ ਤੁਹਾਡਾ ਆਪਣੇ ਵੱਲੋਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ।
4: ਜੀ ਸਰ, ਸਾਡੇ ਵੱਲੋਂ ਵੀ ਬਹੁਤ ਬਹੁਤ ਸਵਾਗਤ। ਮੈਂ ਮਮਤਾ ਅਰੋੜਾ ਤੇ ਨਾਲ ਮੇਰੇ ਨਾਲ ਨੇ ਜੀ
5: ਦਲਵੀਰ, ਸਵਾਗਤ ਕਰਦਾ ਜੀ ਆਕਾਸ਼ਵਾਣੀ FM ਬਠਿੰਡਾ ਤੋਂ। ਬਲਜੀਤ ਸਰ, ਅੱਜ ਤੁਹਾਨੂੰ ਦੱਸ ਦਈਏ ਕਿ ਉਚੇਚੇ ਤੌਰ ਤੇ
2: ਜੀ
5: ਰੁਝੇਵਿਆਂ ਦੇ ਵਿੱਚੋਂ ਸਾਰੇ VVIP ਕੰਮ ਛੱਡ ਕੇ ਆਕਾਸ਼ਵਾਣੀ FM ਬਠਿੰਡਾ ਨੂੰ ਜਤਿੰਦਰ ਭੱਲਾ ਟਾਈਮ ਦੇ ਰਹੇ ਨੇ ਦਿਲ ਦੀਆਂ ਗਹਿਰਾਈਆਂ ਚੋਂ। ਆਕਾਸ਼ਵਾਣੀ ਬਠਿੰਡਾ ਦੀ ਸਮੁੱਚੀ ਟੀਮ ਵੱਲੋਂ ਜੀ ਤੁਹਾਨੂੰ ਜੀ ਆਇਆਂ ਨੂੰ
4: ਜੀ ਪੱਲਾ ਸਰ, ਬਹੁਤ ਦੇਰ ਤੋਂ ਉਡੀਕ ਸੀ ਔਰ ਲੋਕਾਂ ਦੀ ਵੀ ਇਹ ਮੰਗ ਸੀ ਕਿ ਅਸੀਂ ਆਪਣੀਆਂ ਮੁਸ਼ਕਲਾਂ ਦੱਸਣੀਆਂ ਨੇ ਤੇ ਸਰ ਨੂੰ ਇਨਵਾਈਟ ਕੀਤਾ ਜਾਵੇ, ਸਰ ਨੂੰ ਬੁਲਾਇਆ ਜਾਵੇ, ਤਾਂ ਅੱਜ ਸਰੋਤਿਆਂ ਨੂੰ ਵੀ ਸੱਦਾ ਦੇ ਦਈਏ ਜੀ 0164 22 40 331

0: ਕਰਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਉਹ ਡਾਇਰੈਕਟ ਜਤਿੰਦਰ ਸਰ ਨਾਲ ਗੱਲ ਕਰ ਸਕਦੇ ਨੇ, ਆਪਣੀਆਂ ਮੁਸ਼ਕਲਾਂ ਦੱਸ ਸਕਦੇ ਨੇ ਤੇ ਵਾਅਦਾ ਸਰ ਪੂਰਾ ਕਰਨਗੇ ਤੇ ਕੋਸ਼ਿਸ਼ ਆਪਾਂ ਸਾਰੇ ਕਰਾਂਗੇ ਕਿ ਇਸ ਪ੍ਰੋਗਰਾਮ ਦਾ ਜੋ ਮੇਨ ਮਕਸਦ ਹੈ, ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਉਹ ਪੂਰਾ ਹੋਵੇ।
1: ਜੀ ਮਮਤਾ ਜੀ, ਜੀ ਦਲਵੀਰ ਜੀ, ਤੇ ਅੱਜ ਦੇਖ ਕਿੰਨੀ ਰੌਣਕ ਆ ਆਪਣੇ ਸਟੂਡੀਓ ਦੇ ਵਿੱਚ। ਕੰਸੋਲ ਤੇ ਆਪਣੀ ਸਤਿਕਾਰਿਤ ਭੈਣ ਸੁਖਜੀਤ ਕੌਰ ਸੁਖਨ ਜੀ ਆਪਣਾ ਸਾਥ ਦੇ ਰਹੇ ਨੇ, ਤੇ ਉਚੇਚਾ ਆਪਣੇ ਰੇਡੀਓ ਦੇ ਸੀਨੀਅਰ ਕੰਪੀਅਰ ਮੈਡਮ ਸੀਮਾ ਮਹਿਰਾ ਜੀ, ਰਵੀਸ਼ਾ ਭੰਡਾਰੀ ਜੀ ਤੇ ਸਮੂਹ ਆਕਾਸ਼ਵਾਣੀ ਦਾ ਸਿਕਿਉਰਿਟੀ ਸਟਾਫ, ਐਡਮਿਨ ਤਬਕਾ, ਟੈਕਨੀਕਲ ਸਟਾਫ ਭੱਲਾ ਜੀ ਦੇ ਸਵਾਗਤ ਵਾਸਤੇ ਹਾਜ਼ਰ ਹੈ, ਤੇ ਸਰੋਤੇ ਵੀ ਮੇਰੇ ਖਿਆਲ 'ਚ ਲਗਾਤਾਰ ਆਪਣੇ ਨਾਲ ਜੁੜਨਗੇ। ਆਪਾਂ ਵੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਾਂ ਕਿ ਸਰੋਤਿਆਂ ਦੀਆਂ ਕਾਲਸ ਆਪਣੇ ਕੋਲ ਫਟਾਫਟ ਆਉਣ ਤੇ ਆਪਾਂ ਉਹਨਾਂ ਦੇ ਮੁਸ਼ਕਲਾਂ, ਸ਼ਿਕਾਇਤਾਂ, ਠੀਕ ਹੈ ਨਾ, ਉਹਨਾਂ ਦਾ ਨਿਪਟਾਰਾ ਹੱਲ ਇੱਥੇ ਹੀ ਕਰਵਾ ਦੇਣਾ। ਤੇ ਕਹਿੰਦੇ ਹੁੰਦੇ ਆ ਨਾ ਕਿ ਰਾਹੀਆ ਤੂੰ ਰੁਕਣਾ, ਭੱਲਾ ਸਾਹਿਬ ਰਾਹੀਆ ਤੂੰ ਰੁਕਣਾ ਕਿ ਨਿੱਤ ਦੇ ਮੁਸਾਫ਼ਰ ਨਿਰਾਸ਼ਾ ਦੇ ਨਜ਼ਦੀਕ ਢੁੱਕਦੇ ਨਹੀਂ ਹੁੰਦੇ। ਇਹ ਸੂਰਜ, ਇਹ ਚੰਦਾ, ਹਵਾ ਤੇ ਸਿਤਾਰੇ ਸਦਾ ਚੱਲਦੇ ਰਹਿੰਦੇ ਨੇ, ਰੁਕਦੇ ਨਹੀਂ ਹੁੰਦੇ। ਪਹਾੜਾਂ ਦੀ ਛਾਤੀ ਨੂੰ ਛਾਨਣੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਉਹ ਸੁੱਕਦੇ ਨਹੀਂ ਹੁੰਦੇ। ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੋਈ ਹੈ, ਜਿਨ੍ਹਾਂ ਨੇ ਹਥੇਲੀ ਤੇ ਚੇਅਰਮੈਨ ਸਾਹਿਬ ਰੱਖੀ ਹੋਈ ਹੈ, ਉਹ ਦੁਨੀਆਂ ਝੁਕਾਉਂਦੇ ਨੇ ਝੁਕਦੇ ਨਹੀਂ ਹੁੰਦੇ, ਉਹ ਦੁਨੀਆਂ ਝੁਕਾਉਂਦੇ ਨੇ ਝੁਕਦੇ ਨਹੀਂ ਹੁੰਦੇ। ਇਹ ਕਵਿਤਾ ਵਿੱਚ ਵਿੱਚ ਆਪਾਂ ਇਨਸਰਟ ਕਰਦਾ ਰਵਾਂਗੇ, ਇਹਦੇ ਚ ਇਹਦੇ ਨਾਲ ਆਪਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਰਹੂਗੀ, ਮਮਤਾ ਜੀ, ਦਲਵੀਰ ਜੀ ਤੇ ਚੇਅਰਮੈਨ ਸਾਹਿਬ ਦਾ ਵੀ ਦਿਲ ਲੱਗਿਆ ਰਹੂਗਾ। ਤੇ ਇੱਕ ਫੋਨ ਕਾਲ ਸੁਖਜੀਤ ਭੈਣ ਜੀ ਇਸ਼ਾਰਾ ਕਰ ਰਹੇ ਨੇ, ਸਰੋਤਾ ਆਪਣੇ ਨਾਲ ਜੁੜ ਚੁੱਕੇ ਨੇ। ਹੈਲੋ
2: ਹੈਲੋ,
1: ਹਾਂਜੀ ਹਾਂਜੀ, ਕੌਣ ਸਾਹਿਬ, ਕਿੱਥੋਂ ਬੋਲ ਰਹੇ ਜਨਾਬ?
2: ਪਿੰਡ ਮਹਿਤੇ ਤੋਂ ਬੋਲ ਰਹੇ, ਜ਼ਿਲ੍ਹਾ ਬਠਿੰਡਾ ਜੀ।
1: ਕਿਹੜਾ ਪਿੰਡ ਬਾਈ ਜੀ?
2: ਮਹਿਤਾ ਪਿੰਡ ਜੀ, ਮਹਿਤਾ।
1: ਮਹਿਤਾ ਪਿੰਡ ਤੋਂ ਬੋਲ ਰਹੇ ਹੋ, ਕੀ ਸ਼ੁਭ ਨਾਮ ਕੀ ਹੈ ਬਾਈ ਜੀ ਤੁਹਾਡਾ?
2: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਸ਼ੁਭ ਨਾਮ ਦੱਸ ਦਿਓ।
2: ਹਾਂਜੀ, ਘਰ ਸੜਕ ਬਾਰੇ ਪੁੱਛਦਾ ਜੀ, ਮਹਿਤਾ ਪਿੰਡ ਤੋਂ ਸੈਰਾਬਾਦ ਤੋਂ ਮਹਿਤੇ ਨੂੰ ਸੜਕ ਜਾਂਦੀ ਹੈ ਜੀ।
1: ਜੀ
2: ਹੈਲੋ।
1: ਹਾਂਜੀ ਬਾਈ ਜੀ, ਸੁਣ ਰਹੇ ਆ ਤੁਸੀਂ, ਤੁਸੀਂ ਬੋਲੀ ਚੱਲੋ।
2: ਸੜਕ ਦਾ ਕੀ ਹਾਲ ਹੈ ਜੀ? ਦੇਖੋ ਤੁਸੀਂ ਸਾਹਿਬ ਜੀ, ਆਪਣਾ ਮੇਅਰ ਸਾਹਿਬ ਜੀ,
1: ਮੇਅਰ ਸਾਹਿਬ ਨੀ ਗਏ, ਚੇਅਰਮੈਨ ਸਾਹਿਬ ਆਪਣੇ ਕੋਲ ਬੈਠੇ ਨੇ, ਆਪਣਾ ਸ਼੍ਰੀ ਜਤਿੰਦਰ ਸਿੰਘ ਭੱਲਾ। ਤੁਹਾਡੇ ਪਿੰਡ ਤੋਂ ਜਿਹੜੀ ਜਾਣ ਵਾਲੀ ਸੜਕ ਹੈ ਉਹ ਉਹਦੀ ਹਾਲਤ ਮੰਦੀ ਹੈ ਬਾਈ ਜੀ?
2: ਹਾਂਜੀ, ਬਹੁਤ ਬੁਰਾ ਹਾਲ ਹੈ ਜੀ, ਜਿਹੜੇ ਟੋਏ
1: ਜੀ।
2: ਹਾਂਜੀ,
1: ਕੋਈ ਨੀ, ਆਪਣਾ ਤੁਸੀਂ ਆਪਣਾ ਰੇਡੀਓ ਸੈੱਟ ਦੇ ਉੱਤੇ ਆਪਣਾ ਜਵਾਬ ਸੁਣੋ, ਚੇਅਰਮੈਨ ਸਾਹਿਬ ਮੁਖਾਤਬ ਹੁੰਦੇ ਆ।
3: ਹਾਂਜੀ ਹਾਂਜੀ, ਬੇਨਤੀ ਹੈ ਬਾਈ ਜੀ, ਮੈਂ ਤੁਹਾਡੀ ਸਮੱਸਿਆ ਬਾਰੇ ਬੜੀ ਚੰਗੀ ਤਰ੍ਹਾਂ ਜਾਣਦਾ। ਸੜਕ ਦਾ ਬੜਾ ਮੰਦਾ ਹਾਲ ਸੀ, ਪਰ ਆਪਾਂ ਕੋਸ਼ਿਸ਼ ਕਰਕੇ ਤੁਹਾਡੇ ਪਿੰਡ ਦੀ ਸਮੁੱਚੀ ਪੰਚਾਇਤ ਨੇ, ਮੈਂ ਵੀ ਅਤੇ ਸਾਰੇ ਸ਼ੈਲਰ ਵਾਲੇ ਭਰਾਵਾਂ ਨੇ, ਆਪਾਂ ਨੂੰ 18 ਫੁੱਟ ਚੌੜਾ ਕਰਾਇਆ ਸੀਗਾ, ਅਤੇ ਇਸ ਸੰਬੰਧੀ ਲਗਭਗ ਸਾਰੀ ਜਿਹੜੀ ਪ੍ਰਕਿਰਿਆ ਉਹ ਮੁਕੰਮਲ ਹੋ ਚੁੱਕੀ ਹੈ। ਬਹੁਤ ਜਲਦ ਜਿਹੜਾ ਤੁਹਾਡਾ ਹੈ ਸੜਕ ਦਾ ਕੰਮ ਉਹ ਸ਼ੁਰੂ ਹੋ ਜਾਣਾ, ਅਤੇ ਇਸ ਸੰਬੰਧੀ ਤੁਹਾਡੇ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਆ ਲਗਾਤਾਰ ਮੇਰੇ ਸੰਪਰਕ 'ਚ ਹੈ, ਅਤੇ ਲਗਾਤਾਰ ਹੀ ਅਸੀਂ ਇਸ ਸੰਬੰਧ ਵਿੱਚ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਹਾਂ। ਤੁਹਾਡਾ ਇਹ ਮਸਲਾ ਬੜਾ ਗੰਭੀਰ ਹੈ, ਔਰ ਇਸ ਕੰਮ ਦੇ ਲਈ ਸਾਰੇ ਤੁਹਾਡੇ ਨਗਰ ਨਿਵਾਸੀਆਂ ਨੇ ਬੜਾ ਖੁੱਲ੍ਹ ਦਿਲ ਨਾਲ ਥਾਂ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀਗੀ, ਕਿਉਂਕਿ ਥਾਂ ਘੱਟ ਸੀਗੀ, ਅਤੇ ਤੁਸੀਂ ਉੱਥੇ ਕਿਹਾ ਸੀ ਵੀ ਥਾਂ ਅਸੀਂ ਆਪਦੇ ਕੋਲੋਂ ਦੇ ਦਾਂਗੇ। ਇਹ ਸਾਰਾ ਮਸਲਾ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ 'ਚ ਹੈ, ਬਹੁਤ ਛੇਤੀ ਤੁਹਾਡੀ ਇਸ ਸਮੱਸਿਆ ਦਾ ਹੱਲ ਹੋ ਜਾਣਾ ਜੀ।
1: ਜੀ ਹਾਂਜੀ, ਆਪਣਾ ਆਸ ਕਰਦੇ ਹਾਂ, ਅਤੇ ਮੇਰੇ ਖਿਆਲ ਦੇ ਵਿੱਚ ਆਪਣੇ ਸਰੋਤਾ ਵੀਰ ਨੂੰ ਵੀ ਇਹ ਜਵਾਬ ਸੁਣ ਕੇ ਸੈਟਿਸਫੈਕਸ਼ਨ ਮਿਲੀ ਹੋਵੇਗੀ, ਅਤੇ ਭੱਲਾ ਸਾਹਿਬ ਅਸੀਂ ਵੀ
3: ਹਾਂ ਹਾਂ ਬਿਲਕੁਲ
1: ਅਸੀਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਕਿਉਂਕਿ ਇਹ ਲੋਕਾਂ ਦਾ ਮੰਚ ਹੈ,
3: ਠੀਕ ਹੈ,
1: ਤੇ ਇਸ ਮੰਚ ਰਾਹੀਂ ਸਰੋਤਿਆਂ ਦੀਆਂ ਬੜੀਆਂ ਆਸਾਂ ਆਉਂਦੀਆਂ ਨੇ ਕਿ ਸਾਡੀ ਜਿਹੜਾ ਹੈਗਾ ਡਾਇਰੈਕਟ ਰਾਬਤਾ ਚੇਅਰਮੈਨ ਸਾਹਿਬ ਨਾਲ ਹੋ ਰਿਹਾ, ਤੇ ਚੇਅਰਮੈਨ ਸਾਹਿਬ ਦਾ ਡਾਇਰੈਕਟ ਰਾਬਤਾ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਹੈ, ਤੇ ਇਹ ਨਿੱਕੀਆਂ ਮੋਟੀਆਂ ਮੁਸ਼ਕਲਾਂ ਹੈਗੀਆਂ, ਮੇਰੇ ਖਿਆਲ ਦੇ ਵਿੱਚ ਇਹ ਫੌਰੀ ਹੱਲ ਹੋਣਗੀਆਂ।
0: ਸਰ, ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾ ਰਿੰਗ ਰੋਡ ਜਿਹੜੀ ਆ ਇੱਕ ਹੈ, ਉਹਦੇ ਨੇੜੇ ਜਿਹੜੀ ਸੈਰਗਾ ਬਣੀ, ਤੁਹਾਡੇ ਹੀ ਹੱਥਾਂ ਨਾਲ ਜਾਂ ਤੁਹਾਡੇ ਹੁੰਦਿਆਂ ਇਸ ਦੀ ਜਿਹੜਾ ਉਦਘਾਟਨ ਹੋਇਆ, ਉਸਦੀ ਦੇਖ ਰੇਖ, ਔਰ ਇਹ ਬਠਿੰਡਾ ਲਈ ਇੱਕ ਸੁਪਨਮਈ ਜਿਹੜਾ ਪ੍ਰੋਜੈਕਟ ਵੀ ਦੱਸਿਆ ਗਿਆ, ਇਸ ਪ੍ਰੋਜੈਕਟ ਦਾ ਨਾਮ ਤੋਂ ਲੈ ਕੇ ਤੇ ਪ੍ਰੋਜੈਕਟ ਹੁਣ ਕਿੱਥੋਂ ਤੱਕ ਪਹੁੰਚਿਆ ਉਸਦੀ ਜਾਣਕਾਰੀ?
3: ਇਹ ਪ੍ਰੋਜੈਕਟ ਸਾਡਾ 100% ਪੂਰਾ ਹੋ ਚੁੱਕਿਆ ਜੀ।
0: ਜੀ,
3: ਇਸ ਪ੍ਰੋਜੈਕਟ ਦਾ ਜਿਹੜਾ ਸੁਪਨਾ ਮੈਂ ਸੁਣਿਆ ਸੀਗਾ, ਮੇਰੀ ਡਿਊਟੀ ਲੱਗੀ ਸੀ ਇਲੈਕਸ਼ਨ ਦੇ ਵਿੱਚ ਗੁਜਰਾਤ,
0: ਜੀ,
3: ਤੇ ਉੱਥੇ ਜਦੋਂ ਅਸੀਂ ਸੈਰ ਕਰਨ ਜਾਂਦੇ ਸੀਗੇ ਉੱਥੇ ਸੈਰਗਾਹ ਦੇਖੀ ਸੀ ਗੁਜਰਾਤ।

0: ਦੇ ਵਿੱਚ ਅਤੇ ਬੜੌਦਾ ਸ਼ਹਿਰ ਸੀਗਾ। ਅਤੇ ਉੱਥੋਂ ਆਉਣ ਸਾਰ ਮੈਂ ਸਾਡੇ ਟੈਕਨੀਕਲ ਸਟਾਫ ਨਾਲ ਗੱਲ ਕੀਤੀ ਵੀ ਮੈਂ ਬਠਿੰਡੇ ਕੋਈ ਥਾਂ ਦੇਖੋ ਜਿੱਥੇ ਸੈਰਗਾਹ ਬਣ ਸਕਦੀ ਹੈ, ਤਾਂ ਅਸੀਂ ਇਸ ਜਗ੍ਹਾ ਸਿਲੈਕਟ ਕੀਤੀ। ਇੱਥੇ ਕੂੜ ਦੇ ਢੇਰ ਸੀਗੇ ਔਰ ਨਾਲ ਆਰਮੀ ਸੀਗੀ
1: ਜੀ,
0: ਔਰ ਤੁਸੀਂ ਦੇਖਿਓ ਵੀ ਉੱਥੇ ਅਸੀਂ ਲੀਗਲੀ ਤੌਰ 'ਤੇ ਕੋਈ ਇੱਟ ਨਹੀਂ ਲਾ ਸਕਦੇ, ਪੱਥਰ ਨਹੀਂ ਲਾ ਸਕਦੇ, ਸੀਮੈਂਟ ਨਾਲ ਸਾਰੀ ਨਹੀਂ ਕਰ ਸਕਦੇ, ਸਰੀਆਂ ਨਹੀਂ ਲਾ ਸਕਦੇ ਸੀਗੇ। ਫਿਰ ਅਸੀਂ ਬਾਂਸ ਦੀ ਕਾਠ ਕੱਢੀ
2: ਜੀ
0: ਅਤੇ ਬੈਂਬੂ ਲਾ ਕੇ ਅਸੀਂ ਉਹ ਸਾਰੀ 1 ਕਿਲੋਮੀਟਰ ਲੰਮੀ ਅਸੀਂ ਸੈਰਗਾਹ ਬਣਾਈ ਹੈ। ਸਾਡਾ ਬਠਿੰਡਾ ਸਾਡਾ ਮਾਣ, ਉਹਦੇ ਵਿੱਚ ਇੱਕ ਜਿਹੜਾ ਮਾਡਲ ਲੱਗਿਆ ਉਹਦੇ ਵਿੱਚ ਸਾਰੇ ਬਠਿੰਡੇ ਦੀਆਂ ਜਿਵੇਂ ਕਿਲ੍ਹਾ ਸਾਹਿਬ ਆ ਗਿਆ, ਸਾਡੀ ਆਰਮੀ ਆ ਗਈ, ਸਟੇਸ਼ਨ ਆ ਗਿਆ, ਸਾਰੇ ਇਤਿਹਾਸ ਬਠਿੰਡੇ ਦਾ ਉਹਦੇ ਵਿੱਚ ਦਿੰਦਾ। ਔਰ ਬਠਿੰਡੇ ਦੇ ਲੋਕ ਉਸ ਪ੍ਰੋਜੈਕਟ ਨੂੰ ਬਹੁਤ ਪਿਆਰ ਕਰਦੇ ਆ ਜੀ। ਸ਼ਾਮ ਨੂੰ ਸਵੇਰੇ ਹਜ਼ਾਰਾਂ ਲੋਕ ਉੱਥੇ ਸੇਵਾ ਕਰਦੇ ਆ ਔਰ ਤਰ੍ਹਾਂ ਤਰ੍ਹਾਂ ਦੇ ਬੂਟੇ ਲੱਗੇ ਹੋਏ ਆ, ਜਿੰਮਾਂ ਦਾ ਪ੍ਰਬੰਧ ਕੀਤਾ ਵਾ, ਐਕੂਪ੍ਰੈਸ਼ਰ ਜ਼ੋਨ ਉਹਦੇ ਵਿੱਚ, ਅਤੇ ਉਹਦੇ ਵਿੱਚ ਅਸੀਂ ਯੋਗਾ ਕਰਨ ਵਾਸਤੇ ਪੁਆਇੰਟਸ ਵੀ ਬਣਾਏ ਆ। ਔਰ ਅੱਜ ਮੈਂ ਤੁਹਾਨੂੰ ਵਿਸ਼ੇਸ਼ ਜਾਣਕਾਰੀ ਦੇਣਾ ਚਾਹੁੰਦਾ, ਅਸੀਂ ਉਹਦੀ ਐਕਸਟੈਂਸ਼ਨ ਵੀ ਕਰ ਰਹੇ ਹਾਂ। 1 ਕਿਲੋਮੀਟਰ ਹੋਰ ਐਕਸਟੈਂਸ਼ਨ ਦਾ ਜਿਹੜਾ ਕੇਸ ਹੈ ਉਹ ਪੰਜਾਬ ਸਰਕਾਰ ਕੋਲ ਭੇਜਿਆ ਵਾ। ਫਿਰ ਇਹ ਜਿਹੜੀ ਸੈਰਗਾਹ 2 ਕਿਲੋਮੀਟਰ ਲੰਮੀ ਹੋ ਜੂਗੀ ਰੈਣਾ ਗੇਟ ਤੱਕ, ਅਤੇ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ, ਸੂਬੇ ਦੇ ਮੁੱਖ ਮੰਤਰੀ, ਬਠਿੰਡਾ ਨਿਵਾਸੀਆਂ ਨੂੰ ਇਹ ਸੁਗਾਤ ਹੈ ਜਿਹੜੀ ਛੇਤੀ ਦੇਣ ਜਾ ਰਹੇ ਆ ਜੀ।
2: ਬਹੁਤ ਵਧੀਆ।
0: ਤੇ ਔਰ ਸਭ ਤੋਂ ਵੱਡੀ ਗੱਲ ਜੀ, ਅਸੀਂ ਉਹਦਾ ਨਾਂ ਰੱਖਿਆ ਸ਼ਹੀਦ ਕਰਤਾਰ ਸਿੰਘ ਸਰਾਭਾ
1: ਜੀ, ਮੈਂ ਨਾਮ ਤੇ ਗੱਲ
0: ਹਾਂ ਸਰਾਭਾ ਸਾਹਿਬ ਜਿਹੜਾ ਨਾਂ ਰੱਖਿਆ। ਔਰ ਸਾਡੇ ਜਿੰਨੇ ਵੀ ਪ੍ਰੋਜੈਕਟ ਨੇ ਉਹ ਸ਼ਹੀਦਾਂ ਦੇ ਨਾਂ ਤੇ ਹੈ। ਸ਼ਹੀਦ ਭਗਤ ਸਿੰਘ ਇਨਕਲੇਵ, ਬਾਬਾ ਭਾਈ ਰੂਪ ਚੰਦ ਸੈਰਗਾ, ਠੀਕ ਹੈ, ਰਾਜਗੁਰੂ ਫਲੈਟਸ। ਔਰ ਮਮਤਾ ਜੀ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ, ਪਿਛਲੀਆਂ ਸਰਕਾਰਾਂ ਦੇ ਵਿੱਚ ਕੀ ਸੀਗਾ, ਜਿਹੜਾ ਸਾਡਾ ਟਰਾਂਸਪੋਰਟ ਨਗਰ ਹੈ ਉਹਦਾ ਨਾਂ ਪਤਾ ਕੀ ਸੀਗਾ ਜੀ? ਕੈਪਟਨ ਅਮਰਿੰਦਰ ਸਿੰਘ ਟਰਾਂਸਪੋਰਟ ਨਗਰ
1: ਜੀ,
0: ਹਾਲਾਂਕਿ ਉਹ ਜਿਉਂਦੇ ਨੇ। ਸਾਡੇ ਫਲੈਟਸ ਦਾ ਨਾਂ ਸੀਗਾ ਮਨੋਰੰਜਨ ਕਾਲੀਆ ਫਲੈਟਸ, ਅਤੇ ਤੁਹਾਡੇ ਭਰਾ ਨੇ ਨਾਂ ਉਹ ਚੇਂਜ ਕੀਤੇ, ਅਸੀਂ ਸ਼ਹੀਦਾਂ ਨੂੰ ਸਤਿਕਾਰ ਦਿੱਤਾ। ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਨਾਂ 'ਤੇ ਜਿੰਨੇ ਸਾਡੇ ਪ੍ਰੋਜੈਕਟ ਹੈ ਅਸੀਂ ਉਹਨਾਂ ਦੇ ਨਾਵਾਂ 'ਤੇ ਬਣਾਇਆ। ਆਈ ਇਹ ਪ੍ਰੋਜੈਕਟ, ਇਹਦੇ ਵਿੱਚ ਅਸੀਂ ਜਦੋਂ ਇਹਦੀ ਐਕਸਟੈਂਸ਼ਨ ਹੋਣੀ ਹੈ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਆਦਮ ਕੱਦ ਬੁੱਤ ਵੀ ਅਸੀਂ ਉੱਥੇ ਲਗਾਵਾਂਗੇ।
2: ਬਹੁਤ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਆਪਣਾ ਭੱਲਾ ਸਾਹਿਬ, ਪੋਜ਼ਿਟਿਵ ਸੋਚ ਦੇ ਮਾਲਕ ਆ ਅਤੇ ਪਿਛੋਕੜ ਪਿੰਡਾਂ ਦਾ। ਪਿੰਡਾਂ ਵਾਲੇ ਤੁਹਾਨੂੰ ਪਤਾ ਹੀ ਹੈ ਹਨਾ, ਜਿੱਦ ਦੇ ਵੀ ਪੱਕੇ ਹੁੰਦੇ ਆ ਅਤੇ ਸਿਰੜੀ ਹੁੰਦੇ ਆ, ਅਤੇ ਜਿਹੜੀ ਗੱਲ ਧਿਆਲੀ ਠੀਕ ਆ ਉਹ ਪੂਰ ਚੜਾਉਂਦੇ ਆ। ਮੈਂ ਵੀ ਜਦੋਂ ਮੁਕਤਸਰ ਤੋਂ ਮਮਤਾ ਜੀ, ਦਲਵੀਰ ਜੀ ਆਉਣਾ, ਅਤੇ ਜਦੋਂ ਆਪਾਂ ਕੈਂਟੇਰੀਆ ਐਂਟਰ ਕਰਦੇ ਹਾਂ ਅਤੇ ਈਵਨ ਇਹ ਹੁਣ ਬਾਈਪਾਸ ਗਾਂ ਖੁੱਲ੍ਹ ਗਿਆ ਵਾਇਆ ਏਮਸ ਵੀ ਜਿਹਨੇ ਜਾਣਾ, ਡੱਬ ਵਾਲੀ ਵੀ ਜਾਣਾ, ਅਤੇ ਉਹ ਇੱਕ ਮਿਹਨਤ ਭੱਲਾ ਸਾਹਿਬ ਦੀ ਝਲਕਦੀ ਹੈ ਕਿ ਬੰਦੇ ਨੇ ਕਿੰਨੀ ਮਿਹਨਤ ਨਾਲ ਸੁਪਨਾ ਸੰਜੋਇਆ, ਅਤੇ ਇੱਕ ਬਹੁਤ ਵਧੀਆ ਸੋਚ ਹੈ ਕਿ ਆਪਣੀਆਂ ਸ਼ਹੀਦਾਂ ਦੀ, ਠੀਕ ਹੈ, ਸ਼ਹੀਦਾਂ ਦੇ ਨਾਮ 'ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਤਾਂ ਆਪਾਂ ਸਾਰੀ ਉਮਰ ਭੁਲਾ ਹੀ ਨਹੀਂ ਸਕਦੇ। ਬਹੁਤ ਵਧੀਆ ਸੋਚ ਹੈ ਅਤੇ ਬਹੁਤ ਵਧੀਆ ਉਪਰਾਲਾ ਹੈ। ਅਤੇ ਆਪਣਾ ਭੱਲਾ ਸਾਹਿਬ, ਮੇਰਾ ਵੀ ਯਾਰ ਬਾਈ ਇੱਕ ਸੁਪਨਾ ਹੈ, ਠੀਕ ਹੈ, ਮੈਂ ਇਹ ਤੋਂ ਪਹਿਲਾਂ ਇਹ ਮੁਸ਼ਕਲ ਦੱਸੋ ਹੱਲ ਦੱਸਾਂਗੇ ਪ੍ਰੋਗਰਾਮ, ਸੈਕਿੰਡ ਸੈਕਿੰਡ ਰੈਪੂਟੇਸ਼ਨ ਹੋ ਰਹੀ ਹੈ ਤੁਹਾਡੇ ਸਾਰੇ ਨੁਮਾਇੰਦਿਆਂ ਦੀ, MLA ਸਾਹਿਬ ਵੀ ਆ ਗਏ, ਮੇਅਰ ਸਾਹਿਬ ਵੀ ਆ ਗਏ ਸਾਰੇ, ਅਤੇ ਸਾਡੀ ਸਮੱਸਿਆ ਹੱਲ ਕਰ ਦਿਓ ਕਿ ਉਸੇ ਤਰ੍ਹਾਂ ਬੈਂਬੂ ਟਾਈਪ ਦੂਰਦਰਸ਼ਨ ਦਾ ਆਲਾ ਦੁਆਲਾ 'ਚ ਤੁਹਾਨੂੰ ਦਿਖਾਵਾਂਗੇ,
0: ਠੀਕ ਹੈ,
2: ਅਤੇ ਸਾਡੇ ਵਾਲਾ ਆਕਾਸ਼ਵਾਣੀ ਵਾਲਾ ਅਦਾਰਾ ਚਾਰ ਦੀਵਾਰੀ, ਅਤੇ ਹਾਲਾਂਕਿ ਸਾਡਾ ਅਦਾਰਾ ਭਾਰਤ ਸਰਕਾਰ ਦਾ ਅਦਾਰਾ ਹੈ, ਪਰ ਇਸ ਦੇ ਵਿੱਚ ਮੈਕਸੀਮਮ ਰੀਪ੍ਰਜੈਂਟੇਸ਼ਨ ਪੰਜਾਬ ਸਰਕਾਰ ਦੇ ਮੰਤਰੀਆਂ ਦੀ, ਤੁਹਾਡੇ ਵਰਗੇ ਬੁੱਧੀਜੀਵੀ ਚੇਅਰਮੈਨ ਸਾਹਿਬ ਦੀ, ਕਿ ਆਉਣ ਵਾਲੇ ਭਵਿੱਖ ਦੇ ਤੁਸੀਂ MLA ਵੀ ਹੋ। ਇਨਸ਼ਾਅੱਲਾ ਅਸੀਂ ਇਸ ਪਲੇਟਫਾਰਮ ਤੋਂ ਜਿਹੜਾ ਹੈਗਾ ਪਹਿਲਾਂ ਹੀ ਭਵਿੱਖਬਾਣੀ ਕਰ ਰਹੇ ਹਾਂ, ਅਤੇ ਕਿ ਸਾਨੂੰ ਵੀ ਲੱਗੇ ਕਿ ਜਿਹੜਾ ਹੈਗਾ ਕਿ ਆਕਾਸ਼ਵਾਣੀ ਦੇ ਮੰਚ 'ਤੇ ਸਾਡੇ ਵੀਰ ਆਏ ਸੀਗੇ, ਚਾਹੇ ਮੇਅਰ ਸਾਹਿਬ ਹੈ, ਚਾਹੇ MLA ਸਾਹਿਬ ਹੈ, ਚਾਹੇ ਚੇਅਰਮੈਨ ਸਾਹਿਬ ਹੈ, ਕਿ ਸਾਡੀ ਵੀ ਸੁਣਵਾਈ ਕਰਦੇ ਆ ਕਿ ਜੇ ਸੁੰਦਰੀਕਰਨ ਤੁਸੀਂ ਇੱਥੇ ਕਰਦੇ ਹੋ ਆਲੇ ਦੁਆਲੇ ਸਾਡੇ, ਅਤੇ ਤੁਹਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ।
0: ਬਿਲਕੁਲ, ਜ਼ਰੂਰ ਦੇਖ ਕੇ ਜਾਵਾਂਗੇ ਜੀ, ਤੁਸੀਂ ਵੀ ਆਪਣੇ ਹੋ, ਪੰਜਾਬ ਵੀ ਆਪਣਾ, ਦੇਸ਼ ਵੀ ਆਪਣਾ।
2: ਜੀ ਜੀ, ਅਤੇ ਇੱਕ ਫੋਨ ਕਾਲ ਮਮਤਾ ਜੀ ਵੇਟ ਕਰ ਰਹੀ ਹੈ, ਸੁਖਜੀਤ ਭੈਣ ਜੀ ਇਸ਼ਾਰਾ ਕਰ ਰਹੇ ਨੇ।
1: ਹੈਲੋ,
3: ਹਾਂਜੀ,
1: ਨਮਸਕਾਰ ਸਰ, ਆਪਣਾ ਨਾਮ ਤੇ ਆਪਣਾ ਪਤਾ ਦੱਸ ਦਿਓ। ਇੱਕ ਪਹਿਲੀ ਬੇਨਤੀ ਹੈ ਕਿ ਰੇਡੀਓ ਸੈੱਟ ਤੋਂ ਥੋੜਾ ਦੂਰ ਹੋ ਜਾਓ, ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਨਹੀਂ ਰਹੀ।
3: ਹੈਲੋ,
2: ਹਾਂਜੀ ਬਾਈ ਜੀ, ਰੇਡੀਓ ਬੰਦ ਕਰ ਦਿਓ, ਰੇਡੀਓ ਜੀ ਆਵਾਜ਼ ਘੱਟ ਕਰ ਦਿਓ, ਮੋਬਾਈਲ ਲੈ ਕੇ ਥੋੜਾ ਜਿਹਾ ਦੂਰ ਹੋ ਜਾਓ।
3: ਚੇਅਰਮੈਨ ਸਾਹਿਬ,
2: ਹਾਂਜੀ ਚੇਅਰਮੈਨ ਸਾਹਿਬ, ਮੁਖਾਤਬ ਹੈ।
3: ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
3: ਹਾਂ, ਗੁਰਵੰਤ ਸਿੰਘ ਦਿਓਲ ਬੋਲਦਾ, ਮੈਂ ਰਾਮਪੁਰੇ ਤੋਂ। ਉੱਥੇ ਨਾ ਜੀ ਗੁਰਦੁਆਰਾ ਸਾਹਿਬ ਨੂੰ ਇੱਕ ਸੜਕ ਜਾਂਦੀ ਹੈ ਮੇਨ ਬਾਜ਼ਾਰ ਚੋਂ।
0: ਕਿੱਥੇ ਸਰ?
3: ਨਗਰ ਕੌਂਸਲ ਦੇ ਦਫ਼ਤਰ ਤੋਂ।
0: ਰਾਮਪੁਰੇ,
2: ਰਾਮਪੁਰੇ।
3: ਕਿਰਪਾ ਕਰਕੇ ਨਾ ਜੀ ਉਹਨੂੰ ਰਿਪੇਅਰ ਕਰਾ ਦਿਓ।
0: ਰਾਮਪੁਰੇ ਦੀ ਗੱਲ, ਸਰ ਰਾਮਪੁਰੇ ਦੀ ਗੱਲ ਕਰਦੇ ਹੋ?
3: ਬੈਂਕ ਦੀ ਹੈ ਅੱਗੇ ਸਤਸੰਗ ਗੁਰਦੁਆਰਾ
0: ਜੀ,
3: ਦੂਜੀ ਸਾਈਡ ਤੇ ਥਾਣਾ।
0: ਰਾਮਪੁਰਾ ਸ਼ਹਿਰ ਜੀ, ਰਾਮਪੁਰਾ ਸ਼ਹਿਰ।

0: ਹਾਂਜੀ ਹਾਂਜੀ
1: ਜ਼ਰੂਰ ਜੀ, ਜ਼ਰੂਰ ਜ਼ਰੂਰ, ਮੈਂ ਨੋਟ ਕਰ ਲੈਣਾ ਜੀ, ਜ਼ਰੂਰ SDM ਸਾਹਿਬ ਨਾਲ ਗੱਲ ਕਰਾਂਗੇ, DC ਸਾਹਿਬ ਨਾਲ ਗੱਲ ਕਰਾਂਗੇ ਜੀ।
0: ਹਾਂ ਜ਼ਰੂਰ, ਕਿਰਪਾ ਕਰਿਓ।
1: ਜ਼ਰੂਰ ਜੀ ਜ਼ਰੂਰ,
0: SBI ਬੈਂਕ ਦੇ ਕੋਲ ਨਾ ਬਾਲੇ ਵੱਡੇ ਖੱਡੇ ਆ।
1: ਕੋਈ ਗੱਲ ਨਹੀਂ ਸਰ, ਕੋਈ ਗੱਲ ਨਹੀਂ, ਜ਼ਰੂਰ
2: ਬਾਈ ਜੀ, ਨੋਟ ਕਰ ਲਿਆ, ਸਾਰਾ ਦਫ਼ਤਰੀ ਅਮਲਾ ਚੇਅਰਮੈਨ ਸਾਹਿਬ ਦੇ ਨਾਲ ਹੈ, ਤੇ ਨਾਲ ਨਾਲ ਅਸੀਂ ਵੀ ਆਕਾਸ਼ਵਾਣੀ ਵਾਲੇ ਜਿਹੜਾ ਹੈਗਾ ਕਾਰਗੁਜ਼ਾਰੀ ਰਿਪੋਰਟ ਵੀ ਮੰਗਾਂਗੇ ਭੱਲਾ ਸਾਹਿਬ ਤੋਂ ਆਪਾਂ ਦੂਜੀ ਵਾਰੀ ਬੁਲਾ ਕੇ, ਠੀਕ ਹੈ ਨਾ, ਕਿ ਆਹਾ ਆਹਾ ਮੁਸ਼ਕਲਾਂ ਸਾਡੇ ਸਰੋਤਿਆਂ ਨੇ, ਰੱਬ ਵਰਗਿਆਂ ਤੁਸੀਂ ਸਾਡੇ ਸਿਰਾਂ ਦੇ ਤਾਜ ਹੋ, ਕਿ ਤੁਹਾਡੀਆਂ ਜੈਨੂਨ ਸਮੱਸਿਆਵਾਂ, ਠੀਕ ਹੈ ਨਾ, ਤੇ ਆਹ ਵਾਅਦਾ ਕੀਤਾ ਸੀ ਚੇਅਰਮੈਨ ਸਾਹਿਬ ਨੇ, ਆਹ ਵਾਅਦਾ MLA ਸਾਹਿਬ ਨੇ ਕੀਤਾ ਸੀ, ਆਹ ਮੇਅਰ ਸਾਹਿਬ ਨੇ ਕੀਤਾ ਸੀ, ਆਹ DC ਸਾਹਿਬ ਨੇ ਕੀਤਾ ਸੀ, ਤੇ ਉਹਦਾ ਆਪਾਂ ਰਿਜ਼ਲਟ ਪੋਜ਼ਿਟਿਵ ਹੈ ਨੈਗੇਟਿਵ ਆ ਉਹ ਆਪਾਂ ਪੜਚੋਲ ਕਰਾਂਗੇ। ਵੋਟਾਂ ਆ ਗਏ ਬਾਈ ਜੀ, ਨੇੜੇ ਹੀ ਆ,
0: ਠੀਕ ਹੈ ਜੀ,
2: ਠੀਕ ਹੈ, ਧੰਨਵਾਦ ਜੀ ਬਾਈ ਜੀ, ਧੰਨਵਾਦ, ਧੰਨਵਾਦ
3: ਜੀ। ਸਰ ਇੱਕ ਮੇਨ ਜਿਹੜਾ ਸਾਰੇ ਜਿਹੜੇ ਬਠਿੰਡਾ ਦੇ ਲੋਕਾਂ ਦਾ ਇੱਕ ਬੜੀ ਪ੍ਰੋਬਲਮ ਹੈ ਕਿ ਜਦੋਂ ਸਾਵਣ ਦਾ ਮਹੀਨਾ ਆ ਜਾਂਦਾ ਨਾ, ਉਹ ਕਹਿ ਦਿੰਦੇ ਨੇ ਕਿ ਬਠਿੰਡਾ ਸ਼ਹਿਰ ਨਗੀਨਾ ਮੀਂਹ ਇੱਕ ਤੇ ਚਿੱਕੜ ਮਹੀਨਾ, ਤਾਂ ਮਾਨਸਾ ਵਾਲਾ ਪੁਲ ਹੋ ਗਿਆ, ਅੰਡਰ ਬ੍ਰਿਜ ਜਾਂ ਹੋਰ ਅੰਡਰ ਬ੍ਰਿਜ, ਇਹਨਾਂ ਦੀਆਂ ਪ੍ਰੋਬਲਮ ਸੋਲਵ ਕਿਉਂ ਨਹੀਂ ਹੋ ਰਹੀਆਂ, ਮਤਲਬ ਪਾਣੀ ਦਾ ਜਿਹੜਾ ਨਿਕਾਸ ਉਹਦਾ ਪ੍ਰਬੰਧ ਕਿਉਂ ਨਹੀਂ ਅੱਛੀ ਤਰ੍ਹਾਂ ਹੋ ਰਿਹਾ?
1: ਬਿਲਕੁਲ ਜੀ, ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਗੱਲ ਬੀਤੇ ਸਮੇਂ ਦੀ ਗੱਲ ਹੋ ਕੇ ਰਹਿ ਜਾਣਾ, ਕਿਉਂਕਿ ਜਿਹੜਾ ਪਹਿਲਾਂ ਹਾਲ ਹੁੰਦਾ ਸੀਗਾ, ਹੁਣ ਆਪਣੇ ਕੋਲ ਜਿਹੜਾ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਕੀਤਾ ਕਾਰਪੋਰੇਸ਼ਨ ਨੇ, ਸੀਵਰੇਜ ਵਾਲਿਆਂ ਨੇ, ਜਦੋਂ ਵਰਖਾ ਆਉਂਦੀ ਹੁਣ ਤਕਰੀਬਨ ਘੰਟੇ ਕੇ ਚ ਪਾਣੀ ਖਾਲੀ ਹੋ ਜਾਂਦਾ। ਆ ਪੁਲ ਦੀ ਸਮੱਸਿਆ ਜ਼ਰੂਰ ਹੈਗੀ ਆ, ਪਰ ਇੱਥੇ ਵੀ ਕੰਮ ਹੋ ਰਿਹਾ, ਇਹਦਾ ਵੀ ਕਾਰਪੋਰੇਸ਼ਨ ਹੱਲ ਕਰ ਰਹੀ ਹੈ, ਬਹੁਤ ਜਲਦੀ ਜਿਹੜਾ ਪੁਲ ਵਾਲਾ ਮਸਲਾ ਵੀ ਹੱਲ ਹੋ ਜਾਣਾ, ਤੇ ਜਿਹੜਾ ਥੋੜਾ ਬਹੁਤ ਪਾਣ ਦੇ ਮੀਂਹ ਪੈਣ ਤੋਂ ਬਾਅਦ ਪਾਣੀ ਦੇ ਨਿਕਾਸ ਦਾ ਸਿਸਟਮ ਹੈ, ਬਹੁਤ ਜਲਦ ਹੱਲ ਹੋ ਰਿਹਾ, ਅੱਗੇ ਨਾਲੋਂ ਸਮੱਸਿਆ ਦੇ ਵਿੱਚ ਬਹੁਤ ਵੱਡਾ ਸੁਧਾਰ ਮੈਂ ਮਹਿਸੂਸ ਕਰਦਾ ਜੀ।
3: ਜੀ ਤੇ ਸਰ ਮੈਂ ਬੋਲਾਂ ਜੀ,
2: ਜੀ
3: ਸਰ, ਇੱਕ ਸੜਕ ਜਿਹੜੀਆਂ ਮੀਂਹ ਪੈਣ ਤੋਂ ਪਹਿਲਾਂ ਥੋੜੀ ਦਿਨਾਂ ਪਹਿਲਾਂ ਹੀ ਸੜਕਾਂ ਬਣਾਈਆਂ ਗਈਆਂ, ਮਾਡਲ ਟਾਊਨ ਦੇ ਸਾਡੇ ਰੇਡੀਓ ਸਟੇਸ਼ਨ ਦੇ ਆਲੇ ਦੁਆਲੇ ਵੀ ਸੜਕਾਂ ਬਣੀਆਂ, ਪਰ ਜਦੋਂ ਮੀਂਹ ਪਿਆ ਤਾਂ ਉਸ ਤੇ ਸੜਕਾਂ ਦੇ ਖੱਡੇ ਵੀ ਇਕਦਮ ਨਾਲ ਥੋੜੇ ਥੋੜੇ ਦਿਖਣੇ ਸ਼ੁਰੂ ਹੋ ਗਏ, ਕਿਸੇ ਕਿਸੇ ਸੜਕ ਤੇ ਬਹੁਤ ਵੱਡੇ ਖੱਡੇ ਵੀ ਨਜ਼ਰ ਆਏ, ਕਿ ਅਜਿਹਾ ਜਦੋਂ ਆਪਣੀ ਸੜਕ ਬਣਦੀ ਹੈ ਤੁਹਾਡੇ ਵੱਲੋਂ ਕੋਈ ਇੰਸਪੈਕਸ਼ਨ ਕੀਤੀ ਜਾਂਦੀ ਹੈ ਜਾਂ ਇਹ ਦੇਖਿਆ ਜਾਂਦਾ ਕਿ ਠੇਕੇਦਾਰ ਨੇ ਕਿੱਥੇ ਕੋਤਾਹੀ ਵਰਤੀ ਹੈ?
1: ਬਿਲਕੁਲ ਜੀ, ਇਸ ਸੰਬੰਧੀ ਮੈਂ ਤੁਹਾਨੂੰ ਬੇਨਤੀ ਕਰਦਾ, ਬਹੁਤ ਵਧੀਆ ਕੁਐਸਚਨ ਆ ਤੁਹਾਡਾ, ਮੈਂ ਇਸ ਗੱਲ ਤੋਂ ਨਹੀਂ ਮੁਨਕਰ ਹੁੰਦਾ, ਠੇਕੇਦਾਰ ਕੋਤਾਹੀ ਕਰ ਸਕਦਾ
2: ਜੀ,
1: ਪਰ ਸਾਡੇ ਧਿਆਨ ਦੇ ਵਿੱਚ ਜਿੱਥੇ ਵੀ ਮਸਲਾ ਆਇਆ, ਮੇਰੇ ਧਿਆਨ ਦੇ ਵਿੱਚ ਇੱਕ ਦੋ ਮਸਲੇ ਆਏ ਆ, ਮੈਂ ਕੋਲੇ ਜਾ ਕੇ ਉਸ ਮਸਲੇ ਨੂੰ ਹੱਲ ਕਰਾਇਆ। ਔਰ ਦੂਸਰੀ ਗੱਲ, CM ਸਾਹਿਬ ਨੇ ਸੜਕਾਂ ਸੰਬੰਧੀ ਬਕਾਇਦਾ ਨਿਗਰਾਨ ਕਮੇਟੀਆਂ ਬਣਾਈਆਂ ਹੈਗੀਆਂ, ਫਲੈਂਗ ਸਕੁਐਡ ਬਣਿਆ ਵਾ, ਕਿਤੇ ਵੀ ਮਾੜੀ ਸੜਕ ਬਣਦੀ ਆ ਤਾਂ ਫਲੈਂਗ ਸਕੁਐਡ ਉੱਥੇ ਜਾ ਕੇ ਚੈਕਿੰਗ ਕਰਦਾ। ਔਰ ਦੂਸਰੀ ਗੱਲ, ਇਸ ਸੰਬੰਧੀ ਠੇਕੇਦਾਰ ਨਾਲ 5 ਸਾਲ ਦੇ ਐਗਰੀਮੈਂਟ ਆ ਜੀ, ਜੇ ਕੋਈ ਸੜਕ ਬਣਦੀ ਆ 5 ਸਾਲ ਉਹਦੀ ਰਿਪੇਅਰ ਦਾ ਕੰਮ ਠੇਕੇਦਾਰ ਨੇ ਕਰਨਾ। ਸੋ ਇਸ ਕਰਕੇ ਤੁਹਾਡੇ ਧਿਆਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਮਸਲਾ ਆਉਂਦਾ, ਸਾਡੇ ਧਿਆਨ ਦੇ ਵਿੱਚ ਲਿਆਓ, ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਕੇ ਉਸ ਸੰਬੰਧਿਤ ਠੇਕੇਦਾਰ ਤੋਂ ਸੜਕ ਦੀ 5 ਸਾਲ ਦੀ ਪੂਰੀ ਗਰੰਟੀ ਦੇ ਨਾਲ ਵਧੀਆ ਸੜਕ ਮੇਨਟੇਨ ਰੱਖਣ ਦੀ ਜ਼ਿੰਮੇਵਾਰੀ ਲੈਂਦੇ ਹਾਂ, ਕਿ ਜੋ ਵੀ ਸੜਕ ਜਿਹੜੀ ਠੇਕੇਦਾਰ ਨੇ ਬਣਾਈ ਹੈ 5 ਸਾਲ ਉਸਦੀ ਜ਼ਿੰਮੇਵਾਰੀ ਹੈ, ਟੈਂਡਰ ਦੇ ਵਿੱਚ 5 ਸਾਲ ਸਮਾਂ ਲਿਖਿਆ ਵਾ ਜੀ।
3: ਕੀ ਬਾਤ ਹੈ, ਹਾਂਜੀ ਬਹੁਤ ਵਧੀਆ।
1: ਹਾਂ ਹਾਂ,
2: ਭਲਾ ਸਾਹਿਬ, ਆਪਣਾ ਨੋਰਮਲ ਕੁਐਸਚਨ ਹੈ, ਬੜਾ ਸਿੱਧਾ ਪੁੱਧਰਾ, ਕਿ ਇਸ ਵੇਲੇ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਕਿਹੜੇ ਪ੍ਰੋਜੈਕਟ ਚੱਲ ਰਹੇ ਨੇ, ਉਹਨਾਂ ਦੀ ਲਾਗਤ ਪੂਰਾ ਹੋਣ ਦੀ ਮਿਤੀ ਤੇ ਮੌਜੂਦਾ ਸਥਿਤੀ ਬਾਰੇ ਵੀ ਲੋਕਾਂ ਨੂੰ ਆਗਾਹ ਕਰਵਾ ਦੇ?
1: ਵੈਰੀ ਗੁੱਡ, ਤੁਸੀਂ ਬਹੁਤ ਹੀ ਵਧੀਆ ਸਵਾਲ ਕੀਤਾ ਜੀ। ਪਹਿਲੀ ਗੱਲ, ਤੁਹਾਡੇ ਸਹਿਯੋਗ ਦੇ ਨਾਲ, ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ, ਮੁੱਖ ਮੰਤਰੀ ਸਾਹਿਬ, ਸਾਡੇ ਲੋਕਲ ਬੋਰਡ ਮਿਨਿਸਟਰ, ਉਹਨਾਂ ਦੀ ਭਰਪੂਰ ਕੋਆਪਰੇਸ਼ਨ ਦੇ ਨਾਲ ਬਠਿੰਡਾ ਇੰਪਰੂਵਮੈਂਟ ਟਰੱਸਟ ਅੱਜ ਪੰਜਾਬ ਦਾ ਲੀਡਿੰਗ ਇੰਪਰੂਵਮੈਂਟ ਟਰੱਸਟ ਹੈ ਜੀ। ਜਿਸ ਟਰੱਸਟ ਨੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਬਠਿੰਡਾ ਸ਼ਹਿਰ ਦੀ ਝੋਲੀ ਪਾਏ ਆ, ਚਾਹੇ ਉਹ ਰਿੰਗ ਰੋਡ ਹੋਵੇ, ਰਿੰਗ ਰੋਡ 'ਤੇ ਲਾਈਟਾਂ ਲਾਉਣ ਦਾ ਮਸਲਾ ਹੋਵੇ, ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾਹ ਹੋਵੇ, ਟਰੱਸਟ ਫਿਊਲਸ ਸਰਕਾਰੀ ਪੈਟਰੋਲ ਪੰਪ ਹੋਵੇ ਜਿਸ ਦੀ ਕਿ ਹਰ ਰੋਜ਼ ਦੀ ਸੇਲ ਪੈਟਰੋਲ ਅਤੇ ਡੀਜ਼ਲ ਦੀ 6 ਲੱਖ ਰੁਪਈਆ ਜੀ। ਬਲੂ ਫੋਕਸ ਦਾ ਪ੍ਰੋਜੈਕਟ 2015 'ਚੋਂ ਲਮਕਦਾ ਆ ਰਿਹਾ ਸੀ, ਉੱਥੇ ਬਹੁਤ ਸੋਹਣੇ 26 ਸ਼ੋਅਰੂਮ ਅਤੇ 1 ਏਕੜ ਚੰਕ ਸੈਟ, ਆਪਾਂ ਸ਼ਹਿਰ ਦੀ ਐਂਟਰੀ 'ਤੇ ਬਹੁਤ ਸੋਹਣੇ ਪਲਾਜ਼ਾ ਉੱਥੇ ਬਣਨ ਜਾ ਰਿਹਾ, ਜਿਸ ਤੋਂ ਇੰਪਰੂਵਮੈਂਟ ਟਰੱਸਟ ਨੂੰ ਤਕਰੀਬਨ 90 ਤੋਂ 100 ਕਰੋੜ ਦੀ ਆਮਦਨ ਹੋਣੀ ਹੈ। ਜਿਹੜੀ ਸਾਡੇ ਸ਼ਹੀਦ ਭਗਤ ਸਿੰਘ ਇਨਕਲੇਵ ਹੈ 32 ਏਕੜ ਦੇ ਵਿੱਚ, ਉੱਥੇ ਪਲਾਟਾਂ ਦੇ ਆ ਜਿਹੜਾ ਲੋਟਸ ਆਫ ਡਰਾਫ ਸਫਲਤਾਪੂਰਵਕ ਕੱਢਿਆ ਜਾ ਚੁੱਕਿਆ, ਔਰ 31 ਦਸੰਬਰ ਤੱਕ ਉਹ ਕਲੋਨੀ ਅਸੀਂ ਲੋਕਾਂ ਦੀ ਝੋਲੀ ਪਾ ਦਿੰਦੇ ਹਾਂ ਜੀ, ਕੰਪਲੀਟ ਹੋ ਜਾਣਾ ਉਸਦਾ ਕੰਮ 31 ਦਸੰਬਰ ਤੱਕ ਕਹਿ ਰਿਹਾ ਜੀ। ਉਹਦੀਆਂ ਅੰਡਰ ਸੀਵਰੇਜ, ਅੰਡਰ ਵਾਇਰਿੰਗ, ਸੜਕਾਂ, ਪੌਦੇ, ਸਾਰਾ ਕੰਮ ਕੰਪਲੀਟ ਕਰਦਾ। ਤੁਹਾਡੀ ਜਾਣਕਾਰੀ ਵਾਸਤੇ ਦੱਸਦੇ ਹਾਂ, ਬਠਿੰਡਾ ਦੀ ਸ਼ਹੀਦ ਭਗਤ ਸਿੰਘ ਜਿਹੜੀ ਇਨਕਲੇਵ ਹੈ, ਪਹਿਲੀ ਕਲੋਨੀ ਹੈ ਪੰਜਾਬ ਦੀ ਜਿਹਦੇ ਵਿੱਚ ਵਰਖਾ ਦਾ ਪਾਣੀ

0: ਸਟੋਰ ਕਰਨ ਦਾ 12 ਲੱਖ ਲੀਟਰ
1: ਜੀ,
0: 6-6 ਲੱਖ ਲੀਟਰ ਦੇ ਅਸੀਂ 2 ਦੇ ਵਿੱਚ ਟੈਂਕ ਬਣਾਏ ਆ। ਹਰ ਘਰ ਦੀ ਛੱਤ ਦਾ, ਹਰ ਘਰ ਦੇ ਵਿਹੜੇ ਦਾ ਇੱਕ ਵੀ ਬੂੰਦ ਪਾਣੀ ਵਰਖਾ ਦੀ ਅਸੀਂ ਸੀਵਰੇਜ ਦੇ ਵਿੱਚ ਨਹੀਂ ਜਾਣ ਦੇਣੀ ਜੀ। ਸੀਵਰੇਜ ਦੀ ਗੱਲ ਕਰਨਾ, ਸੀਵਰੇਜ ਵਿੱਚ ਨਹੀਂ ਜਾਣ ਦੇਣੀ, ਟੈਂਕ ਦੇ ਵਿੱਚ ਜਾਊਗਾ। ਟੈਂਕ ਜਦੋਂ 12 ਲੱਖ ਭਰ ਗਿਆ, ਫਿਰ ਆਪਾਂ, ਸਾਡੇ 4 ਪਾਰਕ ਹੈ, 4 ਪਾਰਕਾਂ ਦੇ ਵਿੱਚ 7 ਬੋਰਵੈਲ ਕੀਤੇ ਹੈ, ਉਹ ਰੀਚਾਰਜ ਪੁਆਇੰਟ ਬਣਾਇਆ, ਉਹਨਾਂ ਦੇ ਵਿੱਚ ਪਾਣੀ ਜਾਊਗਾ। ਅਤੇ ਇਸ ਤੋਂ ਇਲਾਵਾ ਬਾਬਾ ਭਾਈ ਰੂਪ ਚੰਦ, ਜਿਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਂ ਹੈ, 2 ਨੰਬਰ ਝੀਲ 'ਤੇ ਅਸੀਂ ਉਹਨਾਂ ਦੇ ਨਾਂ 'ਤੇ ਇੱਕ ਸੈਰਗਾਹ ਬਣਾਉਣ ਜਾ ਰਹੇ ਹਾਂ, ਔਰ ਨਾਲ ਹੀ ਲੇਕ ਵਿਊ ਜਿੱਥੇ ਸਾਡੇ ਸੀ ਐੱਮ ਸਾਹਿਬ ਜਾਂ ਹੋਰ ਉੱਚ ਅਧਿਕਾਰੀ ਆ ਕੇ ਰਹਿੰਦੇ, ਉਹਦੇ ਨਾਲ ਹੀ ਇੱਕ ਚੂਹਿਆਂ ਵਾਲਾ ਪਾਰਕ ਹੈ, ਉਸ ਦਾ ਸੁੰਦਰੀਕਰਨ ਜਿਹੜਾ ਹੈਗਾ ਉਹ ਕਰਨ ਜਾ ਰਹੇ ਹਾਂ। ਅਤੇ ਇਹ ਸਾਰੇ ਪ੍ਰੋਜੈਕਟ ਬਹੁਤ ਜਲਦ ਆ ਜਿਹੜੇ ਉਹ ਮੁਕੰਮਲ ਹੋ ਜਾਣਗੇ। ਸਾਨੂੰ ਪੂਰਨ ਆਸ ਅਤੇ ਉਮੀਦ ਹੈ ਕਿ ਅਸੀਂ ਇਸੇ ਸਰਕਾਰ ਦੀ ਟਿਨੋਰ ਦੇ ਵਿੱਚ ਇਸੇ ਸਾਲ ਦੇ ਵਿੱਚ ਬਾਬਾ ਭਾਈ ਰੂਪ ਚੰਦ ਵਾਲਾ ਪ੍ਰੋਜੈਕਟ ਪੂਰਾ ਕਰ ਦਾਂਗੇ, ਸ਼ਹੀਦ ਭਗਤ ਸਿੰਘ ਐਨਕਲੇਵ ਕਲੋਨੀ ਵਾਲਾ ਪ੍ਰੋਜੈਕਟ ਪੂਰਾ ਕਰ ਦਾਂਗੇ, ਪਾਰਕ ਵਧੀਆ ਬਣਾ ਦਾਂਗੇ, ਔਰ ਬਲੂ ਫੋਕਸ ਵਾਲਾ ਪ੍ਰੋਜੈਕਟ ਆ ਜਿਹੜਾ ਉਹਦਾ ਜਿਹੜਾ ਟਾਈਮ ਹੈ 31 ਮਾਰਚ ਤੱਕ ਹੈ।
1: ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਕੰਟੀਨਿਊ ਰੱਖਾਂਗੇ ਅਤੇ ਇੱਕ ਫੋਨ ਕਾਲ ਵੇਟ ਕਰ ਰਹੀ ਹੈ ਜੀ। ਹੈਲੋ,
2: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਸਾਹਿਬ, ਕਿੱਥੋਂ ਬੋਲ ਰਹੇ ਹੋ?
2: ਗੁਰਪ੍ਰੀਤ ਸਿੰਗ ਜੀ ਲਹਿਰਾ ਮੁਹੱਬਤ ਤੋਂ ਬੋਲ ਰਹੇ ਹੋ? ਹਾਂਜੀ ਬਾਈ ਜੀ, ਕੀ ਤੁਹਾਡੀ ਮੁਸ਼ਕਿਲ ਹੈ, ਸਮੱਸਿਆ? ਹੈਲੋ, ਹਾਂਜੀ ਬਾਈ ਜੀ, ਆਪਣੀ ਮੁਸ਼ਕਿਲ ਦੱਸੋ। ਹਾਂਜੀ ਸਰ, ਗੁਰਪ੍ਰੀਤ ਸਿੰਘ ਬੋਲ ਰਿਹਾ, ਲਹਿਰਾ ਮੁਹੱਬਤ ਤੋਂ।
1: ਹਾਂਜੀ ਪਿਆ ਸੀਗਾ ਦੁਬਾਰਾ ਫੇਰ
2: ਲੰਘਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ
0: ਓਕੇ
2: ਪਾਸੇ ਨੂੰ ਕੋਈ ਲੰਘਣ ਨੂੰ ਥਾਂ ਨਹੀਂ ਰਹਿੰਦਾ ਕਿਉਂਕਿ ਪਿੰਡ ਵਾਲੇ ਛੱਪੜੇ ਹੀ ਭਰ ਜਾਂਦੇ ਨੇ ਪਿੰਡ ਵੀ ਲੰਘਣ ਨੂੰ ਜਗ੍ਹਾ ਹੁੰਦੀ ਕਿਤੇ
1: ਬਾਈ ਜੀ ਤੁਹਾਡਾ ਸੁਝਾਅ ਤੁਹਾਡੀ ਮੁਸ਼ਕਿਲ ਨੋਟ ਕਰ ਲਈ ਹੈ ਤੇ ਚੇਅਰਮੈਨ ਸਾਹਿਬ ਨੇ ਆਪਣਾ ਪੈਨ ਚੁੱਕਿਆ ਹੋਇਆ ਉਹਨਾਂ ਦਾ ਅਮਲਾ ਵੀ ਨਾਲ ਆ ਬਾਈ ਜੀ ਨਾਲ ਦੇ ਨਾਲ ਇਹ ਨੋਟ ਕਰੀ ਜਾਂਦੇ ਆ ਤੇ 100 ਚੋਂ 101% ਤੁਹਾਡੀ ਮੁਸ਼ਕਿਲ ਅੱਜ ਹੀ ਹੱਲ ਕਰ ਦਿਆਂਗੇ
0: ਕਰਾਵਾਂਗੇ ਜੀ ਕਰਾਵਾਂਗੇ
2: ਬਹੁਤ ਬੁਰਾ ਹਾਲ ਆ ਸਰ
0: ਥੈਂਕ ਯੂ ਸਰ
1: ਥੈਂਕ ਯੂ ਵੀਰ ਜੀ ਥੈਂਕ ਯੂ ਜਿਉਂਦੇ ਵਾਸਤੇ ਰਹੋ ਹਾਂਜੀ ਦਲਵੀਰ ਜੀ
3: ਬਿਲਕੁਲ ਭੱਲਾ ਸਾਹਿਬ ਸੋਸ਼ਲ ਮੀਡੀਆ ਦੀ ਗੱਲ ਕਰੀਏ ਜਦੋਂ ਸੋਸ਼ਲ ਮੀਡੀਆ ਤੇ ਅਸੀਂ ਵੇਖਦੇ ਹਾਂ ਇੰਪਰੂਵਮੈਂਟ ਟਰੱਸਟ ਦੇ ਤੁਹਾਡੇ ਪੇਜ ਚੱਲਦੇ ਆ ਬਹੁਤੀਆਂ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਨੇ ਵਿੱਚੋਂ ਇੱਕ ਲਗਾਤਾਰ ਸ਼ਿਕਾਇਤ ਜਿਹੜੀ ਹੈਗੀ ਆ ਆਪਦੇ ਪਲਾਟ ਸੰਬੰਧੀ ਧਿਆਨ ਚ ਆ ਗਿਆ ਹੋਊਗਾ ਵੀ ਇਹੋ ਜਿਹੀਆਂ ਸ਼ਿਕਾਇਤਾਂ ਜਦੋਂ ਗਾਂਹ ਜਾਂਦੀਆਂ ਤੁਹਾਡੀ ਟੀਮ ਦੇ ਉੱਤੇ ਕੋਈ ਨਾ ਕੋਈ ਕਿੰਤੂ ਪਰੰਤੂ ਹੁੰਦਾ ਆਰ ਟੀ ਆਈਜ਼ ਜਾਂਦੀਆਂ ਨੇ ਕੋਈ ਇਹੋ ਜਿਹੇ ਕੰਕਰੀਟ ਮਸਲੇ ਜਿਹੜੇ ਤੁਹਾਡੇ ਨਿਗਾਹ ਚ ਆਏ ਤੁਹਾਡੇ ਟੈਨਰ ਦੇ ਵਿੱਚ ਉਹਨਾਂ ਦੇ ਹੱਲ ਲਈ ਤੇ ਉਹਨਾਂ ਦੇ
0: ਹਾਂ ਮੈਂ ਦੱਸਦਾ ਤੁਹਾਡਾ ਬੜਾ ਵਧੀਆ ਸਵਾਲ ਹੈ ਜੀ ਸਾਡਾ ਜਿਹੜਾ ਗੋਪਾਲ ਕ੍ਰਿਸ਼ਨ ਮੇਰਾ ਬੜਾ ਪਿਆਰਾ ਭਰਾ ਹੈ
3: ਜੀ
0: ਮੈਂ ਤਾਂ ਤੁਹਾਡੇ ਜਰੀ ਵੀ ਕਹਿੰਦਾ ਜੇਕਰ ਸੁਣ ਰਹੇ ਆ ਮੈਂ ਬੜੀ ਵਾਰੀ ਇਹਨਾਂ ਨੂੰ ਬੁਲਾਇਆ ਹੈ ਮੇਰੇ ਕੋਲ ਘਰ ਵੀ ਗਏ ਆ ਮੈਂ ਇਹਨਾਂ ਨੂੰ ਕਿਹਾ ਆਓ ਟੇਬਲ 'ਤੇ ਬੈਠ ਕੇ ਹੱਲ ਕਰਦੇ ਹਾਂ
1: ਜੀ
0: ਕਿਉਂਕਿ ਦਲਵੀਰ ਜੀ ਕਈ ਸਮੱਸਿਆਵਾਂ ਵੱਲ 2016 ਦੀ ਸਮੱਸਿਆ 2015 ਦੀ ਸਮੱਸਿਆ 2011 ਦੀ ਸਮੱਸਿਆ ਇਹ ਸਮੱਸਿਆ ਮੇਰੇ ਵੇਲੇ ਦੀ ਨਹੀਂ ਹੈਗੀ ਪਰ ਫਿਰ ਵੀ ਕਿਉਂਕਿ ਉਹਦਾ ਬ੍ਰਦਰ ਟੀਚਰ ਹੈ ਮੈਂ ਵੀ ਟੀਚਰ ਰਿਹਾ ਅਤੇ ਮੈਂ ਜਾਣਦਾ ਵੀ ਉਹਨਾਂ ਨੂੰ ਮੇਰੀ ਕੋਸ਼ਿਸ਼ ਹੈ ਵੀ ਬੈਠ ਕੇ ਉਹਦਾ ਹੱਲ ਹੋ ਜਾਵੇ ਪਰ ਪਤਾ ਨਹੀਂ ਕੀ ਗੱਲ ਸਾਡੇ ਕਿਉਂਕਿ ਉਹਨਾਂ ਦੇ ਮਤਭੇਦ ਰਹੇ ਸਾਡੇ ਸਮੁੱਚੇ ਸਟਾਫ ਦੇ ਨਾਲ ਪਹਿਲਾਂ ਵਾਲੇ ਸਟਾਫ ਨਾਲ
3: ਜੀ
0: ਮਤਲਬ ਮੇਰੇ ਬਾਰੇ ਵੋਟ ਨਹੀਂ ਲਿਖਦੇ ਕਦੇ ਵੀ ਦੇਖਿਓ
3: ਜੀ ਜੀ ਜੀ
0: ਮੇਰੇ ਖਿਲਾਫ਼ ਨਹੀਂ ਲਿਖਦੇ ਅਤੇ ਪਹਿਲਾਂ ਵਾਲੇ ਸਟਾਫ ਨਾਲ ਕੋਈ ਮਤਭੇਦ ਹੈ ਇਸੇ ਕਰਕੇ ਇਹ ਮਸਲਾ ਹੱਲ ਨਹੀਂ ਹੋ ਰਿਹਾ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਭਾਵੇਂ ਨੂੰ ਇੱਥੇ ਆਪਣੇ ਆਕਾਸ਼ਵਾਣੀ 'ਚ ਰਹਿੰਦਾ ਇੱਥੇ ਬੁਲਾ ਲਓ ਮੈਂ ਆਜੂੰਗਾ ਸਾਰਾ ਸਟਾਫ ਵੀ ਨਾਲ ਆਜੂ ਸੋ ਮੈਂ ਖੁੱਲ੍ਹਾ ਸੱਦਾ ਦਿੰਦਾ ਉਹਨਾਂ ਨੂੰ ਕਿ ਪਿਆਰੇ ਵੀਰ ਗੋਪਾਲ ਜੀ ਤੁਸੀਂ ਵਧੀਆ ਬੰਦੇ ਹੋ ਆਪਾਂ ਟੇਬਲ 'ਤੇ ਬੈਠ ਕੇ ਇਹਦਾ ਹੱਲ ਕਰੀਏ ਕਈ ਵਾਰੀ ਟੈਕਨੀਕਲ ਤੌਰ 'ਤੇ ਕਾਗਜ਼ਾਂ ਪੱਤਰਾਂ ਦੇ ਵਿੱਚ ਫਾਈਲਾਂ ਦੇ ਵਿੱਚ ਕੋਈ ਪ੍ਰੋਬਲਮ ਹੋ ਸਕਦੀ ਹੈ ਪਰ ਸਾਡੀ ਨੀਤੀ ਅਤੇ ਨੀਅਤ ਮੇਰੀ ਬਿਲਕੁਲ ਸਾਫ਼ ਅਤੇ ਸਪੱਸ਼ਟ ਹੈ ਮੈਂ ਹਰ ਤਰ੍ਹਾਂ ਦਾ ਉਹਨਾਂ ਨੂੰ ਸਹਿਯੋਗ ਕਰਨ ਦੇ ਲਈ ਅਤੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਮੈਂ ਪਹਿਲਕਦਮੀ ਪਹਿਲਾਂ ਵੀ ਕੀਤੀ ਹੈ ਅਤੇ ਹੁਣ ਵੀ ਮੈਂ ਤਿਆਰ ਬਰ ਤਿਆਰ
3: ਬਿਲਕੁਲ ਭੱਲਾ ਜੀ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਸਰਕਾਰ ਵੀ ਜ਼ਿੰਮੇਵਾਰ ਆ ਔਰ ਵਚਨਬੱਧ ਆ ਤੁਹਾਡਾ ਦਫ਼ਤਰ ਅਮਲਾ ਫੈਲਾ ਵੀ ਵਚਨਬੱਧ ਆ ਤੁਸੀਂ ਜਿੰਨਾ ਕੁ ਮੈਨੂੰ ਧਿਆਨ ਆ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਾਂ ਜਿੰਨਾ ਕੁ ਅਸੀਂ ਲੋਕਲ ਹੋਣ ਕਰਕੇ ਦੇਖਦੇ ਹਾਂ ਤੁਸੀਂ ਇੱਕ ਬਹੁਤ ਵਧੀਆ ਕੰਮ ਕੀਤਾ ਕਿ ਜਿੱਥੇ ਕਬਜ਼ਾ ਹੋ ਸਕਦਾ ਸੀ ਤੁਸੀਂ ਪੈਟਰੋਲ ਪੰਪ ਇਹਨਾਂ ਨੇ ਬਣਾਤਾ ਜੀ ਬੜੀ ਵੱਡੀ ਉਪਲਬਧੀ ਆ ਉਸ ਪੈਟਰੋਲ ਪੰਪ ਦੀ ਜਿਹੜਾ ਕਿ ਮੈਨੂੰ ਲੱਗਦਾ ਕਿ ਬਠਿੰਡਾ ਦੇ ਵਿੱਚ ਹੀ ਇੰਪਰੂਵਮੈਂਟ ਟਰੱਸਟ ਬਲਜੀਤ ਸਰ ਪਹਿਲੀ ਹੋਏਗੀ ਜਿਹਨੇ ਕਿ ਬੜੀ ਮਹਿੰਗੀ ਥਾਂ ਦੇ ਉੱਤੇ ਪੈਟਰੋਲ ਪੰਪ ਲਾ ਕੇ ਲੋਕਾਂ ਨੂੰ ਉਸ ਇਲਾਕੇ ਦੇ ਵਿੱਚ ਨੇੜੇ ਪੈਟਰੋਲ ਪੰਪ ਵੀ ਨਹੀਂ ਹੈਗਾ ਉਹ ਕੀਤਾ ਪਰ ਸਰ ਜਦੋਂ ਵਿਕਾਸ ਪ੍ਰੋਜੈਕਟ ਚੱਲਦੇ ਆ ਟੈਂਡਰ ਰਕਮ ਠੇਕੇਦਾਰਾਂ ਦੇ ਨਾਂ ਕੰਮ ਦੀ ਮਿਆਦ ਗੁਣਵੱਤਾ ਰਿਪੋਰਟ ਵੈਬਸਾਈਟ ਜਾਂ ਜਨਤਕ ਬੋਰਡ ਦੇ ਵਿੱਚ ਲਾਉਣੇ ਹੋ ਭ੍ਰਿਸ਼ਟਾਚਾਰ ਮੁਕਤ ਇੰਪਰੂਵਮੈਂਟ ਟਰੱਸਟ ਲਈ ਕੀ ਉਪਰਾਲੇ
0: ਹਾਂਜੀ ਹਾਂਜੀ ਹਾਂਜੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਜੀ ਬੜਾ ਮੌਕੇ ਦਾ ਸਵਾਲ ਹੈ ਸਾਡੇ ਸਾਰੀ ਸਿਸਟਮ ਸਾਡਾ ਆਨਲਾਈਨ ਹੋ ਰਿਹਾ ਜੀ ਲਗਭਗ 90% ਹੋ ਗਏ ਈਵਨ ਕਿ ਜਿਹੜੇ ਸਾਡੇ ਮਤੇ ਹੈ ਉਹ ਵੀ ਆਨਲਾਈਨ ਹੋ ਗਏ
3: ਜੀ
0: ਜੇ ਕੋਈ ਅਸੀਂ

0: ਪਾਉਂਦੇ ਹਾਂ ਤਾਂ ਅਸੀਂ ਔਨਲਾਈਨ ਹੀ ਸਾਡਾ ਹੈੱਡ ਆਫਿਸ 'ਤੇ ਜਾਂਦਾ, ਸਾਰਾ ਸਾਡਾ ਡਾਟਾ ਔਨਲਾਈਨ ਹੋ ਰਿਹਾ, ਤੁਹਾਨੂੰ ਘਰ ਬੈਠਿਆਂ ਨੂੰ ਸਾਰੀ ਜਾਣਕਾਰੀ। ਸਾਡੀ ਜਿਹੜੀ ਨਵੀਂ ਸ਼ਹੀਦ ਭਗਤ ਸਿੰਘ ਇਨਕਲੇਵ ਹੈ ਉਹਦਾ ਸਾਰਾ ਡਾਟਾ ਔਨਲਾਈਨ ਹੋਊਗਾ। ਤੁਸੀਂ ਕਲਿੱਕ ਕਰੋਗੇ, ਤੁਹਾਨੂੰ ਪਲਾਟ ਦਾ ਨੰਬਰ ਪਤਾ ਲੱਗ ਜੂ, ਤੁਹਾਨੂੰ ਮਾਲਕ ਦਾ ਪਤਾ ਲੱਗ ਜੂ, ਕਿੰਨੀ ਕਿਸ਼ਤ ਭਰੀ ਗਈ, ਕਿੰਨੀ ਨਹੀਂ ਭਰੀ ਗਈ, ਸੀਵਰੇਜ ਦਾ ਕਨੈਕਸ਼ਨ ਹੋ ਗਿਆ ਨਹੀਂ ਹੋ ਗਿਆ, ਕੀ ਇਹਦੀ ਸਾਰੀ ਡਿਟੇਲ ਤੁਹਾਨੂੰ ਅਸੀਂ ਤੁਹਾਡੇ ਫੋਨ 'ਤੇ ਆਉਣ ਵਾਲੇ ਸਮੇਂ ਦੇ ਰਹੇ ਹਾਂ। ਔਰ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ 3 ਸਾਲ ਹੋ ਗਏ, ਕੋਈ ਵੀ ਮਾਮਲਾ, ਇੱਕ ਵੀ ਮਾਮਲਾ ਗੋਪਾਲ ਕ੍ਰਿਸ਼ਨ ਦੇ ਮਾਮਲੇ ਨੂੰ ਛੱਡ ਕੇ, ਇੱਕ ਵੀ ਮਾਮਲਾ, ਪਹਿਲੀ ਗੱਲ ਮੇਰੀ ਟਨੋਰ ਦੇ ਵਿੱਚ ਬਿਲਕੁਲ ਸਾਫ਼ ਸੁਥਰਾ ਕੰਮ, ਕੋਈ ਵੀ ਸ਼ਿਕਾਇਤ ਨਹੀਂ। ਸੈਂਕੜੇ ਲੋਕਾਂ ਦੀਆਂ ਰਜਿਸਟਰੀਆਂ ਕਰਾਤੀਆਂ, ਸੈਂਕੜੇ ਅਦਾਲਤੀ ਮਸਲੇ, ਮੈਂ 150 ਤੋਂ ਉੱਪਰ ਅਦਾਲਤੀ ਮਸਲੇ ਕੇਸ ਹੱਲ ਕਰਾਏ ਆ, 150 ਮਸਲੇ, ਠੀਕ ਹੈ, ਲੋਕਾਂ ਨੂੰ ਰਾਹਤ ਪ੍ਰਦਾਨ। ਇੱਕ ਮਸਲਾ 40-45 ਸਾਲ ਪੁਰਾਣਾ ਸੀਗਾ, ਉਹ ਮੈਂ ਆ ਕੇ ਹੱਲ ਕਰਾਇਆ, ਲੋਕ ਆ ਕੇ ਮੇਰਾ ਮੂੰਹ ਮਿੱਠਾ ਕਰਾ। ਸਾਡੇ ਦਫ਼ਤਰ 'ਚ ਰੋਜ਼ ਹੀ ਕੋਈ ਨਾ ਕੋਈ ਮਿਠਾਈ ਦਾ ਡੱਬਾ ਲੈ ਕੇ ਆਉਂਦਾ ਜੀ, ਸਾਡਾ ਆਹ ਕੰਮ ਹੋ ਗਿਆ, ਸਾਡਾ ਆਹ ਕੰਮ ਹੋ ਗਿਆ, ਸਾਡਾ ਆਹ ਕੰਮ ਹੋ ਗਿਆ। ਸੋ ਲੋਕਾਂ ਨੂੰ ਸਮਰਪਿਤ ਆ ਜੀ, ਅਤੇ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਾਂ। ਇੰਪਰੂਵਮੈਂਟ ਟਰੱਸਟ ਬਠਿੰਡਾ ਦਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਨਾਂ ਬਣਿਆ, ਅਤੇ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇੰਪਰੂਵਮੈਂਟ ਟਰੱਸਟ ਕੀ ਹੁੰਦਾ, ਪਰ ਹੁਣ ਲੋਕਾਂ ਨੂੰ, ਲੋਕ ਮਹਿਸੂਸ ਕਰਨ ਲੱਗੇ ਨੇ ਕਿ ਇੰਪਰੂਵਮੈਂਟ ਟਰੱਸਟ ਬਠਿੰਡਾ ਨੇ ਬਠਿੰਡਾ ਸ਼ਹਿਰ ਦੀ ਤਰੱਕੀ ਦੇ ਵਿੱਚ ਬੜਮੁੱਲਾ ਯੋਗਦਾਨ ਪਿਛਲੇ 2.5 ਸਾਲਾਂ ਦੇ ਵਿੱਚ ਪਾਇਆ।
1: ਜੀ ਸਰ, ਸ਼ਹੀਦ ਭਗਤ ਸਿੰਘ ਇਨਕਲੇਵ ਤੇ ਹੀ ਆਵਾਂਗੇ, ਪਰ ਇੱਕ ਫੋਨ ਕਾਲ ਹੈ 6-4-42-3-31 ਹੋਇਆ ਜੀ ਡਾਇਲ। ਹੈਲੋ,
2: ਹਾਂਜੀ,
1: ਨਮਸਕਾਰ ਸਰ, ਆਪਣਾ ਨਾਮ ਤੇ ਪਤਾ ਦੱਸ ਦਿਓ।
2: ਮੈਂ ਨਾ ਜੀ ਬੈਮਨ ਜਵਾਨੀ ਤੋਂ ਬੋਲਦਾ ਸੀਗਾ ਜੀ।
0: ਜੀ ਜੀ,
2: ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
2: ਸਰ ਇੱਕ ਨਾ ਜੀ, ਮੈਂ ਅਸੀਂ, ਮੇਰੀ ਗੱਲ ਧਿਆਨ ਨਾਲ ਸੁਣ ਲਓ ਜੀ ਥੋੜਾ
3: ਜਿਹਾ। ਬੋਲੋ।
2: ਹਾਂਜੀ, ਅਸੀਂ ਮੀਆਂ ਬੀਬੀ ਦੋਨੋਂ ਹੈਂਡੀਕੈਪਟ ਹਾਂ ਜੀ।
0: ਜੀ,
2: ਅਸੀਂ ਨਾ ਜੀ ਸਲਾਈ, ਇੱਕ ਮੇਰਾ ਸਲਾਈ ਦਾ ਕੰਮ ਨਾਲ ਪਰਚੂਨ ਦਾ ਵੀ ਦੁਕਾਨ ਛੋਟਾ ਜਿਹਾ ਖੋਲ ਰੱਖਿਆ ਜੀ।
0: ਠੀਕ ਹੈ ਜੀ।
2: ਉਹ ਸਾਹਮਣੇ ਨਾ ਜੀ, ਆਪਣੇ ਨਾ ਜੀ ਸਾਡਾ ਉਹ ਗੋਹਾ ਸਿੜਦੇ ਆ ਜੀ।
0: ਅੱਛਾ।
2: ਰੇ ਸਿੜਦੇ ਆ ਡੇਰੀ ਵਾਲਾ।
0: ਹਾਂ।
2: ਤੇ ਉਹਨਾਂ ਨਾ ਮੈਂ ਸਰਪੰਚ ਸਾਹਿਬ ਕੋਲੇ, ਆਪਣੇ ਸੁਖਵਿੰਦਰ ਸਿੰਘ ਬਹਿਮਲ ਦਵਾਨਾ ਦੇ ਹੈਗੇ ਆ ਜੀ ਸਰਪੰਚ ਸਾਹਿਬ, ਤੇ ਉਹਨਾਂ ਨੂੰ ਵੀ ਸ਼ਿਕਾਇਤ ਕੀਤੀ ਆ ਜੀ ਵੀ ਇੱਕ ਹਟਾ ਦਿਓ। ਉਹ ਕਹਿ ਦਿੰਦੇ ਸਾਡਾ ਥਾਂ ਲਿਆ, ਅਸੀਂ ਤਾਂ ਸਿੱਟਾਂਗੇ। ਉਹ ਜੇਰ ਵਗੈਰਾ ਵਿੱਚ ਸਿੜਦੇ ਜੀ, ਇੱਕ ਸਾਡਾ ਕੰਮ ਹੀ ਬਾਰ ਚ ਬੈਠਣਾ ਜੀ। ਜੇ ਮੇਰਾ ਇਹ ਹੱਲ ਹੋ ਜੇ ਨਾ ਜੀ, ਬਹੁਤ ਬਹੁਤ ਧੰਨਵਾਦ ਹੋਊਗਾ ਜੀ।
0: ਕੋਈ ਨਾ ਪ੍ਰਧਾਨ ਸਾਹਿਬ, ਤੁਸੀਂ ਅੰਗਹੀਣ ਵਿਅਕਤੀ ਹੋ, ਤੁਹਾਡੇ ਨਾਲ ਸਾਡੀ ਪੂਰਨ ਹਮਦਰਦੀ ਹੈ। ਤੁਹਾਡੀ ਪੈਨਸ਼ਨ ਲੱਗੀ ਵੀ ਹੈ?
2: ਘੰਟੇ
0: ਬਾਅਦ ਕਾਲ ਕਰਦਾ ਜੀ।
2: ਕੋਈ ਗੱਲ ਨੀ ਸਰ, ਧੰਨਵਾਦ ਜੀ ਸਾਡੀ ਗੱਲ ਸੁਣਨ ਲਈ, ਬਹੁਤ ਬਹੁਤ ਸ਼ੁਕਰੀਆ
1: ਜੀ। ਸਰ ਲੱਗ ਰਿਹਾ ਕਿ ਇਸ ਪ੍ਰੋਗਰਾਮ ਦਾ ਨਾਮ ਜਿਹੜਾ ਸਾਰਥਕ ਹੋ ਰਿਹਾ ਜੀ। ਮੁਸ਼ਕਿਲ
3: ਬਿਲਕੁਲ, ਉਹ ਕਹਿੰਦੇ ਹੁੰਦੇ ਨਾ ਕਿ ਚੇਅਰਮੈਨ ਸਾਹਿਬ ਤੂੰ ਤੂੰ ਤੇ ਹੈ ਜਾਣਾ ਬੜੀ ਦੂਰ ਹਾਲੇ ਚੇਅਰਮੈਨ ਸਾਹਿਬ, ਠੀਕ ਹੈ, ਤੇ ਕਰੀ ਚੱਲੋ, ਕਰੀ ਚੱਲੋ, ਸਮਾਜ ਸੇਵਾ ਕਰੀ ਚੱਲੋ, ਠੀਕ ਹੈ ਨਾ। ਮੈਂ ਮੰਨਦਾ ਹਾਂ ਮੰਜ਼ਿਲ ਹੈ ਤੇਰੀ, ਦੁਰਾਡੇ ਥਕੇਵਾਂ ਵੀ ਚੜਿਆ ਹੋਣਾ, ਤੇਰੇ ਮਨ ਦਾ ਅੜੀਅਲ ਤੇ ਬੇਬਾਕ ਘੋੜਾ ਕਈ ਵਾਰ ਰਸਤੇ ਚ ਅੜਿਆ ਵੀ ਹੋਣਾ, ਔਰ ਤੇਰੀ ਅਜਮਾਇਸ਼ ਨੂੰ ਸਾਵੇਂ ਵਿਧਾਤਾ ਤੇਰੇ ਅੜਚਨਾ ਲੈ ਲੈ ਖੜਿਆ ਵੀ ਹੋਣਾ।
0: ਵਾਹ ਵਾਹ।
3: ਕਈ ਵਾਰ ਤੇਰੀ ਬਗਾਵਤ ਦਾ ਸ਼ੋਲਾ ਮੁਖਾਲਿਫ ਦੇ ਵਿਹੜੇ ਚ ਲੜਿਆ ਵੀ ਹੋਣਾ, ਤਾਂ ਕੀ ਹੋਇਆ ਚੇਅਰਮੈਨ ਸਾਹਿਬ, ਇਹ ਹੋਇਆ ਹੀ ਕਰਦਾ। ਰੁਕਾਵਟ ਨਾ ਟੱਪੇ ਰਵਾਨੀ ਨਹੀਂ ਹੁੰਦੀ, ਕਦਮ ਮੁਸ਼ਕਲਾਂ ਦੇ ਜੇ ਸੀਨੇ ਤੇ ਧਰ ਧਰ ਕੇ ਵਧਿਆ ਨਾ ਜਾਵੇ, ਫੇਰ ਜਵਾਨੀ ਜਵਾਨੀ ਨਹੀਂ ਹੁੰਦੀ, ਚੇਅਰਮੈਨੀ ਚੇਅਰਮੈਨੀ ਨਹੀਂ ਹੁੰਦੀ। ਤੁਸੀਂ ਬੜੇ ਸਟਰੋਂਗ ਹੋ, ਮੈਂ ਦੇਖ ਰਿਹਾ ਤੁਹਾਡੇ ਚਿਹਰੇ ਤੇ ਨੂਰ ਹੈ, ਸਿਰੜ ਹੈ, ਠੀਕ ਹੈ, ਇੱਕ ਕੰਮ ਕਰਨ ਦਾ ਜਜ਼ਬਾ। ਇਹ ਨਿੱਕੀਆਂ ਮੋਟੀਆਂ ਅੜਚਨਾ ਮੁਖਾਲਫਤਾਂ ਹੁੰਦੀਆਂ ਰਹਿੰਦੀਆਂ ਨੇ, ਤੇ ਤੁਸੀਂ ਮੈਨੂੰ ਲੱਗਦਾ ਕਿ ਪਾਰ ਪਾਈ ਗਏ, 3 ਸਾਲ ਹੋ ਗਏ ਪਾਰ ਪਾ ਗਏ, ਤੇ ਇੱਕ ਸਰੋਤਾ ਬੁੱਧੀਜੀਵੀ ਆਪਣੇ ਨਾਲ ਜੁੜੇ ਹੋਏ ਨੇ। ਚੇਅਰਮੈਨ ਸਾਹਿਬ ਆਪਾਂ ਅਟੈਂਡ ਕਰਦੇ ਹਾਂ ਸਰ ਕਾਲ।
1: ਹੈਲੋ,
2: ਹੈਲੋ,
1: ਨਮਸਕਾਰ ਸਰ, ਆਪਣਾ ਨਾਮ ਤੇ ਪਤਾ ਦੱਸ ਦਿਓ।
2: ਜਗਦੇਵ ਸਿੰਘ ਆ ਜੀ, ਪਿੰਡ ਬੁਰਜ ਰੋਡ ਨੇੜੇ ਕੋਠਾ ਗੁਰੂ ਆ
1: ਜੀ। ਜੀ ਸਰ, ਗੱਲ ਸੁਣ ਰਹੇ ਨੇ ਕੀ?
0: ਹਾਂਜੀ ਹਾਂਜੀ, ਜਗਦੇਵ ਜੀ ਬੋਲੋ ਬਾਈ ਜੀ। ਪ੍ਰਧਾਨ ਸਾਹਿਬ
2: ਸਤਿ ਸ੍ਰੀ ਅਕਾਲ, ਭੱਲਾ ਸਾਹਿਬ
0: ਕੀ ਹਾਲ ਆ ਜੀ?
2: ਠੀਕ ਆ ਜੀ, ਵਧੀਆ ਜੀ, ਆਪਾਂ ਬੁਰਜ ਰੋਡ ਤੋਂ ਬੋਲਦਾ ਜੀ।
0: ਮੈਂ ਜਾਣਦਾ ਤੁਹਾਨੂੰ ਮਹਾਰਾਜ।
2: ਹਾਂਜੀ, ਆਪਣੇ ਸਕੂਲ ਦੇ ਕੋਲ ਮੋੜ ਤੋਂ ਜੀ 100 ਮੀਟਰ ਸੜਕ ਹੈ ਜੀ।
0: ਹਾਂਜੀ,
2: ਖੱਡੇ ਖੁੱਡੇ ਬਹੁਤ ਹੈ ਜੀ ਨਰਸਰੀ ਦੇ ਕੋਲੇ।

0: हाँ, ये नमी बनी सी है।
1: 100 मीटर ਹੈ ਜੀ ਉਹਦਾ ਬਹੁਤ ਬੁਰਾ ਹਾਲ ਹੋਇਆ ਪਿਆ ਇੱਕ ਜੀ ਆਪਣੀ ਚਰਸਤੇ ਤੋਂ ਲੈ ਕੇ ਜੀ ਜਿਹੜੀ ਫਰੀਦਕੋਟ ਦੀ ਹੈ ਡੋਡਾ ਦੀ ਹੱਦ ਤੱਕ ਆ ਵੱਟੇ ਉੱਤੇ ਪਾਏ ਉੱਥੇ ਬੱਜਰੀ ਬੁਜਰੀ ਨਹੀਂ ਹੈ ਜੀ
0: ਉਹ
1: ਪਈ
0: ਜੀ,
1: ਜੀ
0: ਉਹ ਮੇਰੀ ਗੱਲ ਸੁਣੋ, ਤੁਹਾਨੂੰ ਪਤਾ ਵੀ ਉਹ ਮਸਲਾ 40 ਸਾਲ ਪੁਰਾਣਾ ਸੀਗਾ, ਆਪਾਂ ਹੱਲ ਕੀਤਾ ਤੇ
1: ਅੱਛਾ
0: ਉਹ
1: ਜੀ
0: ਮਸਲਾ ਸੜਕ ਬਸ ਆਉਣ ਵਾਲੇ 1 ਮਹੀਨੇ ਤੋਂ ਪਹਿਲਾਂ ਉੱਥੇ ਪ੍ਰੀ ਮਿਕਸ ਪਾ ਦਾਂਗੇ, ਬੇਫਿਕਰ ਹੋ
1: ਅੱਛਾ
0: ਜਾਓ।
1: ਜੀ ਹਾਂਜੀ ਉਹਦੇ
0: ਹਾਂ
1: ਸਾਡੇ ਖੇਤ ਆ ਜੀ ਉਹਦਾ
0: ਨਹੀਂ, 1 ਮਹੀਨੇ ਤੋਂ
1: ਪਹਿਲਾਂ
0: ਪਹਿਲਾਂ
1: ਪੁਰਾਣਾ
0: ਤੁਹਾਡਾ
1: ਜੀ
0: ਮਸਲਾ ਉਹ ਹੱਲ ਹੋ ਜਾਊਗਾ, ਤੇ ਜਿਹੜਾ ਨਰਸਰੀ ਵਾਲਾ ਮਸਲਾ ਇਹ ਵੀ ਮੇਰੇ ਧਿਆਨ 'ਚ, ਇਹ ਵੀ ਹੱਲ ਕਰਾ ਦਿੰਦੇ।
1: ਹਾਂਜੀ
0: ਹਾਂ
2: ਧੰਨਵਾਦ ਬਾਈ ਜੀ ਧੰਨਵਾਦ
3: ਜੀ ਸਰ
0: ਹਾਂ
3: ਮੈਂ ਲੋਕਾਂ ਤੋਂ ਇਹ ਸੁਣਿਆ ਹੋਇਆ ਸੀਗਾ ਕਿ ਇਹ ਪਹਿਲੇ ਚੇਅਰਮੈਨ ਸਰ ਨੇ ਜਿਨ੍ਹਾਂ ਨੇ ਜਦੋਂ ਦਾ ਅਹੁਦਾ ਸੰਭਾਲਿਆ ਆਪਣੇ ਦਫ਼ਤਰ ਤੋਂ ਕਦੇ ਗੈਰ ਹਾਜ਼ਰ ਨਹੀਂ
2: ਨਹੀਂ
3: ਹੋਏ
2: ਹੋਏ ਨਹੀਂ
3: ਤੇ
2: ਹੋਏ
3: ਕਦੇ ਛੁੱਟੀ ਨਹੀਂ ਲਈ ਤੇ ਹਮੇਸ਼ਾ ਤਤਪਰ ਰਹੇ ਨੇ ਲੋਕ ਭਲਾਈ ਦੇ ਕੰਮਾਂ ਲਈ ਤੇ ਸਰ ਅੱਜ ਮੈਂ ਦੇਖ ਵੀ ਲਿਆ ਜਦੋਂ ਤੁਸੀਂ ਖੁਦ ਕਹਿ ਰਹੇ ਹੋ ਕਿ ਮੈਂ ਕਾਲ ਕਰੂੰਗਾ ਤੁਹਾਨੂੰ ਘੰਟੇ ਤੱਕ ਮੈਂ ਸਰ ਆਪਣੇ ਸਵਾਲ ਤੇ ਆ ਰਹੀ ਹਾਂ ਸ਼ਹੀਦ ਭਗਤ ਸਿੰਘ ਇਨਕਲੇਵ ਦੀ ਤੁਸੀਂ ਗੱਲ ਕੀਤੀ ਤਾਂ ਜਿਹੜੇ ਮਿਡਲ ਕਲਾਸ ਫੈਮਿਲੀਜ਼ ਹੈ ਉਹਨਾਂ ਲਈ ਮਤਲਬ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਪਲੋਟ ਪਲੋਟ ਦੇ ਰੇਟ ਅਤੇ ਇੱਕ ਆਨਲਾਈਨ ਸੁਵਿਧਾ ਕਿਹਾ ਤਾਂ ਕੀ ਸਾਰਾ ਜਿਹੜਾ ਡਰਾ ਸਿਸਟਮ ਹੈ ਉਹ ਆਨਲਾਈਨ ਹੋਵੇਗਾ?
0: ਹਾਂਜੀ ਹਾਂਜੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ, ਬਹੁਤ ਵਧੀਆ ਕੁਐਸਚਨ ਆ ਜੀ ਸਾਡੇ। ਅਸੀਂ ਜਦੋਂ ਡਰਾ ਕਢਿਆਣਾ ਜੀ ਤਾਂ ਉਹਦੇ ਲਗਭਗ 116 ਪਲਾਟ ਸੀਗੇ ਜੀ, 116
3: ਜੀ,
0: ਔਰ 116 ਪਲਾਟਾਂ ਨੂੰ ਲੈਣ ਵਾਸਤੇ 4000 ਲੋਕਾਂ ਨੇ ਐਪਲੀਕੇਸ਼ਨ ਦਿੱਤੀ, 4000 ਲੋਕ ਆਏ ਸੀ ਜਿਨ੍ਹਾਂ ਨੇ ਇੰਟਰਸਟ ਦਿਖਾਇਆ ਸੀ ਤੇ ਉਹਨਾਂ ਨੇ 5% ਅਰਨੈਸਟ ਮਰੀ ਭਰੀ ਸੀ
3: ਜੀ,
0: ਤੇ ਅਸੀਂ ਲਗਭਗ 3000 ਲੋਕਾਂ ਦੀ ਹਾਜ਼ਰੀ ਦੇ ਵਿੱਚ ਕੈਮਰਿਆਂ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਡਰਾ ਕੱਢਿਆ ਸੀਗਾ।
3: ਵਾਹ ਜੀ ਵਾਹ।
0: ਔਰ ਕੱਲ ਹੀ ਮੈਨੂੰ ਪ੍ਰਾਈਮ ਏਸ਼ੀਆ ਜਾਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਵੀ ਉੱਥੇ ਕਿਹਾ ਵੀ ਇਹ ਪਹਿਲੀ ਵਾਰੀ ਹੋਇਆ ਵੀ ਇੰਨੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਡਰਾ ਕੱਢਿਆ ਗਿਆ ਹੋਵੇ, ਬਿਲਕੁਲ ਸਾਫ਼ ਸੁਥਰੇ ਪਾਰਦਰਸ਼ੀ ਢੰਗ ਨਾਲ ਡਰਾ ਕੱਢਿਆ। ਔਰ ਉੱਥੇ ਅਸੀਂ ਸਾਡਾ ਰੇਟ ਸੀ 20,000 ਰੁਪਏ ਪ੍ਰਤੀ ਗਜ਼ ਲੋਕਾਂ ਨੂੰ ਦਿੱਤਾ, ਉਸ ਤੋਂ ਬਾਅਦ ਹੁਣ ਅਸੀਂ ਉਹਦਾ ਰੇਟ 22,000 ਰੁਪਏ ਕੀਤਾ, 22,000 ਰੇਟ ਦੇ ਵਿੱਚ ਆਕਸ਼ਨ ਦੇ ਵਿੱਚ ਸਾਡਾ ਪਲਾਟ 27,000 ਰੁਪਏ ਪ੍ਰਤੀ ਗਜ਼ ਉੱਥੇ ਵਿਕਿਆ। ਸੋ ਗੁਰੂ ਦੀ ਕਿਰਪਾ ਦੇ ਨਾਲ ਇਹ ਕਲੋਨੀ ਪਹਿਲੀ ਕਲੋਨੀ ਹੋਊਗੀ ਜਿਹੜੀ ਕਿ 1 ਸਾਲ ਦੇ ਵਿੱਚ ਸਾਰਾ ਕੰਮ ਇਹਦਾ ਲੋਕਾਂ ਦਾ, ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਆਸਾਂ ਅਤੇ ਉਮੀਦਾਂ ਨਾਲ ਉਸ ਪਲਾਟ ਦੇ ਵਿੱਚ ਪੈਸੇ ਲਾਏ ਆ ਤਾਂ ਉਹ ਪੂਰੀ ਤਸੱਲੀ ਮਹਿਸੂਸ ਕਰਨਗੇ ਕਿ ਕਈ ਵਾਰੀ ਸਰਕਾਰੀ ਕਲੋਨੀਆਂ ਦੇ ਵਿੱਚ ਪੈਸੇ ਲਾ ਆਉਂਦੇ ਤਾਂ ਸਰਕਾਰੀ ਕਲੋਨੀਆਂ 10-10 15-15 ਸਾਲ ਵਿਕਸਿਤ ਨਹੀਂ ਹੁੰਦੀਆਂ। ਤਾਂ ਸਾਡੀ ਇਹ ਕਲੋਨੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ 31 ਦਸੰਬਰ ਤੱਕ ਸਾਡੀ ਇਹ ਕਲੋਨੀ ਬਿਲਕੁਲ ਕੰਪਲੀਟ ਹੋ ਜਾਣੀ ਹੈ, ਇਹਦੀਆਂ ਸੜਕਾਂ, ਇਹਦੇ ਪਾਰਕ, ਇਹਦੀਆਂ ਵਾਇਰਾਂ, ਇਹਦੀ ਜਿਹੜਾ ਸਾਰਾ ਸਿਸਟਮ ਪੂਰਾ ਕਰਕੇ ਲੋਕ ਉੱਥੇ ਘਰ ਪਾਉਣ ਲੱਗ ਜਾਣਗੇ ਜੀ।
3: ਵਾਹ ਜੀ ਵਾਹ, ਕੀ ਬਾਤ ਹੈ ਜੀ। ਇੱਕ ਫੋਨ ਕਾਲ ਹੈ 0154-243-331 ਡਾਇਲ ਹੋ ਗਿਆ। ਹੈਲੋ ਹੈਲੋ
4: ਹਾਂਜੀ
3: ਨਮਸਕਾਰ ਜੀ, ਆਪਣਾ ਨਾਮ ਤੇ ਪਤਾ ਜਲਦੀ ਦੱਸੋ।
4: ਜਗਰੂਪ ਸਿੰਘ ਬੋਲ ਰਿਹਾ ਜੋਗਾਨੰਦ ਤੋਂ
3: ਜੀ। ਜਗਰੂਪ ਸਿੰਘ ਜੀ ਸਵਾਗਤ ਹੈ, ਕੀ ਕਹਿਣਾ ਚਾਹੋਗੇ ਸਰ ਨਾਲ?
4: ਸਾਡੇ ਜੀ ਸੜਕ ਦਾ ਟੁੱਟਾ ਹੈ 1.5 ਕਿਲੋਮੀਟਰ ਦਾ
2: ਜੀ ਜੀ।
4: ਹਾਂ ਤੇ ਉਹਦੇ ਤੇ ਬੱਟੇ ਜੇ ਤਾਂ ਪਾ ਦੇ ਸੀ, ਮੁੜ ਕੇ ਬਜਰੀ ਬਰੀਕ ਬਜਰੀ ਨੀ ਪਈ।
0: ਹਾਂਜੀ ਹਾਂਜੀ ਜਗਰੂਪ ਸਿੰਘ ਜੀ, ਮੇਰੀ ਬੇਨਤੀ
4: ਸੁਣੋ, ਬਣਾਉਣੀ ਹੈ ਫੇਰ ਆ ਦੇ 18 ਬਣਾਉਣੀ ਹੈ, ਪਤਾ ਨਹੀਂ ਕਿਵੇਂ ਕਰਦੇ।
0: ਸੁਣੋ
2: ਜਗਰੂਪ ਭਾਈ ਜੀ, ਤੁਸੀਂ ਆਪਣਾ ਚੇਅਰਮੈਨ ਸਾਹਿਬ ਤੁਹਾਡੇ ਆਪਣਾ ਸਵਾਲ ਵੀ ਸੁਣ ਲਿਆ, ਜਵਾਬ ਦੇ ਰਿਹਾ।
0: ਸੁਣੋ ਜੀ ਸੁਣੋ, ਤੁਹਾਡੀ ਸੜਕ ਬਹੁਤ ਵਧੀਆ ਬਣ ਰਹੀ ਹੈ ਜੀ, ਉਹ ਜੇ ਵੱਟੇ ਪੈ ਗਏ ਪ੍ਰੀ ਮਿਕਸ ਵੀ ਪਊਗਾ ਤੇ ਸੜਕ ਵੀ ਬਣੂਗੀ, 100% ਗਰੰਟੀ ਹੈ। ਕਿਉਂਕਿ ਕੀ ਹੈ, ਕਈ ਵਰਖਾ ਆ ਜਾਂਦੀ ਹੈ ਜਾਂ ਜਿਹੜੇ ਠੇਕੇਦਾਰ ਆ ਉਹਨਾਂ ਨੇ ਸੜਕਾਂ 'ਤੇ ਵੱਧ ਟੈਂਡਰ ਲਏ ਹੋਏ ਆ, ਜਿਹਦੇ ਕਰਕੇ ਲੁੱਕ ਦੇ ਬੱਜਰੇ ਦੇ ਰੋਡ ਰੂਲਰਾਂ ਦੀ ਥੋੜ੍ਹੀ ਸਮੱਸਿਆ ਆ ਰਹੀ ਹੈ। ਪਰ ਜੇ ਵੱਟੇ ਪਏ ਹੋਏ ਆ ਤਾਂ ਤੁਹਾਡੀ ਸੜਕ ਦੇ ਤਕਰੀਬਨ 15-20 ਦਿਨਾਂ ਦੇ ਵਿੱਚ ਪ੍ਰੀ ਮਿਕਸ ਪਾਏ ਜਾਣ ਤਾਂ ਸੜਕ ਕੰਪਲੀਟ ਹੋ ਜੂਗੀ ਜੀ।
4: ਸਾਡੇ 3-4 ਪਿੰਡਾਂ ਦਾ ਕੰਮ ਹੈ ਜੀ।
0: ਹਾਂਜੀ ਹਾਂਜੀ ਬਿਲਕੁਲ, ਕੱਲ ਪੰਚਾਇਤ ਵਾਲੇ ਵੀ ਆਏ ਸੀਗੇ ਜੀ।
4: 1.5 ਕਿਲੋਮੀਟਰ ਹੀ ਸਾਰਾ
0: ਹੋ ਜਾਣੇ ਸਰ, ਜੇ ਵੱਟੇ ਪੈ ਗਏ ਸੜਕ ਬਣ ਜੂ ਜੀ, 100% ਗਰੰਟੀ ਹੈ ਜੀ।
4: ਠੀਕ ਹੈ
2: ਜੀ, ਧੰਨਵਾਦ ਜੀ, ਧੰਨਵਾਦ ਬਜ਼ੁਰਗੋ, ਧੰਨਵਾਦ। 101
3: ਬਿਲਕੁਲ
2: 101.1 ਮੈਗਾਹਰਟਸ ਤੇ ਪ੍ਰੋਗਰਾਮ ਚੱਲ ਰਿਹਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਤੇ ਸਰੋਤੇ ਵੀ ਲਗਾਤਾਰ ਦਲਵੀਰ ਜੀ, ਮਮਤਾ ਜੀ, ਚੇਅਰਮੈਨ ਸਾਹਿਬ ਨਾਲ ਪਿਆਰ ਬਹੁਤ ਆ ਤੇ ਆਸਾਂ ਹੁੰਦੀਆਂ ਕਿ ਚੇਅਰਮੈਨ ਸਾਹਿਬ ਨੂੰ ਜੇ ਡਿਊਟੀ ਲਾਤੀ ਤੇ ਹੱਲ ਕਰਨਗੇ, ਫੌਰੀ ਹੱਲ ਕਰਨਗੇ, ਤੇ ਬੜੀ ਉਤਸੁਕਤਾ ਦੇ ਨਾਲ ਸਾਰੇ ਸਰੋਤੇ ਜੁੜੇ ਹੋਏ ਨੇ ਤੇ ਚੇਅਰਮੈਨ ਸਾਹਿਬ ਨੂੰ ਜਾਣ ਨਹੀਂ ਦਿੰਦੇ
3: ਜੀ, ਜਾਣ ਨਹੀਂ ਦਿੰਦੇ ਸਰ। ਪਰ ਇੱਕ ਗੱਲ ਹੈ ਕਿ ਜਿਹੜਾ ਫੋਨ ਕਾਲ ਆ ਰੁਕ ਨਹੀਂ ਰਹੀਆਂ, ਫੋਨ ਕਾਲ
2: ਆ ਰਹੀਆਂ, ਲੋਕਾਂ ਦਾ ਪੂਰੀ ਦਿਲਚਸਪੀ ਹੈ ਤੇ ਆਪਾਂ ਨੂੰ ਵੀ ਵਧੀਆ ਲੱਗ ਰਿਹਾ ਕਿ ਚੇਅਰਮੈਨ ਸਾਹਿਬ ਬੁਲਾਰੇ ਕਿੰਨੇ ਵਧੀਆ ਹੈ ਨਾ, ਸਪਸ਼ਟ ਹੈ। ਤੇ ਚੇਅਰਮੈਨ ਸਾਹਿਬ ਤਾਂ ਆਪਣਾ ਜਿਹੜਾ ਹੈਗਾ ਹੁਣ ਰੇਡੀਓ ਦੇ ਆਕਾਸ਼ਵਾਣੀ ਪਰਿਵਾਰ ਦੇ ਮੈਂਬਰ ਅੱਜ ਵਾਅਦਾ ਕਰਕੇ ਜਾਣਗੇ ਕਿ ਮੈਂਬਰ
3: ਤੇ
2: ਬਹੁਤ ਵਧੀਆ ਮੋਟੀਵੇਸ਼ਨਲ, ਕਿਉਂਕਿ ਐਜੂਕੇਸ਼ਨ ਦੇ ਵਿੱਚ ਰਹੇ ਨੇ, ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਬਹੁਤ ਵਧੀਆ ਬੁਲਾਰੇ ਵੀ ਨੇ, ਲਿਖਦੇ ਵੀ ਬਹੁਤ ਵਧੀਆ ਨੇ ਤੇ ਕਿਤਾਬਾਂ ਵੀ ਪੜ੍ਹਦੇ ਨੇ
3: ਜੀ। ਕੀ ਬਾਤ,
2: ਠੀਕ ਹੈ।

0: ਤੇ ਆਪਾਂ ਨੂੰ ਤਾਂ ਲੋੜ ਹੈ ਇਹੋ ਜਿਹੇ ਬੁਲਾਰਿਆਂ ਦੀ
1: ਜੀ।
2: ਬਿਲਕੁਲ ਸਰ, ਜੇਕਰ ਅੱਜ ਦੇ ਪ੍ਰੋਗਰਾਮ ਦੀ ਵੀ ਗੱਲ ਕਰ ਦਈਏ ਤਾਂ ਮੁੱਖ ਮੰਤਰੀ ਦਫ਼ਤਰ ਦੇ ਵਿੱਚੋਂ ਜਨਾਬ ਹੋਰਾਂ ਦੀ ਡਿਊਟੀ ਗੋਨਿਆਣਾ ਲੱਗੀ ਹੋਈ ਸੀ, ਔਰ ਮੁੱਖ ਮੰਤਰੀ ਸਾਹਿਬ ਦੇ ਮੀਡੀਆ ਡਾਇਰੈਕਟਰ ਇਹਨਾਂ ਦੇ ਨਾਲ ਡਿਊਟੀ ਤੇ ਪਹੁੰਚਣਾ ਸੀਗਾ, ਪਰ ਇਹਨਾਂ ਨੇ ਮੀਡੀਆ ਡਾਇਰੈਕਟਰ ਸਾਹਿਬ ਨੂੰ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਦਾ ਜਦੋਂ ਦੱਸਿਆ ਤਾਂ ਉਹਨਾਂ ਨੇ ਵੀ ਖੁਸ਼ੀ ਖੁਸ਼ੀ ਜਿਹੜਾ ਹੈਗਾ ਇਹਨਾਂ ਨੂੰ ਪ੍ਰੋਗਰਾਮ ਅਟੈਂਡ ਕਰਨ ਲਈ ਹਾਜ਼ਰ ਹੋਣ ਦੀ ਛੁੱਟੀ ਦਿੱਤੀ। ਬਲਦੇਵ ਪੰਨੂ ਸਾਹਿਬ, ਮੀਡੀਆ ਡਾਇਰੈਕਟਰ ਸਾਹਿਬ, ਤੁਹਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ, ਬਲਜੀਤ ਸ਼ਰਮਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ।
0: ਬਿਲਕੁਲ, ਟੀਮ ਵਰਕ ਹੈ, ਟੀਮ ਵਰਕ ਹੈ। ਸਰਦਾਰ ਬਲਤੇਜ ਸਿੰਘ ਪੰਨੂ ਜੀ ਆਪਣੇ ਮੀਡੀਆ ਐਡਵਾਈਜ਼ਰ ਨੇ, ਡਾਇਰੈਕਟਰ ਨੇ, ਆਪਣੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ, ਅਤੇ ਉਹਨਾਂ ਦੇ ਨਾਲ ਅੱਜ ਇਹਨਾਂ ਨੇ ਸਰਵੇ ਕਰ ਰਹੇ ਸੀ ਆਪਣੇ ਆਲੇ ਦੁਆਲੇ ਬਠਿੰਡਾ ਦੇ ਪਿੰਡਾਂ ਦਾ। ਅਤੇ ਜਦੋਂ ਕੰਟੈਕਟ ਹੋਇਆ ਆਪਣਾ ਚੇਅਰਮੈਨ ਸਾਹਿਬ ਦਾ, ਉਹ ਕਹਿੰਦੇ ਕਿ ਆਕਾਸ਼ਵਾਣੀ ਜਾਓ, ਆਕਾਸ਼ਵਾਣੀ ਲੋਕਾਂ ਦੀ ਆਵਾਜ਼ ਹੈ, ਆਕਾਸ਼ਵਾਣੀ ਦਾ ਮੇਨ ਮੰਤਵ ਵੀ ਹੈ ਆਪਣਾ ਚੇਅਰਮੈਨ ਸਾਹਿਬ, ਐਜੂਕੇਸ਼ਨ, ਇਨਫੋਰਮੇਸ਼ਨ ਐਂਡ ਐਂਟਰਟੇਨਮੈਂਟ।
1: ਜੀ, 0154-2342-3131 ਹੋ ਚੁੱਕਾ ਜੀ ਡਾਇਲ। ਹੈਲੋ,
0: ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ।
3: ਸਰ, ਮੈਂ ਰਾਜਾ ਬਾਗ ਬਠਿੰਡਾ ਸੇ ਬੋਲ ਰਿਹਾ।
0: ਹਾਂਜੀ ਭਾਈ ਸਾਹਿਬ, ਨਮਸਕਾਰ।
3: ਨਮਸਕਾਰ ਜੀ।
0: ਹਾਂਜੀ, ਸਮੱਸਿਆ ਬਤਾਈਏ।
3: ਪ੍ਰੋਬਲਮ ਇਹ 4 ਨੰਬਰ ਗਲੀ ਚ
0: ਜੀ,
3: ਟੂਏ ਦੇ ਨਾਲ ਨਾਲ ਸਾਡਾ ਰੋਡ ਬਣ ਗਿਆ ਹੈ ਜੀ,
0: ਜੀ
3: ਮੇਨ ਰੋਡ ਤੱਕ
0: ਜੀ,
3: ਲੇਕਿਨ ਇਹ ਗਲੀ ਸਾਡੀ ਇੱਕ ਖਾਲਾ ਬਹਤੀ ਹੈ ਸਾਡੇ ਟੂਏ ਦੇ ਨਾਲ ਨਾਲ
0: ਜੀ ਬਾਈ ਜੀ,
3: ਇਹ ਗਲੀ ਸਾਡਾ ਇਹ ਰੋਡ ਤੇ ਨਹੀਂ ਚੜਤੀ ਹੈ ਜੀ, ਇਹਦੇ ਵਿੱਚ ਪਾਈਪ 2 ਪਾਣੇ ਪਏਗੇ
0: ਜੀ,
3: ਗਲੀ ਸਾਡਾ ਚੜੂਗਾ ਰੋਡ ਤੇ ਜੀ।
0: ਰਾਜਾ ਰਾਮ ਜੀ, ਤੁਹਾਡੀ ਸਮੱਸਿਆ ਦਾ ਹੱਲ, ਮੁਸ਼ਕਲ ਦਾ ਹੱਲ ਤੁਸੀਂ ਸਮਝੋ ਹੋ ਗਿਆ। ਚੇਅਰਮੈਨ ਸਾਹਿਬ ਤੁਹਾਨੂੰ ਆਪਣਾ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ।
4: ਹਾਂਜੀ ਰਾਜਾ ਜੀ, ਤੁਹਾਡਾ ਵਾਰਡ ਨੰਬਰ ਕਿਹੜਾ ਜੀ?
3: ਵਾਰਡ ਨੰਬਰ 1 ਹੈ ਜੀ।
4: ਤੁਹਾਡੇ ਕੌਂਸਲਰ ਸਾਹਿਬ ਕੌਣ ਹੈ?
3: ਹਾਂਜੀ,
4: ਕੌਂਸਲਰ ਕੌਣ, ਐਮਸੀ ਕੌਣ ਤੁਹਾਡੇ?
3: ਰਾਣਾ ਜੀ ਹੈ।
4: ਅੱਛਾ, ਰਾਣਾ ਜੀ, ਠੀਕ ਹੈ ਜੀ, ਕੋਈ ਗੱਲ ਜੀ, ਮੈਂ ਰਾਣਾ ਜੀ ਨਾਲ ਗੱਲ ਕਰਦਾ।
3: ਸਾਡਾ ਖਾਲਾ ਬਹਤਾ ਹੈ, ਇਹਦੇ ਚ ਪਾਈਪ ਆਨੇ ਵਾਲਾ ਹੈ ਜੀ।
4: ਕੋਈ ਕੋਈ ਗੱਲ ਸਰ, ਮੈਂ ਰਾਣਾ ਜੀ ਨਾਲ ਗੱਲ ਕਰਦਾ, ਮੇਅਰ ਸਾਹਿਬ ਨਾਲ ਗੱਲ ਕਰਕੇ ਤੁਹਾਡਾ ਮਸਲਾ ਹੱਲ ਕਰਾਉਣੇ।
3: ਸ਼ੁਕਰੀਆ ਜੀ।
4: ਹਾਂ ਹਾਂ, ਜ਼ਰੂਰ ਕਰਾਵਾਂਗੇ ਜੀ,
0: ਚੇਅਰਮੈਨ ਸਾਹਿਬ ਕਰਵਾਓ ਜੀ।
4: ਹਾਂ ਜ਼ਰੂਰ ਜੀ, ਜ਼ਰੂਰ ਜ਼ਰੂਰ। ਰਾਣਾ ਜੀ ਨੇ, ਰਾਜਾ ਜੀ ਨੇ ਬੜੀ ਆਸ ਤੇ ਉਮੀਦ ਨਾਲ ਫੋਨ ਕੀਤਾ, ਜ਼ਰੂਰ ਕਰਾਵਾਂਗੇ ਹੱਲ ਜੀ, ਮੈਂ ਮੇਅਰ ਸਾਹਿਬ ਨਾਲ ਗੱਲ ਕਰੂੰਗਾ ਜੀ।
0: ਚੇਅਰਮੈਨ ਸਾਹਿਬ, ਬਠਿੰਡਾ ਚ ਓਵਰਆਲ ਸਾਰੇ ਪੰਜਾਬ ਦੇ ਵਿੱਚ ਹੀ ਵੱਧ ਰਿਹਾ ਪ੍ਰਦੂਸ਼ਣ
4: ਜੀ,
0: ਤੇ ਇਹਨਾਂ ਦਿਨਾਂ ਵਿੱਚ ਆਪਣਾ ਭਾਦੋ ਦਾ ਮਹੀਨਾ ਚੱਲ ਰਿਹਾ, ਗਰਮੀਆਂ ਦੇ ਵਿੱਚ ਪੀਕ ਪੀਕ ਮਹੀਨਾ ਮੰਨਿਆ ਜਾਂਦਾ, ਕਹਿੰਦੇ ਕਿ ਭਾਦੋ ਦੇ ਮਹੀਨੇ 'ਚ ਜੱਟ ਵੀ ਸਾਧ ਹੋ ਜਾਂਦੇ ਆ, ਠੀਕ ਹੈ ਨਾ। ਇਹ ਗਰਮੀ ਨੂੰ ਧਿਆਨ 'ਚ ਰੱਖਦੇ ਹੋਏ ਨਵੀਂ ਗ੍ਰੀਨ ਬੈਲਟ, ਠੀਕ ਹੈ ਨਾ, ਅਤੇ ਛਾਂਦਾਰ ਰੁੱਖ, ਇਹਦੇ ਵਾਸਤੇ ਕੋਈ ਸ਼ਹਿਰੀ ਯੋਜਨਾ?
4: ਹਾਂਜੀ ਹਾਂਜੀ, ਬਿਲਕੁਲ ਜੀ, ਬੂਟਿਆਂ ਵਾਸਤੇ ਤਾਂ ਅਸੀਂ ਬਹੁਤ ਕੰਮ ਕਰ ਰਹੇ ਹਾਂ ਜੀ
0: ਜੀ,
4: ਜਿਉਂ ਦਾ ਮੈਂ ਹਰੇਕ ਸਾਲ ਅਸੀਂ ਵਣ ਮਹਾਂ ਉਤਸਵ ਇਕੱਲੇ ਅਖਬਾਰਾਂ ਦੇ ਵਿੱਚ ਨਹੀਂ ਮਨਾਉਂਦੇ
0: ਜੀ,
4: ਤੁਸੀਂ ਜਾ ਕੇ ਦੇਖੋ ਟਰਾਂਸਪੋਰਟ ਨਗਰ ਦੇ ਵਿੱਚ ਸਾਡੇ ਜਿਹੜੇ 2.5 ਸਾਲ ਪਹਿਲਾਂ ਬੂਟੇ ਲਾਏ ਹੋਏ ਸੀ ਉਹ ਰੁੱਖ ਬਣੇ ਹੋਏ ਆ, ਸੈਰਗਾਹ 'ਤੇ ਅਸੀਂ ਬੜੇ ਰੁੱਖ ਲਾਏ ਆ, ਅਤੇ ਨਾਲ ਹੀ ਸਾਡਾ ਜਿਹੜਾ ਆਪਣੀ ਸ਼ਹੀਦ ਭਗਤ ਸਿੰਘ ਇਨਕਲੇਵ ਉਹਦੇ ਵਿੱਚ 1 ਕਰੋੜ ਦੇ ਲਿਆ ਕੇ, 1 ਕਰੋੜ ਦੇ ਬੂਟੇ ਅਸੀਂ ਮਲੇਰਕੋਟਲਾ ਤੋਂ ਬਾਹਰਲੀਆਂ ਸਟੇਟਾਂ ਤੋਂ ਲਿਆਉਣ ਦਾ ਕੰਮ ਸ਼ੁਰੂ ਹੋ ਗਿਆ, ਜਿਉਂ ਹੀ ਵਰਖਾ ਸ਼ੁਰੂ ਹੋਣੀ ਹੈ ਉਹ ਬੂਟੇ ਇਸ ਸ਼ਹਿਰ ਦੇ ਵਿੱਚ ਪ੍ਰਦੂਸ਼ਣ ਘਟਾਉਣ ਦੇ ਲਈ, ਗ੍ਰੀਨਰ ਹਰਿਆਵਲ ਵਧਾਉਣ ਦੇ ਲਈ ਵੱਡੀ ਭੂਮਿਕਾ ਅਦਾ ਕਰਨਗੇ। ਅਸੀਂ ਇਕੱਲੇ ਬੂਟੇ ਲਾਉਂਦੇ ਹੀ ਨਹੀਂ, ਅਤੇ ਅਸੀਂ ਬੂਟਿਆਂ ਦੀ ਸਾਂਭ ਸੰਭਾਲ ਵੀ ਕਰਦੇ।
2: ਔਰ ਇਸ ਵਾਰ ਸਰ ਇਹਨਾਂ ਨੇ ਜਨਮ ਦਿਨ ਮਨਾਇਆ 2 ਦਿਨ ਪਹਿਲਾਂ ਹੀ, ਅਤੇ ਬੂਟੇ ਵੰਡੇ ਜਿਹੜੇ ਸਭ ਤੋਂ ਵੱਡੀ ਦਿਲ ਦੇ
4: ਵਿੱਚ 1000 ਬੂਟਾ
2: ਗਿਵ ਦਾ ਅਰਥਾ ਵੈਲੰਟਾਈਨ ਪਲਾਂਟ ਆ ਟ੍ਰੀ, ਧਰਤੀ ਨੂੰ ਮੁਹੱਬਤ ਦਾ ਇਜ਼ਹਾਰ ਦੇ ਰਹੇ ਨੇ, ਰੁੱਖ ਲਗਵਾ ਵੀ ਰਹੇ ਨੇ, ਅਤੇ ਰੁੱਖਾਂ ਦੇ ਨਾਲ ਤੁਸੀਂ ਬਹੁਤ ਸੋਹਣੀ ਜਿਹੜੀ ਬਲਜੀਤ ਸ਼ਰਮਾ ਜੀ ਗੱਲ ਨਾਲ ਕੀਤੀ ਹੈ ਕਿ ਰੁੱਖ ਹੀ ਜਿਹੜੇ ਹੈਗੇ ਆ ਉਹ ਦੁੱਖ ਦੂਰ ਕਰਦੇ ਨੇ। ਆਉਣ ਵਾਲੇ ਟਾਈਮ 'ਚ ਸਭ ਤੋਂ ਵੱਡਾ ਜਿਹੜਾ ਮਸਲਾ ਹੋਣਾ ਉਹ ਆਕਸੀਜਨ ਦੀ ਕਮੀ ਦਾ ਹੀ ਹੋਣਾ, ਜਿਹੜੇ ਅਗਾਂਹ ਵਧੂ ਸੋਚਦੇ ਚੇਅਰਮੈਨ ਸਾਹਿਬ ਵਰਗੇ ਚੰਗੇ ਬੁੱਧੀਜੀਵੀ ਲੋਕ ਹੁੰਦੇ ਨੇ ਉਹ ਬਿਲਕੁਲ ਗ੍ਰੀਨ ਬੈਲਟ ਨੂੰ ਬਚਾ ਕੇ ਰੱਖਦੇ ਨੇ ਅਤੇ ਕੋਸ਼ਿਸ਼ਾਂ ਉਪਰਾਲੇ ਕਰਦੇ ਰਹਿੰਦੇ ਨੇ,
0: ਅਤੇ ਆਪਣੇ ਨਾਲ ਜਾਂਦੇ ਜਾਂਦੇ ਹੁਣ ਵਾਅਦਾ ਵੀ ਕਰਕੇ ਜਾਣਗੇ, ਆਪਣੇ ਆਲੇ ਦੁਆਲੇ ਸਾਰੇ ਬੂਟੇ ਲੱਗਣ ਵਾਲੇ ਬਾਈ ਜੀ।
2: ਬਸ 1 ਕਰੋੜ ਦੇ ਵਿੱਚੋਂ ਸਾਡਾ ਤਾਂ ਸੌਆਂ ਨਾਲ ਹੀ ਕਰਦੇ ਹਾਂ,
4: ਤੁਹਾਨੂੰ ਹਿੱਸਾ ਦੇ ਦਾਂਗੇ,
0: ਅਸੀਂ ਹਿੱਸਾ ਨਹੀਂ ਮੰਗਦੇ, ਹੁਣ ਤਾਂ ਅਸੀਂ
4: ਬੂਟਿਆਂ ਦਾ ਹਿੱਸਾ ਜੀ, ਬੂਟਿਆਂ ਦਾ ਹਿੱਸਾ।
0: ਹਾਂ, ਬੂਟਿਆਂ ਦਾ ਹੈਗਾ ਆਲਾ ਦੁਆਲਾ ਚੇਅਰਮੈਨ ਸਾਹਿਬ, ਮੇਨ ਤੁਸੀਂ ਦੇਖੋ ਕਿ ਮਾਡਲ ਟਾਊਨ ਦਾ ਜਿਹੜਾ ਹੈਗਾ ਸਭ ਤੋਂ ਪੌਸ਼ ਏਰੀਆ, ਠੀਕ ਹੈ, ਤੇ ਮੈਂ ਦਲਵੀਰ ਸਾਡਾ ਸਾਰਾ ਸਟਾਫ ਤੁਹਾਨੂੰ ਦਿਖਾਉਣਾ ਹੈ ਕਿ ਸਾਡਾ ਹਾਲ ਕੀ ਹੋਇਆ ਪਿਆ ਸਰ, ਆਲੇ ਦੁਆਲੇ ਸਫਾਈ ਦੇਖੋ, ਮੈਂ ਆਪਣਾ ਇਨਕਰੋਚਮੈਂਟ ਲੀਗਲ ਆਪਣਾ ਅਲੀਗਲਸ ਹੋਈਆਂ ਪਈਆਂ, ਅਤੇ ਨਸ਼ਾ ਤੁਹਾਨੂੰ ਪਤਾ ਕਿ ਤੁਸੀਂ ਬਹੁਤ ਉਪਰਾਲੇ ਕਰ ਰਹੇ ਹੋ ਪੰਜਾਬ ਸਰਕਾਰ, ਪਰ ਫਿਰ ਵੀ ਜਿਹੜੀਆਂ ਹੈਗੇ ਸ਼ਰਾਰਤੀ ਅਨਸਰਸ ਰਾਤ ਨੂੰ ਸਾਡੀਆਂ ਭੈਣਾਂ ਧੀਆਂ 11-10 ਡਿਊਟੀਜ਼ ਕਰਕੇ ਜਾਂਦੀਆਂ, ਅਤੇ ਉਹਦੇ ਵਾਸਤੇ ਜਿਹੜਾ ਹੈਗਾ ਵੱਡੇ ਭਾਈ ਹੋ ਤੁਸੀਂ ਸਾਡੇ, ਠੀਕ ਹੈ, ਅਤੇ ਮੇਰੀ ਮਿਹਨਤੀ ਹੈ ਇਸ ਮਾਧਿਅਮ ਰਾਹੀਂ।

0: ਨਹੀਂ ਨਹੀਂ
1: ਠੀਕ ਹੈ ਨਾ, ਕਿ ਆਲਾ ਦੁਆਲਾ ਵੀ ਸੋਹਣਾ ਕਰੋ, ਬਕਾਇਦਾ ਜਿਹੜਾ ਹੈਗਾ ਤੁਹਾਡੀ ਪੁਲਿਸ ਪ੍ਰਸ਼ਾਸਨ ਚ ਵੀ ਚੱਲਦੀ ਹੈ, ਐਡਮਿਨਿਸਟ੍ਰੇਸ਼ਨ ਚ ਵੀ ਚੱਲਦੀ ਹੈ, ਇੱਕ ਪੈਟਰੋਲਿੰਗ
0: ਬਿਲਕੁਲ
1: ਆਪਣਾ ਰਾਤ ਨੂੰ ਆਪਣਾ ਪ੍ਰੋਪਰ
0: ਪੀਸੀਆਰ ਜਿਹੜੀ ਕੰਮ ਕਰ ਰਹੀ ਹੈ
1: ਹੋਣਗੇ, ਕਿ
0: ਉਹਨਾਂ ਨੂੰ ਇਹ ਪੁਆਇੰਟ ਜ਼ਰੂਰ ਦਿੱਤਾ ਜਾਵੇ।
1: ਹੁਣ ਤਾਂ ਦਿਨ ਖੁੱਲੇ ਆ ਜੀ ਗਾਹ, ਸਿਆਲਾਂ ਦੇ ਵਿੱਚ ਬਹੁਤ ਪ੍ਰੋਬਲਮਸ ਆਉਂਦੀਆਂ, ਧੀਆਂ ਭੈਣਾਂ ਆਉਂਦੀਆਂ, ਠੀਕ ਹੈ ਨਾ, ਆ ਪੁਲ ਦੇ ਥੱਲੇ ਸ਼ਰਾਰਤੀ ਅਨਸਰ ਖੜੇ ਹੁੰਦੇ ਆ। 10 ਸਾਲ ਤਾਂ ਮੈਨੂੰ ਹੋ ਗਏ ਆਪਣਾ ਭੱਲਾ ਸਾਹਿਬ ਦੇਖਦੇ ਦੇਖਦੇ ਨੇ, ਪੇਂਜਾ ਹੀ ਲਾਇਆ ਵਾ ਬੰਦੇ ਨੇ, ਤੇ ਵਿੱਚ ਜਿਹੜਾ ਹੈਗਾ ਝਟਕਾਈ ਦਾ ਖੋਖਾ, ਚੰਗਾ ਲੱਗਦਾ ਜੀ।
2: ਨਹੀਂ ਨਹੀਂ ਜ਼ਰੂਰ ਤੁਸੀਂ ਧਿਆਨ ਚ ਲਿਆਤਾ ਜੀ, ਆਪਾਂ ਜ਼ਰੂਰ ਹਲਕਾ
1: ਤੁਹਾਡੇ, ਤੁਸੀਂ ਸਾਰੀ ਟੀਮ ਹੋ, ਮੇਅਰ ਸਾਹਿਬ ਹੋ ਗਏ, MLA ਸਾਹਿਬ ਹੋ ਗਏ, ਤੁਸੀਂ ਆਪਣਾ ਇਹ ਟੀਮ ਵਰਕ ਹੈ, ਸਾਰੇ ਜ਼ਿੰਮੇਵਾਰੀਆਂ ਤੁਸੀਂ ਵੀ ਨਹੀਂ ਨਿਭਾ ਸਕਦੇ, ਪਰ ਤੁਸੀਂ ਇੱਕ ਦੂਜੇ ਨੂੰ ਆਗਾਹ ਕਰ ਸਕਦੇ ਹੋ ਕਿ ਆਪਣੇ ਆਹ ਆਹ ਕੰਮ ਕਰਨ ਵਾਲੇ ਹੈ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
3: ਜੀ ਜੀ। 0164-2240-331 ਹੋਇਆ ਜੀ। ਜਾਇਲ, ਹੈਲੋ।
4: ਹੈਲੋ,
3: ਨਮਸਕਾਰ ਜੀ, ਆਪਣਾ ਨਾਮ ਤੇ ਪਤਾ?
4: ਮੈਂ ਹਰਮਨ ਸਿੰਘ ਬੋਲਦਾ ਜੀ, ਪਿੰਡ ਚੱਕ ਬਖਤੂ ਨੇੜੇ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਜੀ।
3: ਜੀ ਸਰ, ਸਵਾਲ ਦੱਸੋ।
4: ਸਤਿ ਸ੍ਰੀ ਅਕਾਲ ਜੀ, ਪਹਿਲਾਂ ਸਾਰਿਆਂ ਨੂੰ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਸਤਿ
2: ਸ੍ਰੀ ਅਕਾਲ ਜੀ।
4: ਚੇਅਰਮੈਨ ਸਾਹਿਬ ਜੀ, ਸਾਡੇ ਨਾ ਆਪਣੇ ਬੱਸ ਸਟੈਂਡ ਤੋਂ ਜਦੋਂ ਉਤਰਦੇ ਹੈ ਨਾ, ਇੱਕ ਫਿਰਨੀ ਜਾਂਦੀ ਹੈ ਪਿੰਡ ਦੇ ਵਿਚਾਲ ਦੀ, ਉਹ ਸਿੱਧੀ ਗਿੱਲ ਖੁਰਦ ਦੇ ਅੱਡੇ ਨੂੰ, ਦੂਜੇ ਅੱਡੇ ਨੂੰ ਪਾਰ ਕਰਕੇ ਗਿੱਲ ਖੁਰਦ ਨੂੰ ਲੰਘ ਜਾਂਦੀ ਆ ਉਹ।
2: ਠੀਕ ਹੈ ਜੀ।
4: ਉਹ ਬਹੁਤ ਜ਼ਿਆਦਾ ਨੀਵੀ ਹੈ ਜੀ, ਉੱਥੇ ਵੀ ਬੱਚੇ ਵੀ ਸਕੂਲ ਨੂੰ ਉੱਥੋਂ ਵੀ ਲੰਘਦੇ ਆ ਸਾਰੇ, ਜਦੋਂ ਮੀਂਹ ਪੈਂਦਾ ਜੀ ਪਾਣੀ ਭਰ ਜਾਂਦਾ, ਬੁਰਾ ਹਾਲ ਹੋ ਜਾਂਦਾ। ਅਸੀਂ ਬਹੁਤ ਸਰਪੰਚਾਂ ਨੂੰ ਕਿਹਾ, ਕਿੰਨੇ ਵਾਰੀ ਆ ਗਏ, ਉਹ ਕਹਿੰਦੇ ਸੜਕ ਬਣੂ, ਸੜਕ ਪਤਾ ਨੀ ਕਦੋਂ ਬਣੂ ਜੀ, ਬੁਰਾ ਹਾਲ ਹੋ ਜਾਂਦਾ, ਮੀਂਹ ਦਾ ਜਵਾਕਾਂ ਦਾ ਥੋੜੇ ਚੱਕ ਚੱਕ ਕੇ ਟਪਾਉਣਾ ਪੈਂਦਾ। ਨੇੜੇ ਗੁਰੂ ਘਰ ਵੀ ਸ਼ਹੀਦ ਬਾਬਾ ਸੂਬਾ ਜੀ, ਉੱਥੇ ਵੀ ਆਉਣ ਜਾਣ ਨੂੰ ਬੜੀ ਮੁਸ਼ਕਿਲ ਹੋ ਜਾਂਦੀ, ਨਾਲੀਆਂ ਚੋਂ ਨਿਕਲ ਕੇ ਗਾਰਾ ਪੈ ਜਾਂਦਾ ਉੱਥੇ, ਕਾਲਾ ਗਾਰਾ ਜੀ, ਤੇ ਐਡਾ ਬੁਰਾ ਹਾਲ ਹੋ ਜਾਂਦਾ ਜੀ। ਪਿੰਡ ਚ ਜਿਹੜੇ ਸਕੀਰੇ ਵਾਲੇ ਹੁੰਦੇ ਆ, ਉਹ ਵੀ ਵਿਚਾਰੇ ਪਜਾਮੇ ਚੱਕ ਚੱਕ ਕੇ ਜਾਂਦੇ ਨਾਲੇ।
2: ਕੋਈ ਨਾ ਜੀ, ਚੱਕ ਬਖਤੂ, ਚੱਕ ਬਖਤੂ ਜੀ।
4: ਹਾਂਜੀ, ਚੱਕ ਬਖਤੂ, ਕਿਰਪਾ ਕਰਕੇ ਇੰਨੀ ਕੁ ਮਿਹਰਬਾਨੀ ਕਰ ਦੋ ਉਹਦੇ ਚ, ਜੇ ਉਹਨੂੰ ਉੱਚੀ ਕਰਕੇ ਲਾਓ।
2: ਪ੍ਰਧਾਨ ਜੀ, ਕੋਈ ਗੱਲ, ਮੈਂ SDM ਸਾਹਿਬ ਨਾਲ ਗੱਲ ਕਰਦਾ ਤੇ ਕਰਾਵਾਂਗਾ ਤੁਹਾਡਾ ਹੱਲ, ਕੋਈ ਗੱਲ ਨੋਟ ਕਰ ਲਿਆ। ਕੋਈ ਗੱਲ ਨੀ ਵੀਰੇ, ਕੋਈ ਕੋਈ ਨਾ ਬਾਈ, ਕੋਈ ਗੱਲ, ਧੰਨਵਾਦ ਜੀ, ਧੰਨਵਾਦ ਧੰਨਵਾਦ।
1: ਹਾਂਜੀ ਦਲਵੀਰ ਜੀ,
0: ਬਿਲਕੁਲ ਜੀ, ਭੱਲਾ ਸਾਹਿਬ ਕਲੋਨੀਆਂ ਇੰਪਰੂਵਮੈਂਟ ਟਰੱਸਟ ਦੇ ਅੰਡਰ ਬਹੁਤ ਆਉਂਦੀਆਂ ਨੇ, ਤੁਸੀਂ ਖੁਦ ਵੀ ਜਿਹੜਾ ਹੈਗਾ ਕਲੋਨੀਆਂ ਬਣਾ ਰਹੇ ਹੋ ਇਹਦੇ ਵਿੱਚ, ਤਾਂ ਪਾਣੀ ਦੀ ਸੰਭਾਲ ਲਈ, ਜਲ ਮਿਲਿਆ, ਪਰਮੇਸ਼ਰ ਮਿਲਿਆ, ਵਡਮੁੱਲੀ ਦਾਤ ਜਿਹੜੀ ਪਰਮਾਤਮਾ ਨੇ ਆਪਾਂ ਨੂੰ ਪਾਣੀ ਦੀ ਬਖਸ਼ੀ ਹੈ, ਜਲ ਦੀ ਬਖਸ਼ੀ ਹੈ, ਉਹਦੀ ਲੀਕੇਜ, ਬਰਬਾਦੀ, ਪਾਣੀ ਦੀ ਕਮੀ, ਇਹ ਸਾਰੀਆਂ ਸਮੱਸਿਆਵਾਂ ਨਾ ਆਉਣ, ਤਾਂ ਇੰਪਰੂਵਮੈਂਟ ਟਰੱਸਟ ਬਠਿੰਡਾ ਕਿਹੋ ਜਿਹੇ ਉਪਰਾਲੇ ਕਰ ਰਿਹਾ?
2: ਹਾਂਜੀ ਦਲਵੀਰ ਜੀ, ਤੁਹਾਡਾ ਬਹੁਤ ਵਧੀਆ ਸਵਾਲ ਹੈ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਸੋ ਪਵਨ ਪਾਣੀ ਨੂੰ ਪਿਤਾ ਦਾ ਦਰਜਾ ਦੇਣਾ, ਪਿਤਾ ਦਾ ਸਾਡੀ ਜ਼ਿੰਦਗੀ 'ਚ ਕਿੱਡੀ ਅਹਿਮੀਅਤ ਹੈ ਉਹ ਸਾਨੂੰ ਪਤਾ ਹੁੰਦਾ
0: ਜੀ,
2: ਅਤੇ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਾਣੀ ਦੀ ਇੱਕ ਬੂੰਦ ਵੀ ਅਸੀਂ ਵੇਸਟ ਨਹੀਂ ਜਾਣ ਦੇਣੀ, ਪਾਣੀ ਦੀ ਸਾਂਭ ਸੰਭਾਲ ਬੜੀ ਜ਼ਰੂਰੀ ਆ। ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਉਹਨਾਂ ਨੇ ਨਹਿਰੀ ਪਾਣੀ ਨੂੰ ਸੰਭਾਲਿਆ, ਨਹਿਰੀ ਪਾਣੀ ਦਾ ਰੁੱਖ ਖੇਤਾਂ ਵੱਲ ਮੋੜਿਆ, ਜਿਸ ਦੀ ਬਦੌਲਤ ਧਰਤੀ ਹੇਠਲਾ ਪਾਣੀ ਉੱਪਰ ਆਇਆ, ਮਤਲਬ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਵੀ ਧਰਤੀ ਹੇਠਲਾ ਪਾਣੀ ਉੱਪਰ ਆਇਆ, 5 ਫੁੱਟ 7 ਫੁੱਟ 10 ਫੁੱਟ ਵੀ ਆਇਆ ਕਿਤੇ। ਸੋ ਇਹਦਾ ਕਾਰਨ ਇਹੀ ਹੈ ਵੀ ਅਸੀਂ ਵਰਖਾ ਦਾ ਪਾਣੀ ਅਤੇ ਨਹਿਰੀ ਪਾਣੀ ਨੂੰ ਸੰਭਾਲੀਏ
1: ਜੀ,
2: ਧਰਤੀ ਹੇਠਲਾ ਪਾਣੀ ਘੱਟ ਤੋਂ ਘੱਟ ਵਰਤ ਗਈ। ਸੋ ਇਸ ਗੱਲ ਦੇ ਲਈ ਜਿਹੜੀ ਸਾਡੀਆਂ ਪਹਿਲੀਆਂ ਕਲੋਨੀਆਂ, ਚਲੋ ਉਹ ਤਾਂ ਮੇਰੇ ਵੱਸ ਦੀ ਗੱਲ ਨਹੀਂ, ਪਰ ਹੁਣ ਜਿਹੜੀ ਨਵੀਂ ਕਲੋਨੀ ਬਣਾਈ ਹੈ ਉਹਦੇ ਵਿੱਚ ਅਸੀਂ 6-6 ਲੱਖ ਪਾਣੀ ਸਟੋਰ ਕਰਨ ਦੇ 2 ਟੈਂਕ ਬਣਾਏ ਹੈ, ਜਿਨ੍ਹਾਂ ਦੇ ਵਿੱਚ 1 ਟੈਂਕ 'ਤੇ ਘੱਟੋ ਘੱਟ 70-75 ਲੱਖ ਰੁਪਏ ਖਰਚ ਆਉਣਾ, ਔਰ ਪਾਰਕਾਂ ਦੇ ਅੰਡਰ ਬਣਨੇ ਨੇ
0: ਜੀ,
2: ਔਰ ਹਰੇਕ ਘਰ ਦੇ ਮੂਹਰੇ ਅਸੀਂ 1 ਪੁਆਇੰਟ ਦੇਵਾਂਗੇ, ਉਸ ਪੁਆਇੰਟ ਦੇ ਵਿੱਚ ਉਸ ਘਰ ਦੀ ਛੱਤ ਦਾ ਪਾਣੀ, ਉਸ ਘਰ ਦੇ ਫਰਸ਼ ਦਾ ਪਾਣੀ ਆਊਗਾ, ਅਤੇ ਉਸ ਪਾਣੀ ਨੂੰ ਅਸੀਂ ਟੈਂਕ ਦੇ ਵਿੱਚ ਲੈ ਕੇ ਆਵਾਂਗੇ। ਜਦੋਂ ਟੈਂਕ 12 ਲੱਖ ਲੀਟਰ ਦੇ ਨਾਲ ਭਰ ਗਏ ਤਾਂ ਉਸ ਤੋਂ ਬਾਅਦ ਅਸੀਂ 7 ਬੋਰ ਕੀਤੇ ਹੈ, ਉਹਨਾਂ ਬੋਰਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਰੀਚਾਰਜ ਹੋ ਕੇ ਧਰਤੀ ਦੇ ਵਿੱਚ ਆਊਗਾ। ਸੋ ਸਾਡਾ ਟੀਚਾ ਵੀ ਇੱਕ ਵੀ ਬੂੰਦ ਪਾਣੀ ਵੇਸਟ ਨਾ ਹੋਵੇ, ਔਰ ਮੈਂ ਮਹਿਸੂਸ ਕਰਦਾ ਕਿ ਜਦੋਂ ਸਾਡੀ ਗੱਲ ਦਾ ਪਤਾ ਕਿਸੇ ਕਾਰਪੋਰੇਸ਼ਨ ਨੂੰ ਲੱਗਦਾ, ਕਿਸੇ ਟਰੱਸਟ ਨੂੰ ਲੱਗਦਾ, ਕਿਸੇ ਪ੍ਰਾਈਵੇਟ ਕਲੋਨਾਈਜ਼ ਨੂੰ ਲੱਗਦਾ, ਤਾਂ ਉਹ ਸਾਡੇ ਟੈਂਕ ਨੂੰ ਦੇਖਣ ਆਉਂਦੇ ਆ, ਔਰ ਮੈਂ ਆਸ ਅਤੇ ਉਮੀਦ ਕਰਦਾ ਕਿ ਸਾਡੇ ਜਿਹੜੇ ਟੈਂਕ ਹੈ ਇਹ ਲੋਕਾਂ ਦੇ ਲਈ ਰੋਲ ਮਾਡਲ ਸਾਬਤ ਹੋਣਗੇ, ਜਿਵੇਂ ਸੀਚੇਵਾਲ ਸਾਹਿਬ ਵਾਤਾਵਰਨ ਪ੍ਰੇਮੀ ਨੇ, ਉਹਨਾਂ ਨੇ ਨਦੀਆਂ ਦਰਿਆਵਾਂ ਦਾ ਪਾਣੀ ਸਾਫ਼ ਕੀਤਾ, ਉਹਨਾਂ ਨੂੰ ਦੇਖ ਕੇ ਹੋਰ ਕਿੰਨੇ ਲੋਕ ਪਾਣੀ ਨੂੰ ਸਾਫ਼ ਕਰਨ ਵਾਲੇ ਪਾਸੇ ਤੁਰੇ ਆ, ਤਾਂ ਸਾਡੇ ਇਹ ਪਾਣੀ ਦੇ ਟੈਂਕ ਵੀ ਪੰਜਾਬ ਸੂਬੇ ਦੇ ਵਿੱਚ ਜਿਹੜੇ ਕਲੋਨਾਈਜ਼ਰ ਹੈ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ, ਉਹਨਾਂ ਦੇ ਲਈ ਰੋਲ ਮਾਡਲ ਬਣਨਗੇ, ਅਤੇ ਉਹ ਵੀ ਇਸ ਰਾਹ 'ਤੇ ਪੈ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਗੇ ਅਤੇ ਵਰਖਾ ਦੇ ਪਾਣੀ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣਗੇ।
1: ਬਹੁਤ ਵਧੀਆ ਜੀ,
3: ਸਰ ਪਾਣੀ 'ਤੇ ਹੀ ਦੁਬਾਰਾ ਆਉਂਦੇ ਹਾਂ, ਪਰ ਇੱਕ ਫੋਨ ਕਾਲ ਲੈਂਦੇ ਹਾਂ। ਹੈਲੋ
1: ਹੈਲੋ ਹੈਲੋ,
4: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਸਾਹਿਬ, ਕਿੱਥੋਂ ਬੋਲ ਰਹੇ ਹੋ?

0: ਹਾਂ ਜੀ,
1: ਕਿੱਥੋਂ ਬੋਲ ਰਹੇ ਹੋ ਵੀਰ ਜੀ?
0: ਬਲਾੜ ਮਹਿਮੇ ਬੋਲਦੇ ਜੀ।
1: ਹਾਂਜੀ ਬਾਈ ਜੀ, ਕੀ ਸਵਾਲ ਆ ਤੁਹਾਡਾ, ਕੀ ਮੁਸ਼ਕਿਲ ਹੈ?
0: ਸਾਡਾ ਜੀ ਪਿੰਡ ਦਾ ਪਾਣੀ ਛੱਪੜ ਚ ਪੈਂਦਾ
1: ਜੀ,
0: ਤੇ ਸਾਡੇ ਅਗਲੀਆਂ ਰੋਡ ਜੀ ਸੜਕ ਸਾਡੇ ਘਰ ਆ, ਉਧਰ ਸੀਵਰੇਜ ਨੀ ਪਿਆ ਜੀ।
1: ਜੀ
0: ਅਸੀਂ ਦੋ ਘਰ ਰੱਖੇ, ਦੂਜਾ ਸਾਰਿਆਂ ਦਾ ਲੰਘਦਾ ਪਾਣੀ, ਉੱਥੋਂ ਬਾਹਰ ਜਾਂਦਾ, ਕਿਸੇ ਦਾ ਛੱਪੜ ਚ ਪੈ ਜਾਂਦਾ। ਅਸੀਂ ਦੋ ਘਰ ਆ, ਮੇਰੇ ਸਿੱਖਾਂ ਦੇ ਗਰੀਬ ਘਰ ਆ, ਇਹਨਾਂ ਦਾ ਪਾਣੀ ਨੀ, ਤੇ ਪੈਪ ਵੀ ਅਸੀਂ ਪਾਪ ਦੇ ਕੋਲੋਂ ਪਾ ਸੀ ਥੱਲੇ ਦੀ ਸੜਕ ਦੇ
1: ਜੀ,
0: ਤੇ ਗਾਹ ਪੈਪ ਜੋੜਨ ਵਾਲੀ ਆ, ਤੇ
2: ਠੀਕ ਆ ਜੀ। ਤੁਹਾਡੇ ਨਾ ਪ੍ਰਧਾਨ ਜੀ, ਬਲਾੜ ਮਹਿਮੇ ਦੀ ਜਿਹੜੀ ਪੰਚਾਇਤ ਆ, ਉਹ ਮੇਰੇ ਕੋਲ ਕਈ ਵਾਰੀ ਆਈ ਹੈ। ਹੁਣ ਸਾਡੇ ਉੱਥੇ ਪਾਰਟੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਜੀ ਲੱਗੇ ਹੋਏ ਆ, ਮੈਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਊਂਗਾ ਮਸਲਾ, ਤੇ ਉਹ ਤੁਹਾਡੇ ਨਾਲ ਰਾਬਤਾ ਵੀ ਕਾਇਮ ਕਰਨਗੇ, ਤੁਹਾਡਾ ਇਹ ਛੋਟਾ ਜਿਹਾ ਮਸਲਾ ਜ਼ਰੂਰ ਹੱਲ ਕਰਾਵਾਂਗੇ। ਕਰਾ ਦਾਂਗੇ ਜੀ। ਕੋਈ ਗੱਲ ਨੀ ਸਰ, ਮੈਂ ਤੁਹਾਡੇ ਨਾਲ ਸੰਪਰਕ ਕਰਾਂਗੇ ਜੀ।
3: ਜੀ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਹੁਣ ਇਹ ਗੱਲ ਕਰ ਰਹੇ ਸੀ ਪਾਣੀ ਦੀ, ਤੇ ਮੇਰਾ ਪਹਿਲਾ ਸਵਾਲ ਸੀ ਮਾਨਸਾ ਵਾਲਾ ਪੁਲ ਦੀ ਡਰੇਨੇਜ ਦੀ। ਪਰ ਜੇ ਆਪਾਂ ਬਠਿੰਡਾ ਦੇ ਵਿੱਚ ਐਂਟਰ ਕਰੀਏ ਤਾਂ ਸਿਰਕੀ ਬਾਜ਼ਾਰ, ਗਣੇਸ਼ਾ ਬਸਤੀ ਜਾਂ ਫਿਰ ਵੀਰ ਕਲੋਨੀ, ਇੱਥੋਂ ਦੀ ਡਰੇਨੇਜ ਦੀ ਜਾਂ ਮੀਂਹ ਦੇ ਪਾਣੀ ਦੀ ਵੀ ਬਹੁਤ ਵੱਡੀ ਪ੍ਰੋਬਲਮ ਹੈ।
2: ਹਾਂਜੀ ਹਾਂਜੀ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ, ਪਰ ਬਠਿੰਡਾ ਹੁਣ ਬਦਲ ਰਿਹਾ ਜੀ। ਬਠਿੰਡੇ ਦੇ ਵਿੱਚ ਪਹਿਲਾਂ ਜਿਵੇਂ ਕਾਰਾਂ ਮੀਂਹ ਦੇ ਵਿੱਚ ਤਰਦੀਆਂ ਫਿਰਦੀਆਂ ਹੁੰਦੀਆਂ ਸੀ, ਹੁਣ ਵਰਖਾ ਦੇ ਵਿੱਚ ਉਸ ਤਰ੍ਹਾਂ ਦੀ ਸਮੱਸਿਆ ਦਾ ਸਾਨੂੰ ਸਾਹਮਣਾ ਨਹੀਂ ਕਰਨਾ ਪੈਂਦਾ। ਪਰ ਹੁਣ ਮਤਲਬ ਸਾਡੀ ਟੀਮ ਬਣ ਗਈ, ਮੇਅਰ ਸਾਹਿਬ ਵੀ ਲੱਗੇ ਹੋਏ ਆ, ਅਸੀਂ ਵੀ ਲੱਗੇ ਹੋਏ ਹਾਂ, ਪ੍ਰਸ਼ਾਸਨ ਵੀ ਲੱਗਿਆ ਵਾ, ਮਤਲਬ ਹੁਣ ਬਹੁਤ ਜਲਦ ਜਿਹੜੀ ਥੋੜ੍ਹੀ ਬਹੁਤੀ ਸਮੱਸਿਆ ਹੈਗੀ ਹੈ ਸੀਵਰੇਜ ਦੇ ਪਾਣੀ ਦੀ, ਵਰਖਾ ਵੇਲੇ ਆਉਂਦੀ ਹੈ, ਉਸ ਦਾ ਹੱਲ ਬਹੁਤ ਵਧੀਆ ਢੰਗ ਨਾਲ ਅਤੇ ਬਹੁਤ ਜਲਦ ਹੋ ਜਾਣਾ ਜੀ।
3: ਕੀ ਬਾਤ ਹੈ ਜੀ, ਬਹੁਤ ਵਧੀਆ, ਔਰ ਉਮੀਦ ਕਰਦੇ ਹਾਂ ਜੀ ਕਿ ਤੁਹਾਡੇ ਜਿਹੜੇ ਸ਼ਬਦ ਨੇ ਬਹੁਤ ਜਲਦੀ ਪੂਰੇ ਹੋਣ, ਔਰ ਸਾਡੀਆਂ ਬੈਸਟ ਵਿਸ਼ਿਜ਼ ਵੀ ਨਾਲ ਨੇ, ਅਤੇ ਅਸੀਂ ਉਮੀਦ ਵੀ ਕਰਦੇ ਹਾਂ।
4: ਬਿਲਕੁਲ ਜੀ, ਇਹ ਪਹਿਲੇ ਚੇਅਰਮੈਨ ਨੇ ਜਿਨ੍ਹਾਂ ਦੀ ਕਹਿਣੀ ਅਤੇ ਕਥਨੀ ਇੱਕ ਆ, ਮਮਤਾ ਜੀ, ਇਹ ਜੋ ਕਹਿੰਦੇ ਨੇ ਉਹ ਕਰਦੇ ਨੇ, ਔਰ ਇਹ ਪ੍ਰਭਾਵਿਤ ਅੱਜ ਹੀ ਹੋਇਆ ਮੈਂ ਵੀ, ਜਦੋਂ ਇਹਨਾਂ ਨੇ ਮੁੱਖ ਮੰਤਰੀ ਆਫਿਸ 'ਚੋਂ ਕੋਈ ਕਾਲ ਆਈ ਹੋਵੇ, ਬੰਦਾ ਸਾਰਾ ਕੁਛ ਭੁੱਲ ਜਾਂਦਾ, ਘਰ ਬਾਰ ਭੁੱਲ ਜਾਂਦਾ, ਪਰ ਇਹਨਾਂ ਨੇ ਜਿਹੜਾ ਆਪਣੇ ਨਾਲ ਵਾਅਦਾ ਕੀਤਾ ਹੋਇਆ ਸੀ, ਮੁਸ਼ਕਿਲ ਦੱਸੋ ਹੱਲ ਦੱਸੋਗੇ, ਵਜੀਰ ਸਰ ਦੇ ਪੂਰ ਚੜਾਇਆ,
5: ਦਲਵੀਰ ਕਹਿੰਦੇ ਹੁੰਦੇ ਨਾ ਕਿ ਕੁਛ ਕਰਨਾ ਹੈ ਤੋ ਡਟ ਕਰ ਚੱਲ, ਥੋੜਾ ਦੁਨੀਆ ਸੇ ਹਟ ਕਰ ਚੱਲ। ਇਹ VVIP ਸਮਾਗਮ ਤਾਂ ਹੁੰਦੇ ਰਹਿੰਦੇ ਆ, ਠੀਕ ਹੈ। ਉਹ ਅੱਜ ਚੇਅਰਮੈਨ ਸਾਹਿਬ ਦਾ ਜੋ ਵੀ ਫੈਸਲਾ ਸੀਗਾ, ਤੇ ਉਹਨਾਂ ਨੂੰ ਪਤਾ ਸੀਗਾ ਕਿ ਸਹੀ ਰਮਜ਼ ਤੇ ਸਹੀ ਨਬਜ਼ ਮੈਂ ਆਕਾਸ਼ਵਾਣੀ ਦੇ ਵਿੱਚ ਜਾ ਕੇ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਪ੍ਰੋਗਰਾਮ ਦੇ ਵਿੱਚ ਜਦੋਂ ਰੂਬਰੂ ਹੋਇਆ, ਉੱਥੇ ਹੀ ਪਕੜ ਸਕਦਾ, ਕਿਉਂਕਿ ਇਹਨਾਂ ਨੇ ਹੀ ਸਾਰੀ ਰਿਪੋਰਟਿੰਗ ਚੇਅਰਮੈਨ ਸਾਹਿਬ ਨੇ ਹੀ ਗਾਂ ਹਾਈ ਕਮਾਨ ਤੱਕ ਪਹੁੰਚਾਉਣੀ ਹੈ।
4: ਔਰ ਜਿਹੜੇ ਬੰਦੇ ਦੀ ਜ਼ੁਬਾਨ ਦਾ ਮੁੱਲ ਹੁੰਦਾ ਜੀ, ਉਹਦੇ ਇਹ ਪੱਲੇ ਕੁਛ ਹੁੰਦਾ, ਤੇ ਉਹਤੇ ਹੀ ਲੋਕ ਖੜਦੇ ਆ ਜੀ।
5: ਮੈਨੂੰ ਆਪਣਾ ਪੁਆਇੰਟ ਨੂੰ ਪੂਰੀ ਕਰ ਲਾਂ
3: ਜੀ, ਠੀਕ
4: ਹੈ ਨਾ, ਹੌਣ ਦਿਓ ਜੀ, ਇਰਸ਼ਾਦ।
5: ਕੁਛ ਕਰਨਾ ਹੈ ਤੋ ਡਟ ਕਰ ਚੱਲ, ਥੋੜਾ ਦੁਨੀਆ ਸੇ ਹਟ ਕਰ ਚੱਲ, ਲੀਕ ਪਰ ਤੋ ਸਭੀ ਚੱਲ ਲੇਤੇ ਹੈ, ਕਭੀ ਇਤਿਹਾਸ ਕੋ ਪਲਟ ਕਰ ਚੱਲ, ਬਿਨਾ ਕਾਮ ਕੇ ਮੁਕਾਮ ਕੈਸਾ, ਚੇਅਰਮੈਨ ਸਾਹਿਬ, ਬਿਨਾ ਮਿਹਨਤ ਕੇ ਦਾਮ ਕੈਸਾ, ਜਬ ਤੱਕ ਨਾ ਹਾਸਿਲ ਹੋ ਮੰਜ਼ਿਲ, ਤੋ ਰਾਹ ਮੇ ਆਰਾਮ ਕੈਸਾ, ਅਰਜੁਨ ਸਾ ਨਿਸ਼ਾਨਾ ਰੱਖ, ਅਰਜੁਨ ਸਾ ਨਿਸ਼ਾਨਾ ਰੱਖ, ਜਤਿੰਦਰ ਮਨ ਮੇ ਨਾ ਕੋਈ ਬਹਾਨਾ ਰੱਖ, ਲਕਸ਼ਯ ਸਾਹਮਣੇ ਹੈ, ਬਸ ਉਸੀ ਪੇ ਆਪਣਾ ਠਿਕਾਣਾ ਰੱਖ।
2: ਵਾਹ ਵਾਹ ਵਾਹ, ਬਹੁਤ ਵਧੀਆ ਸ਼ਰਮਾ ਜੀ, ਸ਼ੇਰੋ ਸ਼ੇਰੀ ਤੁਹਾਡੀ ਕਮਾਲ ਦੀ।
5: ਅਸੀਂ ਮੋਟੀਵੇਟ ਵੀ ਕਰਨਾ ਚੇਅਰਮੈਨ ਸਾਹਿਬ, ਅਸੀਂ ਐ ਨਹੀਂ ਗਾ, ਅਸੀਂ ਤੁਹਾਨੂੰ ਜਿਹੜਾ ਹੈਗਾ ਪੂਰਾ ਹੌਸਲੇ ਨਾਲ ਭਰ ਕੇ, ਠੀਕ ਹੈ ਨਾ।
2: ਸਰ ਮੈਂ ਵੀ ਨਾ ਜਿਵੇਂ ਸਿਆਣੇ ਕਹਿੰਦੇ ਬੇਹਿੰਮਤੀ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰ,
5: ਕੀ ਬਾਤ
4: ਉੱਗਣ ਵਾਲੇ ਉੱਗ ਪੈਂਦੇ ਨੇ,
2: ਪਾੜ ਕੇ ਸੀਨਾ
5: ਪਾੜ ਕੇ ਸੀਨਾ
2: ਪੱਥਰਾਂ, ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ।
4: ਔਰ ਇੱਕ ਗੱਲ ਹੋਰ ਭੱਲਾ ਸਾਹਿਬ, ਵਾਕਈ ਜਿਸ ਕੰਸਟੀਚੁਐਂਸੀ ਨੂੰ ਇਹ ਬਿਲੋਂਗ ਕਰਦੇ ਨੇ
5: ਜੀ,
4: ਤੁਰੰਤਰ ਆ ਸਰ ਉੱਥੇ ਸਾਰੇ, ਜਿਵੇਂ ਉਹ ਲਿਆਰੀ ਦੀ ਗੱਲ ਆਉਂਦੀ ਹੈ ਜਦੋਂ ਤੁਰੰਤਰ 2 ਦੀ ਗੱਲ ਆਉਂਦੀ ਹੈ, ਤਾਂ ਉਹਦੇ ਵਿੱਚੋਂ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਉਹ ਕਾਂਗਰਸ ਹੋਵੇ, ਉੱਥੇ ਭੱਲਾ ਜੀ ਨੇ ਇੱਕ ਕੱਦਾਵਰ ਨੇਤਾ ਦੇ ਰੂਪ ਵਿੱਚ ਆਪਦੇ ਆਪ ਨੂੰ ਜਿਹੜਾ ਹੈਗਾ ਪ੍ਰਵਾਨਿਤ ਕਰਾਇਆ, ਤਾਂ ਉਹ ਵਧਾਈ ਦੇ ਪਾਤਰ।
5: ਇਸ ਏਰੀਏ ਨੂੰ ਨਾ ਬਖਸ਼ਿਸ਼ ਹੈ ਕੋਠਾ ਗੁਰੂ ਕਾ। ਮੈਂ ਜਦੋਂ ਆਪਾਂ ਰੂਮ ਚ ਬੈਠੇ ਸੀ, ਮੈਂ ਰੀਕਾਲ ਕਰ ਰਿਹਾ ਸੀਗਾ, ਉਹ ਛੋਟੇ ਹੁੰਦੇ ਨਾਨਕੇ ਜਾਣਾ, ਤੇ ਨਾਨਕਿਆਂ ਦਾ ਪ੍ਰਭਾਵ ਹੁੰਦਾ ਆਪਣਾ ਭੱਲਾ ਸਾਹਿਬ, ਹੈਨਾ, ਤੇ ਜਿਹੜਾ ਹੈਗਾ ਸ਼ਹਿਣਾ ਭਦੌੜ, ਮੈਂ ਤੁਹਾਨੂੰ ਦੱਸਿਆ ਭਦੌੜ ਮੇਰੇ ਪਾਪਾ ਦੇ ਨਾਨਕੇ ਸੀ ਤੇ ਸਹਿਣੇ ਮੇਰੇ ਆ। ਇਹ ਬਖਸ਼ਿਸ਼ ਹੈ ਇਸ ਏਰੀਏ ਨੂੰ, ਠੀਕ ਹੈ ਨਾ, ਕਿ ਬਹੁਤ ਸਿਰ ਕੱਢ ਨੇਤਾ ਇਸ ਏਰੀਏ ਨੇ ਆਪਣੇ ਪੰਜਾਬ ਨੂੰ ਬਖਸ਼ਿਸ਼ ਕੀਤੀ ਹੈ, ਤੇ ਭੱਲਾ ਸਾਹਿਬ ਉਸ ਏਰੀਏ 'ਚ ਨੇ। ਤੇ ਫਿਰ ਪਿਛੋਕੜ ਭੱਲਾ ਸਾਹਿਬ ਦਾ ਸਾਡੇ 40 ਮੁਕਤਿਆਂ ਦੀ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਨਾਲ ਵੀ ਹੈ, ਤੇ ਜਿਸ ਪਰਿਵਾਰ ਦੇ ਨਾਲ ਹੈ, ਠੀਕ ਹੈ ਨਾ,

0: ਬਾਵਾ ਫੈਮਿਲੀ ਸਾਡੇ ਮੁਕਤਸਰ ਦੀ ਸਿਰਕੱਢ ਫੈਮਿਲੀ ਆ, ਉਹਨਾਂ ਦੇ ਰਿਸ਼ਤੇਦਾਰ ਨੇ, ਇਹਨਾਂ ਦਾ ਸ਼ੁਰੂ ਤੋਂ ਹੀ ਜਿਹੜਾ ਹੈਗਾ ਨਾ ਫਰੀਡਮ ਫਾਈਟਰਸ ਰਹੇ ਨੇ, ਠੀਕ ਹੈ ਨਾ।
1: ਬਿਲਕੁਲ
0: ਆਜ਼ਾਦੀ ਸੰਗਰਾਮ ਦੇ ਵਿੱਚ ਇਹਨਾਂ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਹੋਈਆਂ। ਉਹ ਇੱਕ ਖੂਨ ਦੇ ਵਿੱਚ ਤੁਹਾਡੇ ਜੀਨਸ ਹੁੰਦੇ ਨੇ ਕਿ ਦੇਸ਼ ਦੀ ਸੇਵਾ ਕਰਨੀ ਹੈ, ਸੂਬੇ ਦੀ ਸੇਵਾ ਕਰਨੀ ਹੈ, ਗਰੀਬ ਨੂੰ ਕਮਜ਼ੋਰ ਵਰਗ ਨੂੰ ਉਤਾਂਹ ਲੈ ਕੇ ਜਾਣਾ, ਅਤੇ ਉਹ ਝਲਕ ਜਤਿੰਦਰ ਜੀ ਤੋਂ ਆਪਾਂ ਨੂੰ ਸਾਫ਼ ਹੀ ਦਿਖਾਈ ਦੇ ਰਹੀ ਹੈ।

0: ਉਹ ਝਲਕ ਜਤਿੰਦਰ ਜੀ ਤੋਂ ਆਪਾਂ ਨੂੰ ਸਾਫ ਹੀ ਦਿਖਾਈ ਦੇ ਰਹੀ ਆ।
1: ਬਿਲਕੁਲ ਜੀ, ਬਿਲਕੁਲ ਸਰ। ਜੇ ਗੱਲ ਕਰੀਏ ਕਿ ਇੱਕ ਫੋਨ ਕਾਲ ਹੈ ਜੀ, 0164-2240-331 ਹੋ ਚੁੱਕਾ ਹੈ ਜੀ ਡਾਇਲ, ਤੇ ਦੇਖਦੇ ਹਾਂ ਜੀ ਕੌਣ ਜੁੜੇ ਨੇ ਆਪਣੇ ਨਾਲ। ਹੈਲੋ, ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਤਾ ਦੱਸ ਦਿਓ। ਜੀ ਥੋੜਾ ਉੱਚੀ ਬੋਲੋ ਤੇ ਸਰ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਤੁਹਾਡਾ?
2: ਸਾਡਾ ਸਵਾਲ ਇਹ ਹੈ ਸਰ, ਵੀ ਆਪਣੇ ਵੀ ਇੱਕ ਤਾਂ ਰੋਡ ਹੈ ਜੀ, ਜਿਹੜੀ ਉਹ ਬਣ ਨਹੀਂ ਰਹੀ, ਪੱਥਰ ਪਾਤਾ ਜੀ ਉਹਦੇ ਤੇ।
3: ਜੀ
0: ਜੀ,
2: ਹੈਲੋ,
0: ਹਾਂਜੀ ਬਾਈ ਜੀ, ਸੁਣ ਰਿਹਾ ਜੀ, ਹਾਂਜੀ ਬੋਲੋ।
2: ਹਾਂਜੀ ਹਾਂਜੀ, ਤੇ ਇੱਕ ਪਿੰਡ ਦੇ ਵਿੱਚ, ਹਰੀ ਜਨ ਮਹੱਲਾ ਹੈ ਜੀ, ਹਰੀ ਜਨ ਮਹੱਲੇ ਦੇ ਵਿੱਚ ਉਹ ਕੱਚੀ ਹੈ ਜੀ, ਕੱਚੀ ਗਲੀ ਬਣ ਨਹੀਂ ਰਹੀ ਜੀ ਉਹ।
0: ਜੀ
3: ਬਾਈ ਜੀ, ਗੱਲ ਹੀ ਕੋਈ ਨਹੀਂ, ਮਤਲਬ ਜਿਹੜਾ ਤੁਸੀਂ ਜੇ ਆਪਣੇ ਪੱਥਰ ਪੈ ਗਿਆ ਤਾਂ ਪ੍ਰੀ ਮਿਕਸ ਵੀ ਪੈ ਜਾਣੀ ਹੈ, ਕਿਉਂਕਿ ਵੱਡੇ ਪੱਧਰ ਤੇ ਬਠਿੰਡੇ ਜਿਹੜੇ ਵੀ ਸੜਕਾਂ ਦਾ ਨਿਰਮਾਣ ਹੋ ਰਿਹਾ, ਬਹੁਤ ਜਲਦ 1 ਮਹੀਨੇ ਤੋਂ ਪਹਿਲਾਂ ਤੁਹਾਡੇ ਜਿੱਥੇ ਪੱਥਰ ਪਿਆ ਉੱਥੇ ਪ੍ਰੀ ਮਿਕਸ ਪੈ ਕੇ ਬਹੁਤ ਵਧੀਆ ਸੜਕ ਉੱਥੇ ਤਿਆਰ ਹੋ ਜਾਣੀ ਹੈ। ਦੂਜੀ ਸਮੱਸਿਆ ਤੁਹਾਡੀ ਨੋਟ ਕਰ ਲੈਂਦੇ, ਉਸ 'ਤੇ ਬਹੁਤ ਜਲਦ ਕੰਮ ਕਰਾਂਗੇ।
1: ਜੀ ਬਹੁਤ ਬਹੁਤ ਸ਼ੁਕਰੀਆ ਸਰ, ਮੈਂ ਗੱਲ ਆਉਂਗੀ ਸਵੱਛਤਾ ਤੇ ਕਿ ਬਠਿੰਡਾ ਜਿਹੜਾ ਹੈ ਵੈਸੇ ਸਵੱਛਤਾ ਅਭਿਆਨ ਤੇ ਕਾਫੀ ਅੱਗੇ ਚੱਲ ਰਿਹਾ ਦੂਜੇ ਸ਼ਹਿਰਾਂ ਨਾਲੋਂ, ਪਰ ਆਪਣੀ ਆਉਣ ਵਾਲੀਆਂ ਨੀਤੀਆਂ 'ਚ ਕੂੜੇ ਦੇ ਢੇਰ, ਗੰਦਗੀ, ਬਦਬੂ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਤੁਸੀਂ ਫਿਰ ਤੁਹਾਡੀਆਂ ਨੀਤੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਨੇ?
3: ਤੁਹਾਡਾ ਵਧੀਆ ਸਵਾਲ ਹੈ ਜੀ। ਅਸੀਂ ਇੱਕ ਸੀਵਰੇਜ ਦੇ ਵਿੱਚ ਕਿਤੇ ਪ੍ਰੋਬਲਮ ਆ ਜੇ, ਅਸੀਂ 75 ਲੱਖ ਰੁਪਏ ਨਾਲ ਇੱਕ ਜੈਟਿੰਗ ਮਸ਼ੀਨ ਲਿਆਉਂਦੀ ਹੈ ਜੀ, ਉਹ ਇਕੱਲੀ ਬਠਿੰਡੇ ਦੇ ਵਿੱਚ ਨਹੀਂ, ਆਸ ਪਾਸ ਦੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਈਵਨ ਕਿ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਵੀ ਸਾਡੀ ਮਸ਼ੀਨ ਸੇਵਾਵਾਂ ਦਿੰਦੀ ਹੈ, ਔਰ ਬਹੁਤ ਹੀ ਪਾਵਰਫੁੱਲ ਉਹ ਮਸ਼ੀਨ ਹੈ। ਕਿਤੇ ਵੀ ਸੀਵਰੇਜ ਸਮੱਸਿਆ ਹੁੰਦੀ ਹੈ, ਸਾਡੀ ਉਹ ਮਸ਼ੀਨ ਤੁਰੰਤ ਜਾ ਕੇ ਉਹ ਸੀਵਰੇਜ ਚਾਲੂ ਕਰਦੀ ਹੈ, ਉਹਦੀ ਸਫਾਈ ਕਰਦੀ ਹੈ। ਅਸੀਂ ਤਾਂ ਪਿੰਡਾਂ ਦੇ ਵਿੱਚ ਵੀ ਜੇ ਸਾਨੂੰ ਕੋਈ ਪੰਚਾਇਤ ਕਹਿੰਦੀ ਹੈ, ਉੱਥੇ ਵੀ ਸਾਡੀ ਮਸ਼ੀਨ ਉਹ ਜਾ ਕੇ ਸੇਵਾਵਾਂ ਦਿੰਦੀ ਹੈ। ਉਸ ਦੇ ਵਿੱਚ ਸਾਡਾ ਪੂਰਾ ਸਟਾਫ, ਸਾਡਾ ਟਰੱਕ, ਸਾਡੀ ਮਸ਼ੀਨਰੀ, ਸਾਡੇ ਸੀਵਰਮੈਨ, ਸਾਰੇ ਡਰਾਈਵਰ ਉੱਥੇ ਪੂਰਾ ਅਮਲਾ ਫੈਲਾ ਜਾ ਕੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ। ਬਾਕੀ ਸਾਡਾ ਇੰਪਰੂਵਮੈਂਟ ਟਰੱਸਟ ਬਠਿੰਡਾ, ਜਿੰਨੀਆਂ ਵੀ ਸਾਡੀ ਕਲੋਨੀ ਦੇ ਵਿੱਚ ਪਾਰਕ ਬਣੇ ਨੇ, ਉਹਨਾਂ ਪਾਰਕਾਂ ਦੀ ਸਾਫ਼ ਸਫਾਈ ਦਾ ਪ੍ਰਬੰਧ ਸਾਡੇ ਕੋਲ ਆ, ਖਰਚਾ ਅਸੀਂ ਕਰਦੇ ਹਾਂ, ਔਰ ਅਸੀਂ ਪੂਰਨ ਅਧਿਕਾਰ ਉਹਨਾਂ ਕਲੋਨੀਆਂ ਦੇ ਜਿਹੜੇ ਬਛਿੰਦੇ ਹੈ ਉਹਨਾਂ ਦੀ ਬਕਾਇਦਾ ਸਫਾਈ ਕਮੇਟੀ ਬਣਦੀ ਹੈ, ਮਹੱਲਾ ਕਮੇਟੀ, ਉਹ ਆਪਣੀ ਅਗਵਾਈ ਦੇ ਵਿੱਚ ਸਫਾਈ ਕਰਮੀਆਂ ਤੋਂ ਸਫਾਈ ਕਰਾਉਂਦੇ ਹੈ, ਅਤੇ ਉਹਨਾਂ ਦੀ ਅਦਾਇਗੀ ਅਸੀਂ ਕਮੇਟੀਆਂ ਦੇ ਰਾਹੀਂ ਸਾਡਾ ਇੰਪਰੂਵਮੈਂਟ ਟਰੱਸਟ ਬਠਿੰਡਾ ਕਰਦਾ।
1: ਵਾਹ ਜੀ ਵਾਹ ਸਰ, ਜਿਹੜੀਆਂ ਤੁਸੀਂ ਸੈਰਗਾਹ ਦੇ ਨਾਮ ਲਏ, ਜਿਹੜੀਆਂ ਬਣ ਰਹੀਆਂ ਨੇ ਅਤੇ ਜਿਹੜੀਆਂ ਬਣ ਚੁੱਕੀਆਂ ਨੇ, ਉਹ ਬਣ ਵੀ ਗਈਆਂ, ਪੈਸਾ ਵੀ ਲੱਗ ਗਿਆ, ਉਹਨਾਂ ਦੀ ਅਗਾਂਹ ਦੇਖ ਰੇਖ ਅਤੇ ਸਾਂਭ ਸੰਭਾਲ ਬਾਰੇ ਵੀ ਤੁਹਾਡੀਆਂ ਅਗਾਂਹ ਨੀਤੀਆਂ ਤਿਆਰ ਨੇ?
3: ਬਿਲਕੁਲ ਜੀ, ਬਿਲਕੁਲ ਜੀ, ਤੁਸੀਂ ਬੜਾ ਵਧੀਆ ਸਵਾਲ ਕੀਤਾ। ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਕਾਇਦਾ ਸਫਾਈ ਅਤੇ ਮੈਂਟੇਨੈਂਸ ਕਮੇਟੀ ਬਣਾਈ ਵੀ ਹੈ, ਉਹਨਾਂ ਕਮੇਟੀਆਂ ਨਾਲ ਮੇਰੀ ਬਕਾਇਦਾ ਮੀਟਿੰਗ ਹੁੰਦੀ ਹੈ, ਸਾਡਾ ਟੈਕਨੀਕਲ ਸਟਾਫ, ਸਾਡਾ ਉਹਨਾਂ ਨਾਲ ਮੀਟਿੰਗਾਂ ਹੁੰਦੀ ਹੈ। ਜੇ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਸਾਡੇ ਧਿਆਨ ਦੇ ਵਿੱਚ ਲਿਆਉਂਦੇ ਆ ਅਤੇ ਅਸੀਂ ਉਹਨਾਂ ਧਿਆਨ ਦੇ ਵਿੱਚ ਲਿਆਉਂਦੇ ਹਾਂ। ਮੈਂ ਤੁਹਾਨੂੰ ਉਦਾਹਰਨ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾ, ਉਹ ਰਿੰਗ ਰੋਡ 'ਤੇ ਹੋਣ ਕਰਕੇ, ਆਰਮੀ ਦੇ ਕੋਲ ਹੋਣ ਕਰਕੇ ਪਾਣੀ ਦੀ ਉੱਥੇ ਬਹੁਤ ਵੱਡੀ ਸਮੱਸਿਆ ਸੀ। ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਉੱਥੇ ਨਹਿਰੀ ਪਾਣੀ ਲਿਜਾਣ ਦਾ ਪ੍ਰਬੰਧ ਕੀਤਾ ਜਾ ਸਕੇ, ਪਰ ਮੇਨ ਰੋਡ ਹੈ ਉੱਥੇ ਸਾਨੂੰ ਪੁਆਇੰਟ ਬਣਿਆ ਨਹੀਂ ਵੀ ਉੱਥੇ ਪਾਣੀ ਦਾ ਪ੍ਰਬੰਧ ਕੀਤਾ ਜਾ ਸਕੇ। ਹੁਣ ਅਸੀਂ 500 ਫੁੱਟ ਡੂੰਘਾ ਉੱਥੇ ਬੋਰ ਕਰਾਇਆ, ਜਿਹੜਾ ਕਿ ਬਹੁਤ ਪਾਣੀ ਚੈੱਕ ਕਰਕੇ ਬੂਟਿਆਂ ਨੂੰ ਜਿਹੜਾ ਵਧੀਆ ਹੋਵੇ ਉਹ ਅਸੀਂ ਬੋਰ ਕਰਕੇ ਉੱਥੇ ਪਾਣੀ ਦਾ ਪ੍ਰਬੰਧ ਆ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪੌਦਿਆਂ ਅਤੇ ਵਾਸਤੇ ਅਸੀਂ ਵਧੀਆ ਪਾਣੀ ਦਾ, ਸਾਫ਼ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ, ਅਤੇ ਜਿਸ ਦੇ ਨਾਲ ਬੂਟੇ ਹਰੇ ਭਰੇ ਅਤੇ ਵਧੀਆ ਰਹਿਣਗੇ ਜੀ।
1: ਜੀ
0: ਜੀ, ਇੱਕ ਫੋਨ ਕਾਲ ਮਮਤਾ ਜੀ ਵੇਟ ਕਰ ਰਹੀ ਆਪਣੇ। ਹੈਲੋ,
4: ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ
4: ਜਿਹੜੀ ਅਸੀਂ ਮਾਝੇ ਤੋਂ ਬੋਲਦੇ ਹਾਂ ਜੀ।
0: ਕੀ ਸ਼ੁਭ ਨਾਮ ਕੀ ਵੀਰ ਜੀ?
4: ਜਗਤਾਰ ਸਿੰਘ ਹੈ ਜੀ।
0: ਜਗਤਾਰ ਬਾਈ ਜੀ, ਹਾਂਜੀ, ਹੁਕਮ ਕਰੋ।
4: ਜਿਹੜੀ ਸਾਡੇ ਮਾਝੇ ਤੋਂ ਸ਼ੈਣਿਆਂ ਨੂੰ ਸੜਕ ਜਾਂਦੇ ਉਹ ਬਹੁਤ ਟੁੱਟੀ ਵੀ ਹੈ ਜੀ।
0: ਜੀ ਬਾਈ ਜੀ,
3: ਹਾਂਜੀ ਜਗਤਾਰ ਜੀ, ਮੈਂ ਦੱਸਦਾ, ਉਸ ਸੜਕ ਦੇ ਪਹਿਲਾਂ ਵੀ ਬਾਈ ਜਗਸੀਰ ਸਿੰਘ ਜੀ ਦਾ ਫੋਨ ਆਇਆ ਸੀਗਾ, ਉਹ ਸੜਕ ਦਾ ਸਾਰਾ ਐਸਟੀਮੇਟ ਵਗੈਰਾ ਲੱਗ ਚੁੱਕਿਆ, ਪੰਚਾਇਤ ਨੇ, ਤੁਹਾਡੇ ਸ਼ੈਲਰਾਂ ਵਾਲੇ ਨੇ ਬਹੁਤ ਕੋਆਪਰੇਟ ਕੀਤਾ, ਬਹੁਤ ਜਲਦ ਉਸ ਸੜਕ ਤੇ ਪੱਥਰ ਦਾ ਕੰਮ ਤੇ ਉਹਦੇ ਤੇ ਪ੍ਰੀਮੈਕਸ ਕੰਮ ਪੈਣ ਦਾ ਸ਼ੁਰੂ ਹੋ ਜਾਣਾ ਜੀ।
4: ਅੱਛਾ ਜੀ,
3: ਹਾਂਜੀ ਹਾਂਜੀ,
0: ਠੀਕ ਹੈ ਬਾਈ ਜੀ। ਮਮਤਾ ਜੀ, ਆਪਾਂ ਥੋੜ੍ਹਾ ਜਿਹਾ ਸਰੋਤਿਆਂ ਨੂੰ ਦੱਸ ਦਈਏ ਕਿ ਸਮਾਂ ਹੋ ਰਿਹਾ ਆਪਣੀ ਸਟੂਡੀਓ ਦੀ ਘੜੀ ਦੇ ਮੁਤਾਬਕ 1:03:09 ਸਰੋਤਿਓ, ਚੇਅਰਮੈਨ ਸਾਹਿਬ ਸਾਡੇ ਨਾਲ ਜੁੜੇ ਰਹਿਣਗੇ ਤੇ ਅਪਰੋਕਸੀਮੇਟ 1:10 ਤੇ ਖਬਰਾਂ ਲਈ ਆਪਾਂ ਆਪਣਾ ਜੁੜਾਂਗੇ, ਤੇ ਉਦੋਂ ਬਾਅਦ 1:15 ਆਪਣਾ ਮਾਣਯੋਗ ਸਰਦਾਰ ਜਤਿੰਦਰ ਸਿੰਘ ਭੱਲਾ ਸਾਹਿਬ, ਚੇਅਰਮੈਨ ਇੰਪਰੂਵਮੈਂਟ

0: ਟਰੱਸਟ ਬਠਿੰਡਾ ਅਤੇ ਨਾਲ ਹੀ ਬਹੁਤ ਵੱਡੀ ਜ਼ਿੰਮੇਵਾਰੀ ਆਪਣਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹ ਆਮ ਆਦਮੀ ਪਾਰਟੀ ਬਠਿੰਡਾ ਦੇ ਅਤੇ ਸਵਾ ਇੱਕ ਅਸੀਂ ਫੇਰ ਆਵਾਂਗੇ, ਹਜੇ ਸਾਡੇ ਕੋਲ ਟਾਈਮ ਹੈਗਾ 7 ਮਿੰਟ, ਤੁਸੀਂ ਫੋਨ ਕਾਲ ਦੇ ਸਾਨੂੰ ਕਰੀ ਚਲੋ ਦੱਬੇ ਚਲੋ ਗੱਡੀ।
1: ਸਰ ਜਿਵੇਂ ਲੋਕੀ ਮਤਲਬ ਸਾਰਿਆਂ ਦੀਆਂ ਗੱਲਾਂ ਦਾ ਸਰ ਜਵਾਬ ਹੀ ਦੇ ਰਹੇ ਨੇ, ਮੰਗਾਂ ਵੀ ਪੂਰੀਆਂ ਕਰ ਰਹੀ ਹੈ, ਇੱਕ ਮੈਂ ਵੀ ਮੰਗ ਰੱਖ ਦੇਣੀ।
0: ਮੈਂ ਕਿਹਾ ਭੈਣੇ ਦੋ ਰੱਖ
1: ਜੀ। ਸਰ ਮੇਰਾ ਘਰ ਮਾਡਲ ਟਾਊਨ ਫੇਸ 1 ਚ ਹੀ ਹੈ, ਰੇਡੀਓ ਸਟੇਸ਼ਨ ਦੀ ਬੈਕ ਸਾਈਡ ਤੇ, ਔਰ ਇਹ ਜਿਹੜਾ ਮੇਨ ਮੋੜ ਹੈ ਨਾ ਸਾਡਾ ਜਿਹੜਾ ਮਾਡਲ ਟਾਊਨ ਫੇਸ 1 ਦਾ, ਇਹ ਜੇ ਬਹੁਤ ਵਧੀਆ ਹੋਵੇ ਤੇ ਇੱਕ ਮਤਲਬ ਮਾਡਲ ਟਾਊਨ ਨੂੰ ਹੀ ਇੱਕ ਨਵਾਂ ਰੰਗ ਦਿੱਤਾ ਜਾ ਸਕਦਾ ਹੈ, ਜਿਵੇਂ ਟੀਵੀ ਟਾਵਰ ਤੇ ਦੂਰਦਰਸ਼ਨ ਦੇ ਮੋੜ ਦੇ ਉੱਤੇ ਇੱਕ ਛੋਟੇ ਪੱਥਰ ਬੈਂਚਿਸ ਜਾਂ ਪਾਰਕ ਬਣ ਜਾਏ ਤਾਂ ਕਿਆ ਬਾਤ ਹੈ।
2: ਤੁਸੀਂ ਦਿਖਾ ਦਿਓ ਜੀ, ਮੌਕਾ ਦੇਖ ਲੈਂਦੇ ਆਪਾਂ।
0: ਉਹ ਆਪਣਾ ਮਮਤਾ ਜੀ, ਠੀਕ ਹੈ ਨਾ, ਕਿੰਨਾ ਵਧੀਆ ਲੱਗੂਗਾ ਹੈ ਨਾ। ਚੇਅਰਮੈਨ ਸਾਹਿਬ ਜਦੋਂ ਅਗਲੇ ਗੇੜੇ, ਆਪਾਂ ਹੁਣ ਖੜਾ ਨਹੀਂ ਛੱਡਦੇ, ਅਗਲੇ ਮਹੀਨੇ ਫੇਰ ਬੁਲਾ ਲੈਣਾ, ਠੀਕ ਹੈ ਨਾ, ਆਪਾਂ ਉਹ ਕੰਮ ਨਹੀਂ ਕਰਨਾ ਗਾ। ਤੇ ਅਕੀ ਭੱਲਾ ਸਾਹਿਬ ਬਾਈ ਜੀ, ਤੁਸੀਂ ਵਾਅਦਾ ਕਰਕੇ ਗਏ ਸੀਗੇ, ਠੀਕ ਹੈ ਨਾ, ਤੇ ਇਹ ਹਾਲ ਉਵੇਂ ਹੀ ਹੈ, ਪਰ ਭੱਲਾ ਸਾਹਿਬ ਕਰ ਦੇਣਗੇ ਪੂਰਾ, ਮੈਨੂੰ ਪਤਾ ਪਤਾ
1: ਜੀ। ਇੱਕ ਫੋਨ ਕਾਲ ਹੈ, ਆਪਾਂ ਦੇਖਦੇ ਹਾਂ ਜੀ ਕੌਣ ਜੁੜੇ ਨੇ ਆਪਣੇ ਨਾਲ। ਹੈਲੋ,
3: ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ, ਕੀ ਨਾਮ ਹੈ ਜੀ ਬਾਈ ਜੀ ਦਾ?
3: ਮੈਂ ਗੁਰਮੀਤ ਸਿੰਘ ਨੰਬਰਦਾਰ ਬੋਲ ਰਿਹਾ ਜੀ, ਪਿੰਡ ਝੁੰਬਾ।
0: ਹਾਂਜੀ ਨੰਬਰਦਾਰ ਸਾਹਿਬ, ਸਤਿ ਸ੍ਰੀ ਅਕਾਲ, ਚੜ੍ਹਦੀ ਕਲਾ ਚੋਂ?
3: ਹਾਂਜੀ ਹਾਂ ਬਿਲਕੁਲ ਜੀ।
0: ਹਾਂਜੀ ਬਾਈ ਜੀ, ਮੁਸ਼ਕਲ ਦੱਸੋ, ਸਮੱਸਿਆ ਦੱਸੋ।
3: ਮੁਸ਼ਕਲਾਂ ਸਰ ਤਿੰਨ ਆ ਜੀ। ਇੱਕ ਤਾਂ ਪਿਓਰੀ ਰੋਡ ਆ ਜੀ, ਸਾਥੇ ਪਿੰਡ ਚੋਂ ਨਿਕਲਦੀ ਆ, ਉੱਥੇ ਨਾ 15 ਸਾਲ ਹੋ ਗਏ ਸੜਕ ਤੇ ਚੱਲਦਾ ਹੀ ਨੀ ਜਾਂਦਾ ਜੀ। ਉਹ ਆਏ ਜਿਹੜੇ ਸੜਕ ਬਣਾ ਜਾਂਦੇ ਆ ਤੇ ਉਹ 4 ਘਰਾਂ ਵਾਲੇ ਪਾਣੀ ਛੱਡ ਦਿੰਦੇ ਆ, ਚੱਲਦਾ ਹੀ ਬਣਿਆ ਰਹਿੰਦਾ ਜੀ ਉੱਤੇ।
0: ਦੂਜੀ ਸਮੱਸਿਆ ਬਾਈ ਜੀ?
3: ਦੂਜੀ ਸਮੱਸਿਆ ਜੀ, ਇੱਕ ਕੁਲਦੀਪ ਸਿੰਘ ਸਨ ਉਹ ਮੁਖਤਿਆਰ ਸਿੰਘ ਜੀ ਸਰ, ਇਹ ਨਾ 3 ਨਾਲੀਆਂ ਤੇ ਕਬਜ਼ਾ ਕਰੀ ਬੈਠਾ, ਪਾਣੀ ਵਾਲੀਆਂ, ਨਿਕਾਸੀ ਵਾਲੀਆਂ ਪਿੰਡ ਗਲੀ ਦੀਆਂ।
0: ਅੱਛਾ ਬਾਈ ਜੀ।
3: ਨਾਲੇ ਗਲੀ ਤੇ ਕਬਜ਼ਾ ਕਰੀ ਬੈਠਾ, ਉਹ ਸਫਾਈ ਨੀ ਹੋਣ ਦਿੰਦਾ ਜੀ, ਉੱਥੇ ਗੰਦ ਵੱਜਿਆ ਰਹਿੰਦਾ, ਨਾ ਭੰਗੀ ਨੂੰ ਨੇੜੇ ਆਉਣ ਦਿੰਦਾ, ਤੇ ਉੱਥੇ ਛੱਤ ਪਾ ਕੇ ਤੇ ਕਮਰੇ ਉਹ ਪਾਈ ਬੈਠਾ, ਵਲਗਣ ਜਾ ਪਾਈ ਬੈਠਾ।
0: ਤੇ ਇਹਦੇ ਲਈ ਤੁਸੀਂ ਕੋਈ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਪਹਿਲਾਂ?
3: ਪਹਿਲਾਂ ਕਰੀ ਹੈ ਜੀ, ਇਹਨੇ ਕੋਰਟ ਚੋਂ ਕੇਸ ਜਿੱਤ ਗਿਆ ਜੀ ਇਹ। ਫਿਰ ਉਹ ਹੁਣ ਮੈਂ ਪਟਵਾਰੀ ਨੂੰ ਲਾਲ ਖੀਰ ਦੇ ਅੰਦਰ ਲਿਖਾਇਆ ਸੀਗਾ, ਉਦੋਂ ਲਿਖਾਤਾ ਸੀ ਵੀ ਇਹ ਪੰਚਾਇਤੀ ਜਗ੍ਹਾ ਵੀ ਇਹ ਆਪਣੀ।
0: ਜੀ ਜੀ ਜੀ। ਤੀਜੀ ਸਮੱਸਿਆ, ਤੀਜੀ ਸਮੱਸਿਆ ਬਾਈ ਜੀ।
3: ਹੈਲੋ,
0: ਹਾਂਜੀ ਤੀਜੀ ਸਮੱਸਿਆ ਦੱਸੋ ਜੀ।
3: ਤੀਜੀ ਇੱਕ ਸਕੂਲ ਆ ਜੀ, 1920 ਦੇਖਣੀ 21 ਦੇ ਕਰੀਬ ਬਣਿਆ ਸੀਗਾ ਪੰਜਾਬ ਦਾ, ਅੰਗਰੇਜ਼ ਗੌਰਮੈਂਟ ਦਾ, ਆਪਣੇ ਪਿੰਡ ਚ ਲਾਲ ਖੀਰ ਦੇ ਅੰਦਰ ਆ ਉਹ, ਤੇ ਕੋਈ ਬੰਦੇ ਨੂੰ ਸਾਡੇ ਪੁਰਾਣੇ ਸਰਪੰਚ ਨੇ ਉਹਨੂੰ ਬਹਾਤਾ, ਟੀਚਰ ਸੀ ਕੋਈ ਇੱਕ ਸਰਕਾਰੀ
0: ਜੀ,
3: ਉਹ ਹੁਣ ਕਬਜ਼ਾ ਕਰਨ ਨੂੰ ਫਿਰਦਾ ਸੀ। ਮੈਂ ਲਿਖਾਇਆ ਸੀਗਾ ਵੀ ਇਹ ਪੰਚਾਇਤੀ ਹੈ ਜੀ, ਪੁਰਾਣਾ ਪੰਜਾਬ ਗੌਰਮੈਂਟ ਦਾ ਸਕੂਲ ਹੈ
0: ਜੀ,
3: ਉਹ ਹੁਣ ਧੱਕੇ ਨਾ ਉਹ ਵੀ ਇਹ ਮੇਰਾ ਸੀ, ਬਣਾਇਆ ਐਂ ਕਰਿਆ ਵਾਹ ਕਰਿਆ, ਸਾਰਾ ਪੁਰਾਣਾ ਮਟੀਰੀਅਲ ਲੱਗਿਆ ਜੀ, ਭਵਾਂ ਲਵਾ ਚੈੱਕ ਕਰਾ ਲਓ।
0: ਤੁਹਾਡੀ ਕੌਨਸਟੀਚੁਐਂਸੀ ਦੇ MLA ਸਾਹਿਬ ਕੌਣ ਹੈ?
3: ਉਹ ਮਿੱਤਰਾ ਧਰਮਜੀਤ ਸੀਗੇ ਜੀ, ਉਹ ਤਾਂ ਆਏ ਹੀ ਨੀ ਕਦੇ।
2: ਕੋਈ ਨਾ ਬਾਈ ਜੀ, ਮੈਂ ਦੱਸਦਾ ਜੀ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ, ਸਾਡੇ ਨਵੇਂ ਹਲਕਾ ਇੰਚਾਰਜ ਗੋਪਾਲ ਸਿੰਘ ਜੀ ਨੇ, ਉਹਨਾਂ ਨੂੰ ਮੈਂ ਤੁਹਾਡੇ ਕੋਲ ਭੇਜੂਗਾ। ਤੁਹਾਡਾ ਨੰਬਰ ਕਿੰਨਾ ਜੀ, ਤੁਹਾਡਾ ਫੋਨ ਨੰਬਰ?
3: ਮੇਰਾ ਹੈਗਾ ਜੀ 9646097063।
2: 9646097063। 9646097063063। ਮੈਂ ਤੁਹਾਨੂੰ ਆਹ ਪ੍ਰੋਗਰਾਮ ਤੋਂ ਬਾਅਦ ਮੈਂ ਕਾਲ ਕਰਦਾ ਜੀ।
3: ਠੀਕ ਹੈ ਸਰ,
0: ਥੈਂਕ ਯੂ। ਹਾਂ ਮਮਤਾ ਜੀ, ਇੱਕ ਨਾ ਆਪਣਾ ਸਵਾਲ ਬਾਅਦ ਚ ਲੈਂਦੇ ਹਾਂ, ਤੇ ਬਹੁਤ ਹੀ ਜ਼ਰੂਰੀ ਫੋਨ ਆਪਣਾ CM ਆ ਉਸ ਤੋਂ ਆਪਣਾ ਮਾਨਯੋਗ ਚੇਅਰਮੈਨ ਸਾਹਿਬ ਨੂੰ ਆਇਆ, ਤੇ ਇਹਨਾਂ ਨੂੰ ਜਿਹੜਾ ਹੈਗਾ ਫੌਰੀ ਆਪਣਾ ਨਿਕਲਣਾ ਪੈਣਾ ਚੰਡੀਗੜ੍ਹ ਵਾਸਤੇ, ਤੇ ਪਰ ਵਾਅਦਾ ਕਰ ਰਹੇ ਆ ਇਸ ਮੰਚ ਤੋਂ ਆਪਣੇ ਸਰੋਤਿਆਂ ਨਾਲ ਕਿ ਆਉਣ ਵਾਲੇ ਦਿਨਾਂ ਚ ਬਹੁਤ ਜਲਦੀ, 1 ਜਾਂ 2 ਹਫਤੇ ਆਪਾਂ ਪੈਣ ਹੀ ਨਹੀਂ ਦਿੰਦੇ ਗੇ, ਕਿਉਂਕਿ ਆਪਣੀਆਂ ਗੱਲਾਂ ਬਾਤਾਂ ਸਵਾਲਾਂ ਦੀ ਆਹ ਲਿਸਟ ਮੇਰੇ ਕੋਲ ਬਹੁਤ ਪਈ ਹੈ, ਪੂਰੀਆਂ ਹੀ ਨਹੀਂ ਹੋਈਆਂ, ਠੀਕ ਹੈ ਨਾ, ਤੇ ਸਵਾਦ ਵੀ ਆ ਰਿਹਾ ਕਿਉਂਕਿ ਜਦੋਂ ਬੁਲਾਰਾ ਸਾਹਮਣੇ ਵਧੀਆ ਬੋਲਣ ਵਾਲਾ ਹੋਵੇ, ਸਪਸ਼ਟਵਾਦੀ ਹੋਵੇ, ਤੇ ਆਪ ਨੂੰ ਵੀ ਨਜ਼ਾਰਾ ਆਉਂਦਾ, ਤੇ
4: ਵਾਅਦਾ ਜ਼ਰੂਰ ਲੈ ਲਓ ਸਰ, ਫਿਰ ਇਹ ਜ਼ਬਾਨ ਦੇ ਪੱਕੇ ਆ, ਫਿਰ ਜ਼ਰੂਰ ਆਉਣਾ।
0: ਹਾਂ ਹਾਂ, ਨਹੀਂ ਫੋਨ ਆਪਣਾ ਦਿਲਵੀ ਤੁਸੀਂ ਮੈਨੂੰ ਸੈਂਡ ਹੀ ਕਰਤਾ, ਠੀਕ ਹੈ ਨਾ, ਤੇ ਅੱਗੇ ਤਾਂ ਤੇਰੇ ਥਰੂ ਰਾਬਤਾ ਕਾਇਮ ਕੀਤਾ ਸੀ ਭੱਲਾ ਸਾਹਿਬ ਨਾਲ,
4: ਡਾਇਰੈਕਟ ਕੁੰਡੀਆਂ ਜੀ ਹੁੰਦਾ,
0: ਤੇ ਹੁਣ ਆਪਾਂ ਡਾਇਰੈਕਟ ਰਾਬਤਾ ਭੱਲਾ ਸਾਹਿਬ ਨਾਲ ਕਰਿਆ ਕਰਾਂਗੇ, ਤੇ ਮਮਤਾ ਜੀ ਤੁਸੀਂ ਵੀ ਨੋਟ ਕਰ ਲਿਓ, ਤੇ ਘੜੀ ਦੀਆਂ ਸੂਈਆਂ ਇਜਾਜ਼ਤ ਦੇ ਰਹੀਆਂ, ਹਜੇ 2 ਮਿੰਟ ਪਏ ਆਪਣੇ ਕੋਲੇ, ਤੁਸੀਂ
1: ਸਰ ਓਨੀ ਦੇਰ ਨੂੰ ਤੁਸੀਂ ਵਾਅਦਾ ਕਰੋ।
2: ਵਾਅਦਾ ਜੀ, ਤੁਸੀਂ ਮੈਨੂੰ ਵਾਅਦਾ ਕਰੋ, ਮੈਂ ਬੁਲਾਉਂਗੇ ਜੀ।
4: ਵਾਹ ਜੀ ਵਾਹ,
1: ਅਸੀਂ ਤੁਹਾਡੇ ਮੂੰਹ ਖਵਾਣਾ ਚਾਹੁੰਦੇ ਹਾਂ,
4: ਫਰਾਕ ਦਿੱਲੀ ਗੱਲ ਤੁਸੀਂ ਸਰ ਕਿਹਾ,
2: ਅਸੀਂ ਸੁਣੋ ਆਮ ਬੰਦੇ ਆ ਜੀ, ਕੋਈ ਖਾਸ ਨਹੀਂ, ਆਕਾਸ਼ਬਾਣੀ ਬਠਿੰਡਾ ਬਹੁਤ ਵੱਡਾ ਮੀਡੀਆ ਦਾ ਹਾਊਸ ਆ ਜੀ, ਮੇਰੇ ਵਾਸਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਬਹੁਤ ਮਾਣ ਵਾਲੀ ਗੱਲ ਹੈ, ਦਲਵੀਰ ਜੀ ਦਾ, ਸ਼ਰਮਾ ਜੀ ਦਾ, ਮਮਤਾ ਭੈਣ ਜੀ ਦਾ, ਸਮੁੱਚੇ ਸਟਾਫ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਮੇਰਾ ਜਾਣ ਨੂੰ ਜੀ ਨਹੀਂ ਕਰਦਾ, ਮੈਂ ਤੁਹਾਡੇ ਨਾਲ ਪੂਰਾ ਵਾਅਦਾ ਕਰਦਾ, ਮੈਂ ਤੁਹਾਨੂੰ ਆਪ ਹੀ

0: ਫੋਨ ਕਰੂੰਗਾ
1: ਜੀ
0: ਵੀ ਤੁਸੀਂ ਕਦੋਂ ਵਿਹਲੇ ਹੋ ਤਾਂ ਮੈਨੂੰ ਬੁਲਾ ਲਓ।
1: ਵਾਹ
0: ਤੇ
1: ਜੀ
0: ਉਦੋਂ
1: ਵਾਹ
0: ਫਿਰ
1: ਜੀ,
0: ਵਾਅਦਾ ਨਾਲੇ ਵੀ ਹੈ, ਘੰਟਾ ਲਵਾ ਲਿਓ, 2 ਘੰਟੇ ਲਵਾ ਲਿਓ, 3 ਘੰਟੇ ਲਵਾ ਲਿਓ, ਜਿੰਨੇ ਮਰਜ਼ੀ ਸਵਾਲਾਂ ਦੇ ਜਵਾਬ ਕਰੋ। ਸਾਰੇ ਲੋਕਾਂ ਦੇ ਬੜੇ ਪਿਆਰ ਸਤਿਕਾਰ ਨਿਮਰਤਾ ਨਾਲ ਸਵਾਲਾਂ ਦੇ ਜਵਾਬ ਵੀ ਦੇਵਾਂਗੇ,
1: ਇੱਕ
0: ਤੇ ਨਾਲੇ ਤੁਹਾਡੇ ਕੋਲ ਦੁਬਾਰਾ ਫਿਰ ਆ ਕੇ ਚਾਹ ਪੀ ਕੇ ਜਾਵਾਂ, ਖੁੱਲਾ ਟਾਈਮ ਕੱਢ
2: ਕੁਝ ਸਵਾਲ ਜਿਹੜੇ ਲੋਕ ਇੱਥੇ ਤੱਕ ਵੀ ਪਹੁੰਚ ਗਏ ਸੀਗੇ, ਉਹ ਸਵਾਲ ਦੇ ਕੇ ਗਏ ਆ, ਫੋਨ ਨਹੀਂ ਲੱਗ ਰਿਹਾ ਸੀਗਾ, ਉਹ ਭਾਵੇਂ ਇੰਪਰੂਵਮੈਂਟ ਟਰੱਸਟ ਦੀ ਜੁਡੀਕਸ਼ਨ 'ਚ ਤਾਂ ਨਹੀਂ ਆਉਂਦੇ, ਪਰ ਭੱਲਾ ਸਾਹਿਬ ਇਹ ਵੀ ਤੁਹਾਡੇ ਤੋਂ ਵਾਅਦਾ ਲੈਂਦੇ ਹਾਂ ਕਿ ਕੁਝ ਸਵਾਲ ਜਿਹੜੇ ਹੈਗੇ ਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ, ਤੇ ਇਹਨਾਂ ਦਾ ਹੱਲ ਵੀ ਜ਼ਰੂਰ ਤੁਸੀਂ
0: ਸੁਣੋ
2: ਕਰਵਾਇਓ।
0: ਸੁਣੋ ਬੇਨਤੀ, ਮੈਂ ਜ਼ਿਲ੍ਹੇ ਦਾ ਪ੍ਰਧਾਨ ਹਾਂ, ਪਾਰਟੀ ਨੂੰ ਜ਼ਿਲ੍ਹੇ ਵਿੱਚ ਮਜ਼ਬੂਤ ਕਰਨਾ ਮੇਰੀ ਜ਼ਿੰਮੇਵਾਰੀ ਹੈ, ਟਰਾਫਟ ਦਾ ਚੇਅਰਮੈਨ ਹੈ, ਸਾਰੇ ਜ਼ਿਲ੍ਹੇ ਦੇ ਵਿੱਚੋਂ ਕੋਈ ਵੀ ਕਿਸੇ ਭੈਣ ਭਰਾ ਦੀ ਸਮੱਸਿਆ ਹੈ ਮੇਰੇ ਧਿਆਨ ਦੇ ਵਿੱਚ ਲਿਆਉਂਦੇ, ਕੋਈ ਪਾਰਟੀ ਦਾ ਮਸਲਾ ਨਹੀਂ, ਕੋਈ ਵੋਟਾਂ ਦਾ ਮਸਲਾ ਨਹੀਂ। ਸੂਬੇ ਦੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਕਹਿੰਦੇ ਆ ਰੰਗਲਾ ਪੰਜਾਬ, ਸਾਰੇ ਪੰਜਾਬੀਆਂ ਨੂੰ ਪਿਆਰ ਕਰਦੇ ਆ, ਅਸੀਂ ਉਹਨਾਂ ਦਾ ਟੀਮ ਦਾ ਹਿੱਸਾ ਹੈ, ਕਿਸੇ ਦੀ ਕੋਈ ਸਮੱਸਿਆ ਧਿਆਨ 'ਚ ਲਿਆਓ, ਅਸੀਂ ਉਸ ਦਾ ਜ਼ਰੂਰ ਜ਼ਰੂਰ ਹੱਲ ਕਰਾਂਗੇ।
1: ਕੀ ਬਾਤ ਹੈ ਜੀ,
3: ਅਤੇ ਬਹੁਤ ਵਧੀਆ ਲੱਗਿਆ ਆਪਣਾ ਸਰਦਾਰ ਜਤਿੰਦਰ ਸਿੰਘ ਜੀ, ਭੱਲਾ ਸਾਹਿਬ ਚੇਅਰਮੈਨ ਸਾਹਿਬ ਅਤੇ ਪ੍ਰਧਾਨ ਸ਼ਹਿਰੀ ਆਪਣਾ ਬਠਿੰਡਾ ਆਮ ਆਦਮੀ ਪਾਰਟੀ, ਅਤੇ ਫਿਰ ਮਿਲਣ ਦੀ ਆਸ ਨਾਲ ਮਮਤਾ ਜੀ, ਕਿਉਂਕਿ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ, ਅਤੇ ਆਪਾਂ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਸੰਪੂਰਨ ਕਰੀਏ। ਧੰਨਵਾਦ ਚੇਅਰਮੈਨ ਸਾਹਿਬ ਅਤੇ ਰੱਬ ਰਾਖਾ, ਅਤੇ ਸਮਾਂ ਹੋ ਰਿਹਾ ਨਿਊਜ਼ ਦਾ, ਅਤੇ ਸੁਖਜੀਤ ਜੀ ਸਿੱਧਾ ਪੈਚ ਕਰ ਦਿਓ ਨਿਊਜ਼।
1: ਸ਼ੁਕਰੀਆ,
0: ਮਿਹਰਬਾਨੀ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ ਰਵੀਰ ਜੀ,
3: ਧੰਨਵਾਦ
0: ਜੀ,
3: ਧੰਨਵਾਦ ਜੀ, ਆਇਆਂ ਨੂੰ ਜੀ।
4: ਥੈਂਕ ਯੂ ਵੈਰੀ ਮਚ ਸਰ।

नमस्कार, ए आकाशवाणी। हुण तुसी सरबजीत कौर तो प्रादेशिक खबरां सुनो। पंजाब दे राज्यपाल ते केंद्र शासित प्रदेश चंडीगढ़ दे प्रशासक श्री गुलाब चंद कटारिया ने चंडीगढ़ विच खेड विभाग वल्लों कराए गए खिलाड़ी खेल सम्मान समारोह विच 995 उभरदे खिडारियां नूं 3,80,00,000 रुपए दे वजीफे दे के सम्मानित कीता। इस तहत पहला, दूसरा ते तीसरा स्थान प्राप्त करने वाले खिडारियां नूं क्रमवार 48,000, 42,000 ते 36,000 दे वजीफे दिते गए। इस तों इलावा माहिर संधु नूं उन्हां दीआं असाधारण खेड उपलब्धियां लई 1,20,00,000 दा नकद इनाम प्रदान कीता गया। इस मौके अपने संबोधन विच श्री कटारिया ने कहा कि नवी खेड नीति 2023 तहत चंडीगढ़ विच सालाना स्कॉलरशिप नूं 5,000 तों वधा के 48,000 रुपए कर दिता गया है। पिछले 2 वर्षों विच खिडारियों नूं करीब 32 करोड़ रुपए की सहायता रकम प्रदान की गई है, जिस विच 22,12,00,000 रुपए स्कॉलरशिप और इनाम की रकम के रूप में 9,45,00,000 रुपए शामिल ने। इस ताजा वंड के नाल कुल स्कॉलरशिप सहायता करीब 26 करोड़ रुपए तक पहुंच गई है। खेडां नूं स्कूली जीवन का निखणवा अंग बनाउण दा सद्दा दिंदे होए श्री कटारिया ने मापिया ते अध्यापकां नूं ताकीद की थी कि वह बच्चों के हुनर नूं सिर्फ अकादमिक कारगुजारी तक सीमित न रख के उन्हां नूं उन्हां दीआं दिलचस्पियां दे खेतर विच अगे वधण दे मौके प्रदान करन। राजपाल ने कहा कि प्रशासन का उद्देश चंडीगढ़ नूं इक अजिहा स्पोर्ट्स हब बनाउणा जिथे हर हुनरमंद बच्चे नूं आपणीआं समर्थावां नूं साकार करन लई जरूरी मौके मार्गदर्शन ਅਤੇ ਸਹੂਲਤਾਂ ਮਿਲ ਸਕਣ। ਪੰਜਾਬ ਦੇ ਡਾਇਰੈਕਟਰ ਸੈਂਸਸ ਆਪਰੇਸ਼ਨਸ ਦੇ ਚੀਫ ਪ੍ਰਿੰਸੀਪਲ ਸੈਂਸਸ ਅਫਸਰ ਡਾਕਟਰ ਨਵਜੋਤ ਖੋਸਾ ਦੀ ਪ੍ਰਧਾਨਗੀ ਹੇਠ ਕੱਲ ਪਟਿਆਲਾ ਵਿੱਚ ਮਰਦਮਸ਼ੁਮਾਰੀ 2027 ਦੇ ਫੇਸ 2 ਆਬਾਦੀ ਦੀ ਗਣਨਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪੜਾਅ ਦੇ ਬਾਕੀ ਕਾਰਜਾਂ ਨੂੰ ਨਿਰਧਾਰਤ ਸਮਾਂ ਸੀਮਾ ਅੰਦਰ ਮੁਕੰਮਲ ਕਰਨ ਲਈ ਅਗਾਉ ਯੋਜਨਾਬੰਦੀ ਅਤੇ ਸਾਰੇ ਸਬੰਧਿਤ ਵਿਭਾਗਾਂ ਦਰਮਿਆਨ ਬਿਹਤਰ ਤਾਲਮੇਲ ਬੇਹੱਦ ਜ਼ਰੂਰੀ ਏ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਰਦਮਸ਼ੁਮਾਰੀ ਨਾਲ ਸਬੰਧਿਤ ਅਮਲੇ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਪਟਿਆਲਾ ਜ਼ਿਲ੍ਹਾ ਮਰਦਮਸ਼ੁਮਾਰੀ 2027 ਦੇ ਫੇਸ 2 ਨਾਲ ਸਬੰਧਿਤ ਸਾਰੇ ਕਾਰਜਾਂ ਵੀ ਸਫਲਤਾ ਨਾਲ ਨੇਪਰੇ ਚੜਾਏ ਜਾਣਗੇ। ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਪ੍ਰਿੰਸੀਪਲ ਸੈਂਸਸ ਅਫਸਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਭਰੋਸਾ ਦਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਨਿਰਧਾਰਿਤ ਸਮਾਂ ਸੀਮਾ ਅੰਦਰ ਮਰਦਮਸ਼ੁਮਾਰੀ ਨਾਲ ਸਬੰਧਿਤ ਸਾਰੇ ਕਾਰਜ ਮੁਕੰਮਲ ਕੀਤੇ ਜਾਣਗੇ। ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਕੱਲ੍ਹ ਐਲਾਨ ਕੀਤਾ ਕਿ ਪੰਜਾਬ ਟਰਾਂਸਪੋਰਟ ਵਿਭਾਗ ਨੇ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਸੇਵਾਵਾਂ ਵਿੱਚ ਕੁੱਲ ਬਕਾਇਆ ਦਰ ਨੂੰ ਘਟਾ ਕੇ ਮਹਿਜ਼ 0.36% ਕਰ ਦਿੱਤਾ, ਜਿਸ ਨਾਲ ਬਕਾਇਆ ਮਾਮਲੇ 1% ਦੇ ਪੈਮਾਨੇ ਤੋਂ ਕਾਫ਼ੀ ਹੇਠਾਂ ਰਹੇ ਨੇ। ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਪੱਧਰੀ ਕਾਰਗੁਜ਼ਾਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਵੇਰਵੇ ਸਾਂਝੇ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਮੁਲੰਕਣ ਵਿਚ ਪੰਜਾਬ ਜਨਤਕ ਸੇਵਾਵਾਂ ਦੀ ਡਿਲੀਵਰੀ ਚ ਪਾਰਦਰਸ਼ਿਤਾ ਤੇ ਜਵਾਬਦੇਹੀ ਬਾਰੇ ਕਾਨੂੰਨ 2018

ਅਧੀਨ ਨੋਟੀਫਾਈ ਕੀਤੀਆਂ 12 ਪ੍ਰਮੁੱਖ ਜਨਤਕ ਸੇਵਾਵਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਸਮੀਖਿਆ ਮੀਟਿੰਗ ਵਿਚ ਰਾਜ ਦੇ ਟਰਾਂਸਪੋਰਟ ਕਮਿਸ਼ਨਰ ਪਰਨੀਤ ਸ਼ੇਰਗਿੱਲ ਸਮੇਤ ਪੰਜਾਬ ਭਰ ਦੇ ਉਪ ਮੰਡਲ ਮੈਜਿਸਟਰੇਟ ਕਮ ਲਾਇਸੈਂਸਿੰਗ ਤੇ ਰਜਿਸਟਰਿੰਗ ਅਥਾਰਟੀਆਂ ਤੇ ਖੇਤਰੀ ਟਰਾਂਸਪੋਰਟ ਅਫਸਰ ਸ਼ਾਮਿਲ ਹੋਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸਾਬਕਾ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਅੱਜ 41ਵੀਂ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਏ। ਸ੍ਰੀ ਬਾਦਲ ਨੇ ਕਿਹਾ ਕਿ ਸੰਤ ਲੌਂਗੋਵਾਲ ਜੀ ਨੇ ਆਪਣਾ ਸਮੁੱਚਾ ਜੀਵਨ ਪੰਥ ਦੀ ਚੜ੍ਹਦੀ ਕਲਾ, ਪੰਜਾਬ ਦੇ ਹੱਕਾਂ ਅਤੇ ਪੰਜਾਬੀਆਂ ਦੀ ਬਿਹਤਰੀ ਲਈ ਸਮਰਪਿਤ ਕੀਤਾ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੀ ਯਾਦ ਵਿਚ ਲਾਏ ਗਏ ਬਲੱਡ ਬੈਂਕ ਦੀ ਸ਼ੁਰੂਆਤ ਕੀਤੀ। ਸ੍ਰੀ ਚੀਮਾ ਨੇ ਕਿਹਾ ਕਿ ਹਰਚੰਦ ਸਿੰਘ ਲੌਂਗੋਵਾਲ ਜੀ ਸਾਡੇ ਆਦਰਸ਼ ਨੇ, ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਉਨ੍ਹਾਂ ਦੀ ਯਾਦ ਦੇ ਵਿਚ ਇਕ ਬਲੱਡ ਕੈਂਪ ਲਾ ਰਹੀ ਏ। ਪੰਜਾਬ ਸਰਕਾਰ ਨੇ ਭਾਰਤ ਦੇ ਸਾਫਟਵੇਅਰ ਟੈਕਨੋਲੋਜੀ ਪਾਰਕ STPI ਮੋਹਾਲੀ ਵਿਖੇ ਸਟਾਰਟਅਪ ਪੰਜਾਬ ਹੱਬ ਨਿਊਰਨ 2.0 ਸਥਾਪਿਤ ਕਰਨ ਲਈ ਇੱਕ ਅਹਿਮ ਸਮਝੌਤਾ ਸਹੀਬੱਧ ਕੀਤਾ ਹੈ। 29 ਕਰੋੜ ਰੁਪਏ ਦੇ ਨਿਵੇਸ਼ ਨਾਲ ਇਹ ਇਨਕਿਊਬੇਸ਼ਨ ਸੈਂਟਰ ਸੂਬੇ ਦੇ ਸਟਾਰਟਅਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ਤੇ ਅਤਿ ਆਧੁਨਿਕ ਤਕਨਾਲੋਜੀ ਆਧਾਰਿਤ ਸਟਾਰਟਅਪਸ ਤੇ ਧਿਆਨ ਕੇਂਦਰਿਤ ਕਰੇਗਾ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿਚ ਇਹ ਸਮਝੌਤਾ ਸਹੀਬੱਧ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖ਼ਬਰਾਂ ਖਤਮ ਹੋਈਆਂ। ਸਾਡਾ @AIRRA ਜਲੰਧਰ ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਤੇ ਮੋਬਾਈਲ ਫੋਨ ਦੀ ਐਪ ਨਿਊਜ਼ ਔਨ ਏਅਰ ਤੇ ਤੁਸੀਂ ਸੁਣ ਰਹੇ ਹੋ ਸਾਡੇ ਪ੍ਰਸਾਰਣ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ 1:15 ਦਾ। ਪੇਸ਼ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਸੁਣ ਰਹੇ ਤਮਾਮ ਸ਼੍ਰੋਤਿਆਂ ਨੂੰ ਤੁਹਾਡੀ ਰੇਡੀਓ ਦੋਸਤ ਤੇ ਪ੍ਰੋਗਰਾਮ ਦੀ ਹੋਸਟ ਰਵੀਸ਼ਾ ਦਾ ਪਿਆਰ ਭਰਿਆ ਨਮਸਕਾਰ। ਚਲੋ ਜੀ ਫਿਰ ਬਿਨਾਂ ਦੇਰੀ ਕੀਤੇ ਆਗਾਜ਼ ਕਰਦੇ ਹਾਂ ਇਸ ਪ੍ਰੋਗਰਾਮ ਦਾ ਇਸ ਪਿਆਰੇ ਜਿਹੇ ਗੀਤ ਦੇ ਨਾਲ। ਤੇ ਉਦੋਂ ਤੱਕ ਸਾਡੀ ਸਰੋਤਾ ਟੈਲੀਫੋਨ ਲਾਈਨ ਓਪਨ ਹੋ ਚੁੱਕੀ ਹੈ ਤੇ ਮਿਲਾ ਲੈਂਦੇ ਆ ਜੀ ਸਟੂਡੀਓ ਦਾ ਫੋਨ ਨੰਬਰ 2240331।

ਜੀ, ਅਸੀਂ ਸੁਣਵਾ ਰਹੇ ਹਾਂ ਸਾਡੇ ਸਰੋਤਾ ਦੀ ਪਸੰਦ 'ਤੇ ਫਿਲਮ ਬੀਵੀ ਨੰਬਰ 1 ਦੇ ਵਿੱਚੋਂ ਇਹ ਗੀਤ। ਸਰਬਜੀਤ ਸਾਡੇ ਨਾਲ ਜੁੜੇ ਸੀਗੇ, ਜਿਨ੍ਹਾਂ ਨਾਲ ਸਾਡਾ ਕਿਸੇ ਕਾਰਨਵਸ਼ ਰਾਬਤਾ ਕਾਇਮ ਨਹੀਂ ਹੋ ਸਕਿਆ। ਕੋਈ ਗੱਲ ਨਹੀਂ, ਉਹਨਾਂ ਦੀ ਫਰਮਾਇਸ਼ 'ਤੇ ਚਲਾ ਰਹੇ ਹਾਂ ਜੀ ਇਸ ਗੀਤ ਨੂੰ।

0: ਟੈਲੀਫੋਨ ਡਾਇਲ ਹੋ ਚੁੱਕਿਆ ਹੈ ਜੀ। ਸਟੂਡੀਓ ਦਾ ਫੋਨ ਨੰਬਰ 2240-331। ਦੇਖਦੇ ਹਾਂ ਕੌਣ ਹੈ ਤੇ ਕਿੱਥੋਂ ਜੁੜੇ ਨੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਪ੍ਰੋਗਰਾਮ ਦੇ ਵਿੱਚ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਨਮਸਕਾਰ ਜੀ, ਮੈਂ ਰਾਕੇਸ਼ ਕੁਮਾਰ ਬੋਲਦਾ ਜੀ, ਮਲੇਰ ਕੋਟਲੇ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਤੇ
1: ਬਾਰਿਸ਼ ਹੋ ਗਈ, ਹਟੀ ਗਈ ਅੱਜ,
0: ਜੀ ਜੀ ਜੀ ਗੀਤ ਕਿਹੜਾ ਸੁਣੋਗੇ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ?
1: ਜੀ ਸੁਣਾਓ ਤੁਸੀਂ ਫਿਲਮ ਹੈ ਜੀ, ਪਿਆਰ ਹੀ ਪਿਆਰ ਮੈਂ ਕਹੀ ਕਵੀ ਦਾ ਬਣ ਜਾਓ
0: ਜੀ।
1: ਐ ਕਵਿਤਾ ਤੇਰੇ ਪਿਆਰ ਦੇ
0: ਜੀ ਆ ਰਿਹਾ ਤੁਹਾਡੀ ਫਰਮਾਇਸ਼ ਤੇ ਤੁਹਾਡੇ
1: ਰੇਡੀਓ ਸ਼ੋਅ ਤੇ। ਧੰਨਵਾਦ ਜੀ।
0: ਓਕੇ ਜੀ।

0: ਨਹੀਂ ਜਾਣਾ।
1: ਜੀ ਠੀਕ ਹੈ ਜੀ, ਤੇ
0: ਤੋ
1: ਤੁਸੀਂ
0: ਗੀਤ
1: ਗੀਤ ਕਿਹੜਾ
0: ਹੈ
1: ਸੁਣਨਾ
0: ਭੈਣ
1: ਜੀ?
0: ਜੀ,
1: ਹਾਂਜੀ
0: ਫਿਲਮ ਘਰਾਨਾ ਦਾ,
1: ਹਾਂਜੀ
0: ਰਫੀ ਸਾਹਿਬ ਜੀ ਦੀ ਆਵਾਜ਼ ਹੈ,
1: ਜੀ, ਆ
0: ਪੁੱਛਣ
1: ਰਿਹਾ
0: ਵਾਲੇ
1: ਜੀ
0: ਤੇਰਾ
1: ਜੀ ਜੀ
0: ਜਵਾਬ ਨਹੀਂ।
1: ਤੁਹਾਡੀ ਫਰਮਾਇਸ਼ ਤੇ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਇਹ ਗੀਤ।

0: प्रोग्राम चल रहा है, टेलीफोन मिलाओ जी, देखते हैं जी केड़े कॉलर साडे नाल जुड़े ने। हेलो, सत श्री अकाल जी, कौन गल कर रहे हो
1: ਮੈਂ ਬਲ ਸਿੰਘ ਢਿੱਲੋਂ ਬੋਲ ਰਿਹਾ ਜੀ, ਗਿੱਦੜਵਾ ਢਾਣੇ ਵਾਲੇ ਰੋਡ ਤੋਂ
0: ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਕਿਹੜਾ
1: ਮੇਰੇ ਨਾਲ ਇੱਕ ਨਗਤਪੁਰਾ ਢਿੱਲੋਂ ਆਪਣਾ ਲਾਲ ਬਾਈ ਵਾਲੇ ਬਾਈ ਜੀ
0: ਜੀ, ਕਿਹੜਾ ਗੀਤ ਸੁਣਨ ਦੀ ਫਰਮਾਇਸ਼ ਅੱਜ ਦੇ ਇਸ ਪ੍ਰੋਗਰਾਮ ਚ?
1: ਹੀਰਾਂ ਦੇ ਫਿਲਮਾਂ ਜੀ, ਇਹ ਦੁਨੀਆਂ ਦੇ ਮਹਿਫਲ ਮੇਰੇ ਕੰਮ ਕੀ ਨਹੀਂ
0: ਜੀ, ਇੰਨਾ ਸੈਡ ਸੌਂਗ ਸੁਣਨਾ? ਕੋਈ ਗੱਲ ਨਹੀਂ ਜੀ, ਫਿਰ ਵੀ ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ। ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਇਹ ਗੀਤ।

0: ਸਟੂਡੀਓ ਦੀ ਘੜੀ ਦੇ ਮੁਤਾਬਕ ਵਕਤ ਹੋਇਆ ਜੀ 1:40 ਤੇ 46 ਸਕਿੰਟ ਦਾ ਪ੍ਰੋਗਰਾਮ ਚੱਲ ਰਿਹਾ ਟੈਲੀਫੋਨ ਮਿਲਾਓ ਜੀ ਔਰ ਡਾਇਲ ਹੋ ਚੁੱਕਾ ਸਟੂਡੀਓ ਦਾ ਨੰਬਰ 2240331 ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ ਹੈਲੋ
1: ਹੈਲੋ
0: ਹੈਲੋ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਹੋ
1: ਮਾਸਟਰ ਮੋਹਣਾ ਬੁਰਾ ਬੂਟਾ ਮਿੰਟ ਜਿੰਦਰ ਜੀ
0: ਜੀ ਬਹੁਤ ਬਹੁਤ ਸਵਾਗਤ ਹੈ ਕਿੱਥੋਂ ਗੱਲ ਕਰ ਰਹੇ ਹੋ
1: ਕੋਈ ਅੰਦਰ ਨਾ ਆ ਸਕੇ
0: ਜੀ ਜੀ
1: ਅੰਦਰ ਕੋਈ ਬਾਹਰ ਨਾ ਜਾ ਸਕੇ
0: ਤੁਹਾਡੇ ਰੇਡੀਓ ਸੈਟ ਤੇ ਇਹ ਗੀਤ
1: ਮੈਡਮ ਦੋਸਤ ਗੰਗਾ ਰਾਮ ਜੀ ਨਾਲ ਸੁਖਦੇਵ ਬਲਦੇਵ
0: ਜੀ ਜੀ
1: ਯੁਵਰਾਜ
0: ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
2: ਬਹੁਤ ਬਹੁਤ ਸ਼ੁਕਰੀਆ

0: ਜੀ, ਉਮੀਦ ਹੈ ਸਾਡੇ ਸਰੋਤੇ ਵੀ ਜ਼ਰੂਰ ਝੂਮ ਉੱਠੇ ਹੋਣਗੇ ਇੰਨਾ ਪਿਆਰਾ ਗੀਤ ਸੁਣ ਕੇ ਮਨਜੀਤ ਕੌਰ ਦੀ ਫਰਮਾਇਸ਼ 'ਤੇ। ਔਰ ਸਟੂਡੀਓ ਦੀ ਘੜੀ 'ਤੇ ਵਕਤ ਹੋਇਆ ਜੀ 1:50 'ਤੇ, 25 ਸਕਿੰਟ ਦਾ, ਦੇਖਦੇ ਹਾਂ ਅਗਲੇ ਕਿਹੜੇ ਕੋਲਰ ਸਾਡੇ ਨਾਲ ਜੁੜੇ ਨੇ। ਹੈਲੋ ਹੈਲੋ,
1: ਹੈਲੋ।
0: ਹਾਂਜੀ
1: ਹਾਂਜੀ ਸਰ,
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਗੰਗਾ ਰਾਮ ਬੋਲਦਾ ਭੁੱਚੋ ਮੰਡੀ ਤੋਂ।
0: ਜੀ ਬਹੁਤ ਬਹੁਤ ਸਵਾਗਤ।

0: ਜੀ ਡਾਇਲ ਹੋ ਚੁੱਕਿਆ ਹੈ ਸਟੂਡੀਓ ਦਾ ਫੋਨ ਨੰਬਰ। ਸੋ ਦੇਖਦੇ ਹਾਂ ਕਿਹੜੇ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ ਜੀ?
1: ਸੁਖਬੀਰ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ। ਮੈਡਮ ਜੀ,
0: ਜੀ ਬਹੁਤ ਬਹੁਤ ਸਵਾਗਤ ਹੈ ਸੁਖਬੀਰ ਸਿੰਘ ਜੀ, ਤੇ ਗੀਤ ਕਿਹੜਾ ਸੁਣੋਗੇ ਅੱਜ ਦੇ ਇਸ
1: ਬਹੁਤ
0: ਪ੍ਰੋਗਰਾਮ
1: ਖਿੱਚ
0: ਚ?
1: ਕੇ ਨੰਬਰ ਲਾਇਆ ਜੀ, ਮਹਾਂ ਲਾਉਣਾ ਜ਼ਰੂਰੀ ਹੈ, ਲਾਤਾ।
0: ਚਲੋ ਜੀ, ਲੱਗ ਗਿਆ ਨਾ ਨੰਬਰ ਤੇ, ਗੀਤ ਦੱਸ ਦਿਓ ਕਿਹੜਾ ਸੁਣਨਾ ਫਿਰ।
1: ਮੈਡਮ ਜੀ, ਅਗਰ ਜ਼ਿੰਦਗੀ ਹੋ ਪਛਿੰਦੇ ਕੇ ਸੰਗ ਹੋ।
0: ਜੀ, ਆ ਰਿਹਾ ਤੁਹਾਡੀ ਫਰਮਾਇਸ਼ ਤੇ ਇਹ ਗੀਤ।
1: ਹਾਂਜੀ,

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 2:30 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਹੁਣ ਸੁਰੀਲੀ ਦੁਪਹਿਰ ਕਿਉਂਕਿ ਖਤਾਂ 'ਤੇ ਅਧਾਰਿਤ ਹੋ ਚੁੱਕਾ ਅਤੇ ਵਟਸਐਪ ਮੈਸੇਜਸ 'ਤੇ ਅਧਾਰਿਤ ਹੋ ਚੁੱਕਾ, ਤੋ ਤੁਸੀਂ ਖਤਾਂ ਰਾਹੀਂ ਸਾਡੇ ਤੱਕ ਆਪਣੀ ਫਰਮਾਇਸ਼ ਪਹੁੰਚਾ ਸਕਦੇ ਹੋ ਪੰਜਾਬੀ ਗੀਤਾਂ ਦੀ, ਅਤੇ ਨਾਲ ਹੀ ਨਾਲ ਵਟਸਐਪ ਰਾਹੀਂ ਵੀ ਤੁਸੀਂ ਆਪਣੀ ਫਰਮਾਇਸ਼ ਪੰਜਾਬੀ ਗੀਤਾਂ ਨੂੰ ਸੁਣਨ ਦੀ ਸਾਡੇ ਤੱਕ ਪਹੁੰਚਾ ਸਕਦੇ ਹੋ। ਅਤੇ ਵਟਸਐਪ ਦਾ ਨੰਬਰ ਨੋਟ ਕਰ ਦਿਉ, ਜੇਕਰ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣਾ ਕੋਈ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ। 7073 73 146 ਇਹ ਨੰਬਰ ਹੈ ਜੀ। ਇਸ ਨੰਬਰ 'ਤੇ ਤੁਸੀਂ ਮੈਸੇਜ ਕਰੋ ਅਤੇ ਆਪਣੀ ਪਸੰਦ ਲਿਖੋ, ਆਪਣਾ ਨਾਮ ਪਤਾ ਵੀ ਲਿਖ ਕੇ ਨਾਲ ਜ਼ਰੂਰ ਭੇਜੋ। ਅਤੇ ਲਓ ਜੀ, ਫਿਰ ਪਹਿਲੀ ਫਰਮਾਇਸ਼ ਪੂਰੀ ਕਰਦੇ ਹਾਂ। ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇਸ ਗਾਏ ਹੋਏ ਗੀਤ ਦੇ ਨਾਲ, ਅਤੇ ਉਸ ਤੋਂ ਬਾਅਦ ਦੱਸਾਂਗੇ ਤੁਹਾਨੂੰ ਇਸ ਗੀਤ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਦੇ ਨਾਮ।

0: ਸਰੋਤੇ, ਤੁਸੀਂ ਸੁਣ ਰਹੇ ਸੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ। ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਹਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਗਿੱਦੜਬਾਹ ਤੋਂ ਮਨਜੀਤ ਨੇ ਜਾਂ ਪ੍ਰਵੀਨ ਨੇ ਜਾਂ ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ, ਜ਼ਿਲ੍ਹਾ ਫਾਜ਼ਿਲਕਾ ਪਿੰਡ ਘੁੜਿਆਣਾ ਤੋਂ ਭੋਲਾ ਸਿੰਘ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਸਿਮਰਜੀਤ ਕੌਰ ਕੋਟਕਪੁਰਾ ਤੋਂ, ਕਮਲਪ੍ਰੀਤ ਕੌਰ ਗੁਰਦਾਸਪੁਰ ਤੋਂ, ਰਮਨਪ੍ਰੀਤ ਕੌਰ ਕੈਨੇਡਾ ਤੋਂ, ਬਠਿੰਡਾ ਰੋਡ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ, ਕਰਨਵੀਰ ਹਾਊਸ, ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੋ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ, ਮੁੱਖ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਨੀ ਲੋਟ, ਜ਼ਿਲ੍ਹਾ ਲੁਧਿਆਣਾ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਰਸਗੁੱਲਾ ਅਤੇ ਨਗੀਨਾ ਜੈਨ, ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਕੁਮਾਰ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ ਅਤੇ ਦੀਪਕ ਜੈਨ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਦੇਵ ਬਿਰਕ ਅਤੇ ਮੀਕਾ ਬਿਰਕ, ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਰੂ ਤੋਂ ਸੀਤਾਰਾਮ ਕੇਸਰੀ, ਸੁੱਖਾ ਸਰਪੰਚ, ਨੀਲਾ, ਗੰਗਾ ਬਰਾੜ ਅਤੇ ਕਿੰਦਾ ਇਹਨਾਂ ਦੇ ਨਾਲ ਨੇ, ਅਤੇ ਬਲਕੀਰਤ ਸਿੰਘ ਬੱਲੂ ਵੀ ਇਹਨਾਂ ਦੇ ਨਾਲ ਨੇ, ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ, ਡਾਕਟਰ ਰਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸੁਭਾਸ਼ ਚੰਦਰ ਬਜਾਜ, ਬਿੱਟਾ ਬਜਾਜ ਦੇ ਨਾਲ ਸਾਹਿਲ, ਦਤਰੰਗੀ ਤੋਂ ਭਾਗਵਤ ਵਰਮਾ, ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ, ਪਿੰਡ ਮੂਲਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਅਤੇ ਜੰਨਤ ਕਾਠਪਾਲ ਨਾਲ ਦੀਪਾ, ਪਿੰਡ ਕੋਸ਼ਮੀਰ ਨੇੜੇ ਪਾਰਕ ਮਾਖਾਪੱਤੀ ਤੋਂ ਜਥੇਦਾਰ ਪਿਆਰਾ ਸਿੰਘ, ਮੇਜਰ ਸਿੰਘ ਪੰਜੂ, ਗੁਰਮੇਲ ਸਿੰਘ ਚੱਠੇਵਾਲਾ, ਪਾਲ ਸਿੰਘ ਸੁਨਿਆਰ, ਸੁਖਪਾਲ ਸਿੰਘ, ਪੱਪੂ ਸ਼ਰਮਾ ਇਹਨਾਂ ਦੇ ਨਾਲ ਨੇ, ਪਿੰਡ ਪੱਖੀ ਖੁਰਦ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਅਤੇ ਗੁਰਨੀਨ, ਮਹਿਸਗੇੜ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ, ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ ਇਹਨਾਂ ਦਾ ਪੋਤਾ, ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ ਅਤੇ ਇਹਨਾਂ ਦਾ ਸਾਰਾ ਪਰਿਵਾਰ, ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਤੋਂ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ ਅਤੇ ਮਲਕੀਤ ਘੁੜਿਆਣਾ, ਕਨੇਰਾ ਮੋਹਲਾ, ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ, ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦ ਸਿੱਧੂ, ਸੋਨੀ, ਗੁਰਪ੍ਰੀਤ, ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਗੁਰੂ ਨਾਨਕ ਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਅਤੇ ਨਾਲ ਇਹਨਾਂ ਦੇ ਨੇ ਅੰਸ਼ੂ। ਅਤੇ ਲਓ ਜੀ ਫਿਰ ਸਰੋਤੇ, ਉਹ ਇਹ ਸਾਰੇ ਸਰੋਤੇ ਸਨ ਜਿਨ੍ਹਾਂ ਨੇ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ।
1: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।

ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। 2:48 ਦਾ ਸਮਾਂ ਹੋ ਚੁੱਕਾ ਹੈ ਅਤੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਦੇ ਗੀਤ ਤੁਹਾਨੂੰ ਸੁਣਾਏ ਜਾ ਰਹੇ ਨੇ। ਅਗਲਾ ਗੀਤ ਤੁਹਾਨੂੰ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਸੁਣਵਾਵਾਂਗੇ। ਅਤੇ ਲਓ ਜੀ, ਫਿਰ ਦੱਸ ਦਿੰਦੇ ਹਾਂ ਸਰੋਤਿਆਂ ਦੀ ਫਰਮਾਇਸ਼, ਜੋ ਸਰੋਤਿਆਂ ਸਾਨੂੰ ਲਿਖ ਭੇਜੀ ਹੈ ਅਤੇ ਉਹਨਾਂ ਦੇ ਨਾਮ। ਜ਼ਿਲ੍ਹਾ ਪੱਛਮ ਸਿੰਘਭੂਮ ਚਾਈਬਾਸਾ ਝਾਰਖੰਡ ਤੋਂ ਸ਼ਿਵ ਗੋਪ, ਪ੍ਰੇਮ ਗੋਪ, ਕਪਿਲ, ਸ਼ਿਵਾਂਸ਼, ਸੰਗੀਤਾ, ਲਿਪੀ ਗੋਪ ਅਤੇ ਦੀਪਾਲੀ ਗੋਪ। ਚਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ। ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚਤੰਨਿਆ ਮਸਕੀਨ। ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚੀਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ। ਵਟਸਐਪ ਰਾਹੀਂ ਸਾਡੇ ਕੋਲ ਕੋਟਵਾਨ ਨਾਰਾਇਣਪੁਰ ਬਾਬਾ ਪੱਟੀ ਵਾਲੀਆਂ ਤੋਂ ਮੈਸੇਜ ਆਇਆ ਜੀ।

ओम प्रकाश राय, श्रीमती उषा राय, अमित कुमार राय, हैप्पी राय, दुबीहा, निवादा जिला गाजीपुर तो प्रतीक राय, श्रीमती रोशन राय, दीप प्रांजल राय दा गली अफीम वाली प्रीम मार्केट बठिंडा तो अमरजीत जसल, चरणजीत बट्टू ते इन्हां दे नाल नी चूची पिंड बुरज सिद्धवां नज़दीक मलोड़ तो सरबजोत सिद्धू, अविताज सिंह सिद्धू, जगीर सिंह भुल्लर डब वाली ढाब तो, रुलदू सिंह पिंड करमगढ़ ढाणी तो, ਤੇ ਲਓ ਜੀ ਇਹ ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ ਤੇ ਇਹਨਾਂ ਦੇ ਆਂਢੀ ਗੁਆਂਢੀ ਵੀ ਇਹਨਾਂ ਦੇ ਨਾਲ। ਰਾਹੁਲ ਜਿੰਦਲ, ਪਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ, ਵਿਨੀਤ ਕੁਮਾਰ, ਗੋਸ਼ਾ, ਹਿਮਾਂਸ਼ੂ ਜਿੰਦਲ, ਰਵੀ ਤੇ ਇਹਨਾਂ ਦਾ ਸਾਰਾ ਪਰਿਵਾਰ। ਜਿੰਦਲ ਬੇਕਰਸ ਵਾਲੀ ਗਲੀ, ਗਲੀ ਨੰਬਰ 1, ਪਰਸਰਾਮ ਨਗਰ, ਬਠਿੰਡਾ ਤੋਂ। ਬਲਵਿੰਦਰ ਸਰਾਂ, ਗੁਣਤਾਸ਼, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਡਰ ਸਿੱਖਾਂ, ਹਨੂਮਾਨਗੜ੍ਹ ਤੋਂ। ਹਰਜਿੰਦਰ ਸਿੰਘ ਬਰਾੜ, ਪਿੰਡ ਜੀਦਾ, ਜ਼ਿਲ੍ਹਾ ਬਠਿੰਡਾ ਤੋਂ। ਅੰਗਰੇਜ਼ ਸਿੰਘ ਫੌਜੀ, ਬਾਦਲ ਰੋਡ, ਪਿੰਡ ਨੰਦਗੜ੍ਹ, ਜ਼ਿਲ੍ਹਾ ਬਠਿੰਡਾ ਤੋਂ। ਜਸਪ੍ਰੀਤ, ਸੁਖਮਨਜੀਤ, ਅੰਤਰ ਸਹਿਜ, ਪਲਵਿੰਦਰ, ਸਰਬਜੀਤ, ਦੀਪਿਕਾ, ਪ੍ਰੇਮਜੀਤ, ਸਿਮਰਨਜੀਤ ਤੇ ਇਹਨਾਂ ਦੀ ਬੀਬੀ ਜੀ ਇਹਨਾਂ ਦੇ ਨਾਲ ਨੇ। ਪਰਮਜੀਤ ਕੌਰ ਬਠਿੰਡਾ ਤੋਂ। ਇਹ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹ ਰਹੇ ਨੇ ਤੇ ਲਓ ਜੀ ਫਿਰ ਅਗਲਾ ਗੀਤ ਤੁਹਾਨੂੰ ਜ਼ਰੂਰ ਸੁਣਵਾਵਾਂਗੇ। ਫਿਲਹਾਲ ਤਾਂ ਆਪਾਂ ਸੁਣਾਂਗੇ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 2:59 ਤੇ 33 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਤੈਨੂੰ ਜਿਹੜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਹੀ ਸਹੇਲੀ, 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਅਤੇ ਸ਼ਾਮੀ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।

FM band 106.1 MHz ਤੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 2:59 ਤੇ 33 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਤੈਨੂੰ ਜਿਹੜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਹੀ ਸਹੇਲੀ, 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਤੇ ਸ਼ਾਮੀ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ ਠੀਕ 4:59 ਤੇ 59 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ।

ਹਾਂਜੀ ਸਰੋਤਿਓ, ਮੈਂ ਜਸਵਿੰਦਰ ਕੌਰ ਹਾਜ਼ਰ ਹਾਂ ਅੱਜ ਸ਼ਾਮ ਦੀ ਸਭਾ ਦੇ ਪ੍ਰਸਾਰਣ ਲੈ ਕੇ। ਪ੍ਰਸਾਰਣਾਂ ਦੀ ਲੜੀ ਦੇ ਵਿੱਚ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਬਾਣੀ। ਪ੍ਰੋਗਰਾਮ ਦੇ ਦੌਰਾਨ ਤੁਸੀਂ ਸੁਣੋਗੇ ਇੱਕ ਮੁਲਾਕਾਤ ਸਫਲ ਕਿਸਾਨ ਦੇ ਨਾਲ, ਜੋਣੇ GS ਗਰੇ।

0: ਸਫਲ ਕਿਸਾਨ ਦੇ ਨਾਲ ਜੁੜੇ GS ਗਰੇਵਾਲ ਪਿੰਡ ਕੋਟਸ਼ਮੀਰ ਤੋਂ ਮੁਲਾਕਾਤੀ ਹੋਣਗੇ ਸੰਦੀਪ ਸ਼ੇਰਗਿੱਲ ਤੇ ਵਿਸ਼ਾ ਹੈ ਜੀ ਮੁਰਗੀ ਪਾਲਣ ਦੇ ਕਿੱਤੇ ਨਾਲ ਸੰਬੰਧਿਤ ਨੁਕਤੇ ਆਓ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ
1: ਆਕਾਸ਼ਵਾਣੀ FM ਬਠਿੰਡਾ ਦੀ ਕਿਸਾਨ ਵਾਣੀ ਦੀ ਟੀਮ ਜਿਸ ਦੇ ਤਹਿਤ ਤੁਹਾਡੇ ਨਾਲ ਜੁੜਿਆ ਤੁਹਾਡਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਤੇ ਮੇਰੇ ਨਾਲ ਸਾਡੇ ਕੁਝ ਨਵੇਂ ਸਾਥੀ ਜੁੜੇ ਨੇ ਜਿਨ੍ਹਾਂ ਦੇ ਵਿੱਚੋਂ
2: ਮੈਂ ਹਾਂ ਅੰਮ੍ਰਿਤ ਢਿੱਲੋਂ।
3: ਮੈਂ ਸੁਖਮਾਨ ਸਿੰਘ
1: ਜੀ। ਸੋ ਨਾਮ ਤੁਸੀਂ ਸਾਰਿਆਂ ਦੇ ਸੁਣ ਹੀ ਲਏ, ਕਿਸਾਨ ਵੀਰੋ ਤੇ ਕਿਸਾਨ ਬੀਬੀਓ, ਅੱਜ ਦੇ ਦਿਨ ਤੁਹਾਡੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਅਗਾਂਹ ਵਧੂ ਕਿਸਾਨ ਦੇ ਨਾਲ। ਬਿਲਕੁਲ ਜੀ, ਉਹ ਕਿਸਾਨ ਖੇਤੀਬਾੜੀ ਦੇ ਇਲਾਵਾ ਕਿਸੇ ਵੀ ਸਹਾਇਕ ਧੰਦੇ ਨਾਲ ਸੰਬੰਧਿਤ ਹੋ ਸਕਦੇ ਨੇ। ਸੋ ਅੰਮ੍ਰਿਤ ਜੀ, ਆਪਾਂ ਫਿਰ ਕਰੀਏ ਗੱਲਬਾਤ।
2: ਜੀ ਬਿਲਕੁਲ ਸਰ, ਸਭ ਤੋਂ ਪਹਿਲਾਂ ਆਪਾਂ ਅੱਜ ਦੇ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਜੀ।
4: ਮੇਰਾ ਨਾਮ GS ਗਰੇਵਾਲ, ਗਰੇਵਾਲ ਪੋਲਟਰੀ ਫਾਰਮ ਕੋਟਸ਼ਮੀਰ ਤੋਂ। ਮੈਂ ਲੰਮੇ ਟਾਈਮ ਤੋਂ ਕੋਟਸ਼ਮੀਰ ਪੋਲਟਰੀ ਫਾਰਮ ਦਾ ਕੰਮ ਕਰ ਰਿਹਾ ਹਾਂ
1: ਜੀ। ਸੋ ਮੇਰਾ ਖਿਆਲ ਅਗਲਾ ਸਵਾਲ ਸੁਖਮਾਨ ਜੀ ਦੇ ਜ਼ਿਹਨ ਦੇ ਵਿੱਚ ਕੋਈ ਆ ਰਿਹਾ ਤੁਹਾਡੇ ਬਾਰੇ।
2: ਜੀ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਬਠਿੰਡਾ ਦੇ ਇਸ ਮੰਚ ਦੇ ਉੱਪਰ, ਤੇ ਅੱਜ ਅਸੀਂ ਤੁਹਾਡੇ ਤੋਂ ਬਹੁਤ ਕੁਝ ਪੁੱਛਣ ਵਾਲੇ ਹਾਂ ਤੇ ਬਹੁਤ ਸਾਰੀ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਦੇਣ ਵਾਲੇ ਹੋ। ਤੇ ਸਭ ਤੋਂ ਪਹਿਲਾਂ ਅਸੀਂ ਇਹ ਸਵਾਲ ਤੁਹਾਡੇ ਤੋਂ ਪੁੱਛਾਂਗੇ ਕਿ ਤੁਹਾਡਾ ਜਿਹੜਾ ਸਫ਼ਰ ਹੈ, ਇਹ ਜੋ ਕਿੱਤਾ ਤੁਹਾਡਾ ਹੈ ਪੋਲਟਰੀ ਫਾਰਮ ਹੈ ਜਿਹੜਾ ਤੁਸੀਂ ਸ਼ੁਰੂ ਕੀਤਾ ਸੀ, ਉਸ ਦੀ ਸ਼ੁਰੂਆਤ ਕਿਵੇਂ ਹੋਈ ਤੇ ਉਸ ਦੇ ਜਿਹੜਾ ਹੁਣ ਤੱਕ ਦਾ ਸਫ਼ਰ ਹੈ ਉਹ ਕਿਵੇਂ ਸ਼ੁਰੂ ਹੋਇਆ?
4: ਅਸੀਂ ਲੰਮੇ ਟਾਈਮ ਤੋਂ ਮੈਂ ਕੋਟਸ਼ਮੀਰ ਪੋਲਟਰੀ ਫਾਰਮ ਦਾ ਕੰਮ ਕਰ ਰਿਹਾ ਹਾਂ। ਮੇਰਾ ਪੋਲਟਰੀ ਫਾਰਮ ਗਰੇਵਾਲ ਪੋਲਟਰੀ ਫਾਰਮ ਦੇ ਨਾਮ ਤੇ ਹੈ। ਮੈਂ ਲੇਅਰ ਫਾਰਮਿੰਗ 'ਚ ਕੰਮ ਕਰਦਾ ਹਾਂ ਤੇ ਮੈਂ ਜਿਹੜੀਆਂ ਇਹ ਨੇ ਦੂਸਰੇ ਕੰਮਾਂ ਨਾਲੋਂ ਮੈਂ ਕਾਫੀ ਚਿਰ ਤੋਂ ਪਹਿਲਾਂ ਪੁਰਾਣਾ ਕਰ ਰਿਹਾ ਸੀ, ਉਹਦੇ 'ਚ ਮੈਨੂੰ ਤਜਰਬਾ ਸੀ, ਮੈਨੂੰ ਇਹੀ ਜ਼ਿਆਦਾ ਵਧੀਆ ਲੱਗਦਾ।
2: ਜਦੋਂ ਤੁਸੀਂ ਇਹ ਆਪਦਾ ਕਿੱਤਾ ਸ਼ੁਰੂ ਕੀਤਾ ਪੋਲਟਰੀ ਫਾਰਮ ਦਾ, ਤਾਂ ਜਦੋਂ ਸ਼ੁਰੂ ਕੀਤਾ ਉਸ ਵੇਲੇ ਤੁਸੀਂ ਕਿਸ ਤੋਂ ਸੇਧ ਲਈ, ਤੁਸੀਂ ਜਿਹੜਾ ਆਪਦਾ ਕਾਰੋਬਾਰ ਸ਼ੁਰੂ ਕੀਤਾ, ਤੁਸੀਂ ਕੰਮ ਸ਼ੁਰੂ ਕੀਤਾ, ਉਦੋਂ ਤੁਹਾਨੂੰ ਕੋਈ ਡਰ ਸੀ ਕਿ ਅਗਰ ਮੇਰਾ ਇਹ ਚੱਲੂਗਾ ਜਾਂ ਨਹੀਂ ਚੱਲੂਗਾ, ਜਾਂ ਫਿਰ ਨਫੇ ਨੁਕਸਾਨ ਦੇ ਬਾਰੇ ਉਦੋਂ ਸੋਚਿਆ ਸੀਗਾ ਜਦੋਂ ਸ਼ੁਰੂ ਕੀਤਾ ਸੀ?
4: ਮੈਂ ਐਜੂਕੇਸ਼ਨ 'ਚ ਗ੍ਰੈਜੂਏਸ਼ਨ ਹੈ, ਪੋਸਟ ਗ੍ਰੈਜੂਏਸ਼ਨ ਹੈ, ਪਰ ਮੈਨੂੰ ਫਿਰ ਵੀ ਮੈਨੂੰ ਐਂ ਲੱਗਿਆ ਵੀ ਆਪਣਾ ਆਪਦਾ ਹੀ ਧੰਦਾ ਕੋਈ ਕਰਨਾ ਚਾਹੀਦਾ। ਮੈਂ ਆਪਦਾ ਧੰਦਾ ਕੀਤਾ, ਮੈਂ ਉਹਨੂੰ ਪਹਿਲਾਂ ਥੋੜ੍ਹੇ ਚਿਰ 'ਚ ਮਤਲਬ ਥੋੜ੍ਹੇ ਤੋਂ ਸ਼ੁਰੂ ਕੀਤਾ, ਫਿਰ ਮੈਨੂੰ ਹੌਲੀ ਹੌਲੀ ਜਿਵੇਂ ਜਿਵੇਂ ਤਜਰਬਾ ਹੁੰਦਾ ਗਿਆ ਮੈਂ ਉਹ ਆਪਦੇ ਕੰਮ ਨੂੰ ਵਧਾਉਂਦਾ ਗਿਆ। ਮੈਨੂੰ ਆਪਦੇ ਕੰਮ 'ਚ ਮੈਨੂੰ ਆਪਦੇ ਆਪ 'ਚ ਵਿਸ਼ਵਾਸ ਸੀ ਵੀ ਮੈਂ ਇਹ ਕੰਮ ਪੂਰਾ ਸਹੀ ਢੰਗ ਨਾਲ ਕਰੂੰਗਾ ਤੇ ਕਾਮਯਾਬ ਹੋਊਂਗਾ।
2: ਜਦੋਂ ਕੋਈ ਵੀ ਕਿੱਤਾ ਸ਼ੁਰੂ ਕਰਦੇ ਹਾਂ ਤੇ ਉਦੋਂ ਆਪਾਂ ਨੂੰ ਅੱਗੇ ਵਾਸਤੇ ਥੋੜ੍ਹੀ ਬਹੁਤ ਆਪਾਂ ਨੂੰ ਟੈਨਸ਼ਨ ਹੁੰਦੀ ਹੈ, ਇੱਕ ਦਿਮਾਗ ਦੇ ਵਿੱਚ ਫਿਕਰ ਹੁੰਦੀ ਹੈ ਕਿ ਮੇਰਾ ਇਹ ਕਾਰੋਬਾਰ ਚੱਲੂਗਾ ਕਿ ਨਹੀਂ ਚੱਲੂਗਾ, ਇਹ ਮੇਰਾ ਵਪਾਰ ਚੱਲੂਗਾ ਕਿ ਨਹੀਂ ਚੱਲੂਗਾ। ਤਾਂ ਜਦੋਂ ਤੁਸੀਂ ਉਸ ਵਕਤ ਸ਼ੁਰੂ ਕੀਤਾ ਇਹ ਕੰਮ, ਤਾਂ ਉਸ ਵਕਤ ਕਿਹੜੀਆਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਕਿਉਂਕਿ ਜਿਹੜੇ ਸਾਡੇ ਕਿਸਾਨ ਜਿਹੜੇ ਸੁਣ ਰਹੇ ਨੇ, ਅਗਰ ਉਹ ਇਹ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਨੂੰ ਅੱਗੇ ਵਾਸਤੇ ਅਸੀਂ ਜਿਹੜਾ ਦੱਸ ਸਕੀਏ ਕਿ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ, ਤੇ ਤੁਸੀਂ ਉਸ ਵਕਤ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ?
4: ਇਹ ਸਾਰਿਆਂ ਨੂੰ ਪਹਿਲੀ ਵੱਡੀ ਗੱਲ ਇਹ ਹੈ, ਜਿਹੜਾ ਤੁਹਾਡੀ ਬਿੱਲ ਪਾਵਰ ਤੇ ਅਕਾਊਂਟ ਕਰਦਾ, ਤੁਸੀਂ ਉਸ ਗੱਲ ਪ੍ਰਤੀ ਕਿੰਨੇ ਕੁ ਸੁਚੇਤ ਹੋ ਤੇ ਕਿੰਨੇ ਕੁ ਇਮਾਨਦਾਰੀ ਨਾਲ ਕੰਮ ਕਰਦੇ ਹੋ, ਉਸ ਕੰਮ 'ਚ ਕਿੰਨੇ ਕੁ ਪਰਫੈਕਟ ਹੋ ਤੇ ਕਿੰਨਾ ਟਾਈਮ ਉਹਦੇ ਤੇ ਡਿਵੋਟ ਕਰਦੇ ਹੋ, ਜਿੰਨਾ ਕੰਮ ਸਮਾਂ ਉਹਦੇ ਬਤੀਤ ਕਰੋਗੇ, ਜਿੰਨਾ ਉਹਦੇ ਲੋਸ ਪ੍ਰੋਫਿਟ ਉਨਾ ਘੱਟ ਹੋਊ, ਜਿੰਨੀ ਤੁਹਾਡੀ ਸੁਪਰਵੀਜ਼ਨ ਵੱਧ ਹੋਊਗੀ ਉਨਾ ਤੁਸੀਂ ਕਾਮਯਾਬ ਹੋਵੋਗੇ। ਪਰ ਗੱਲ ਇਹ ਹੈ ਵੀ ਜਿਹੜਾ ਕਈ ਮਤਲਬ ਕਿ ਉਸ ਕੰਮ ਨੂੰ ਇੱਕ ਵਧੀਆ ਢੰਗ ਨਾਲ ਨਹੀਂ ਲੈਂਦੇ, ਉਹਨੂੰ ਸਰਸਰੀ ਲੈਂਦੇ ਆ ਤੇ ਉਹਦੇ ਨੂੰ ਇੱਕ ਮਤਲਬ ਖਾਣ ਪੀਣ ਦੇ ਮਸਲੇ 'ਚ ਜਾਂ ਇੱਕ ਆਏ ਆ ਵੀ ਐਸ਼ੋ ਆਰਾਮ ਦੇ 'ਚ ਹੀ ਬਤੀਤ ਕਰਦੇ ਆ, ਜਿਹੜਾ ਉਹ ਕੰਮ ਉਸ ਗੱਲਾਂ 'ਚ ਕਾਮਯਾਬੀ ਦੇ ਆਸਾਰ ਘੱਟ ਹੁੰਦੇ ਆ। ਜੇ ਤੁਸੀਂ ਆਪਦੇ ਕੰਮ ਨੂੰ ਸਹੀ ਢੰਗ ਨਾਲ ਕਰੋਗੇ ਤਾਂ ਉਹਦੇ 'ਚ ਕਾਮਯਾਬੀ ਹੋਊ।
1: ਜੀ ਬਿਲਕੁਲ ਜੀ ਸਰ, ਗਰੇਵਾਲ ਸਾਹਿਬ ਤੁਸੀਂ ਵਧੀਆ ਭਰਪੂਰ ਜਾਣਕਾਰੀ ਦਿੱਤੀ ਕਿ ਜਿਹੜਾ ਹਿੰਮਤ ਹੈ ਬੰਦੇ ਦੇ ਅੰਦਰ ਉਹ ਵੀ ਹੋਣੀ ਬਹੁਤ ਜ਼ਰੂਰੀ ਹੈ, ਤੇ ਨਾਲ ਨਾਲ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਜਿਹੜਾ ਉਹ ਵੀ ਤਜਰਬਾ ਤੇ ਜਿਹੜਾ ਬਲ ਬੰਦੇ ਦੇ ਅੰਦਰ ਹੋਣਾ ਉਹ ਵੀ ਬਹੁਤ ਜ਼ਰੂਰੀ ਹੈ। ਤੇ ਅੰਮ੍ਰਿਤਪਾਲ ਹੋਰਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਤੁਹਾਨੂੰ ਕਾਫੀ ਵਧੀਆ ਸਵਾਲ ਜਿਹੜੇ ਪੁੱਛੇ, ਜਿਹੜੇ ਹੋਰ ਵੀ ਕਿਸਾਨ ਵੀਰਾਂ ਦੇ ਵਧੀਆ ਕੰਮ ਆਉਣਗੇ, ਜਿਨ੍ਹਾਂ ਨੇ ਇਸ ਸਹਾਇਕ ਧੰਦੇ ਬਾਰੇ ਕੋਈ ਸੁਪਨਾ ਜਿਹੜਾ ਸਿਰਜਿਆ ਹੋਇਆ। ਖਾਸ ਕਰ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਅੱਜ ਕੱਲ੍ਹ ਸਹਾਇਕ ਧੰਦਿਆਂ ਵੱਲ ਆ ਰਹੀ ਹੈ, ਚਾਹੇ ਉਹ ਬੱਕਰੀ ਪਾਲਣ ਦਾ ਕਿੱਤਾ ਹੋਵੇ, ਚਾਹੇ ਉਹ ਪੋਲਟਰੀ ਦਾ ਹੋਵੇ, ਤੇ ਜਾਂ ਫਿਰ ਹੋਰ ਵੀ ਇਸ ਦੇ ਨਾਲ ਮਿਲਦੇ ਜੁਲਦੇ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਮਧੂਮੱਖੀਆਂ ਵਾਲੇ ਪਾਸੇ ਨੂੰ ਵੀ ਜਾ ਰਹੇ ਨੇ। ਤੁਹਾਡਾ ਜਿਹੜਾ ਪੋਲਟਰੀ ਫਾਰਮ ਦਾ ਕਿੱਤਾ ਹੈ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਵਰਤਿਆ ਜਾਣ ਵਾਲਾ ਪ੍ਰੋਡਕਟ ਹੈ ਤੁਹਾਡਾ, ਜਾਂ ਫਿਰ ਕਹਿ ਲਓ ਹਾਈਵੇ ਦੇ ਉੱਤੇ ਵੱਡੇ ਵੱਡੇ ਰੈਸਟੋਰੈਂਟ ਹੋਟਲ ਖੁੱਲਦੇ ਜਾ ਰਹੇ ਨੇ, ਉਹਨਾਂ ਦੇ ਵਿੱਚ ਵੀ ਤੁਹਾਡੇ ਪ੍ਰੋਡਕਟ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ, ਮੰਗ ਹੁੰਦੀ ਹੈ। ਸੋ ਮੇਰਾ ਖਿਆਲ ਅਗਲੇ ਸਵਾਲ ਦੇ ਲਈ ਸੁਖਮਾਨ ਸਿੰਘ ਜੀ ਅੱਗੇ ਆ ਰਹੇ ਨੇ, ਤੇ ਸੁਖਮਾਨ ਜੀ ਗਰੇਵਾਲ ਸਾਹਿਬ ਤੋਂ ਅਗਲਾ ਸਵਾਲ ਪੁੱਛਣਗੇ ਪੋਲਟਰੀ ਦੇ ਨਾਲ ਜੁੜਿਆ ਹੋਇਆ।
5: ਜੀ ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਇਹ ਚੀਜ਼ ਦੱਸੋ ਵੀ ਤੁਸੀਂ ਇਹ ਕਿੱਤਾ ਸ਼ੁਰੂ ਕੀਤਾ ਤੇ ਇਸ ਵਿੱਚ ਜਿੱਥੇ ਤੁਸੀਂ ਸ਼ੁਰੂ ਕੀਤਾ ਕਿੰਨੀ ਜਗ੍ਹਾ ਲਈ, ਕਿਸ ਹਿਸਾਬ ਨਾਲ ਕੀਤਾ, ਕਿੱਥੇ ਸੀ? ਲੋਕ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਰਹਿੰਦੇ, ਸਾਨੂੰ ਇਸ ਚੀਜ਼ ਦਾ ਮੁਸ਼ਕਾਂ ਦਾ ਬਦਬੂ ਆਉਂਦੀ ਹੈ, ਵੀ ਇਸ ਚੀਜ਼ ਦਾ ਸਾਨੂੰ ਕਿੰਨਾ ਕੁ ਸਾਹਮਣਾ ਕਰਨਾ ਪਿਆ ਰੁਕਾਵਟਾਂ ਦਾ ਇਸ ਸੰਬੰਧੀ?
4: ਜਿਹੜਾ ਮੇਰਾ ਜਿੱਥੇ ਪੋਲਟਰੀ ਫਾਰਮ ਕੋਟਸ਼ਮੀਰ ਹੈ, ਸਾਰਿਆਂ ਨੂੰ ਪਹਿਲਾਂ ਮੇਰਾ ਹੀ ਪੋਲਟਰੀ ਫਾਰਮ ਘਰ ਨਹੀਂ ਜਿਹੜਾ ਨਾ ਘਰ ਹੋਣ ਕਰਕੇ ਉਦੋਂ ਬਾਅਦ ਜੇ ਕੋਈ ਘਰ ਕੋਈ ਆ ਵੀ ਗਿਆ ਸ਼ਿਫਟ

0: ਗਿਆ, ਉਹਦੀ ਕੋਈ ਕਾਊਂਟ ਨਹੀਂ ਕਰਦੀ ਗੱਲ। ਜਿੱਥੋਂ ਤੱਕ ਬਦਬੂ ਦਾ ਸਵਾਲ ਹੈ, ਜਿੰਨੀ ਉਹਨੂੰ ਮੇਨਟੇਨੈਂਸ ਰੱਖੋਗੇ ਉਹਦੀ ਘੱਟ ਹੋਊਗੀ, ਪਰ ਜੇ ਬਦਬੂ ਆਉਂਦੀ ਵੀ ਹੈ ਤਾਂ ਉਹ ਸੀਜ਼ਨਲ ਮੁਤਾਬਕ ਹੁੰਦੀ ਹੈ, ਜਿਵੇਂ ਸਾਉਣ ਭਾਦੋਂ ਦਾ ਮਹੀਨਾ ਜਾਂ ਜਦੋਂ ਵੀ ਆਉਂਦਾ ਉਦੋਂ ਹੁੰਦੀ ਹੈ, ਲਗਾਤਾਰ ਬਦਬੂ ਨਹੀਂ ਰਹਿੰਦੀ, ਉਹਦੇ ਚੇਂਜ ਆਉਂਦਾ ਰਹਿੰਦਾ। ਜਿਵੇਂ ਮੱਖੀਆਂ ਆਉਂਦੀਆਂ ਉਹ ਥੋੜ੍ਹੇ ਟਾਈਮ ਵਾਸਤੇ ਆਉਂਦੀਆਂ, ਉਦੋਂ ਬਾਅਦ ਥੋੜ੍ਹੇ ਟਾਈਮ ਬਾਅਦ ਉਹ ਚੇਂਜ ਹੋ ਜਾਂਦਾ, ਜਿਵੇਂ ਜਿਵੇਂ ਮੌਸਮ ਚੇਂਜ ਹੁੰਦਾ ਉਵੇਂ ਉਵੇਂ ਚੇਂਜ ਹੁੰਦਾ। ਜੇ ਉਹਦੀ ਕੋਈ ਰੋਕਥਾਮ ਵਾਸਤੇ ਜੇ ਕੋਈ ਮੱਖੀਆਂ ਦੀਆਂ ਦਵਾਈਆਂ ਨੇ ਉਹ ਵਰਤੀਆਂ ਜਾ ਸਕਦੀਆਂ, ਪਰ ਉਹ ਟਾਈਮ ਉਹਦਾ ਪੱਕਾ ਕੋਈ ਹੱਲ ਨਹੀਂ ਗਾ। ਉਹਦਾ ਜਿਹੜਾ ਹੱਲ ਹੈ ਉਹ ਸਿਰਫ ਮਤਲਬ ਉਹਦੀ ਥੋੜੀ ਸਾਫ਼ ਸਫਾਈ ਦਾ ਤੇ ਉਹਦੇ ਪ੍ਰਤੀ ਧਿਆਨ ਦਾ ਹੀ ਹੈ, ਜਾਂ ਸਮੇਂ ਮੁਤਾਬਕ ਉਹ ਚੇਂਜ ਹੁੰਦਾ ਰਹਿੰਦਾ। ਜੇ ਕੋਈ ਵੀ ਬਦਬੂ ਦੀ ਗੱਲ ਹੈ ਤਾਂ ਬਦਬੂ ਉਹ ਕੇਰਾਂ ਤੁਹਾਨੂੰ ਹਰੇਕ ਨੂੰ ਐਂ ਲੱਗਦਾ ਵੀ ਇਹ ਗਲਤ ਕੰਮ ਹੈ, ਪਰ ਗੱਲ ਕੀ ਹੈ, ਉਹਨੂੰ ਜਿੰਨੇ ਸਹੀ ਢੰਗ ਨਾਲ ਕਰਾਂਗੇ, ਸਾਫ਼ ਸਫਾਈ ਰੱਖਾਂਗੇ ਤਾਂ ਉਹਦੇ ਸਹੀ ਰਹੂਗਾ। ਜਿੱਥੇ ਦਰਖਤ ਦਰੁਖਤ ਵੱਧ ਲੱਗੇ ਹੋਣਗੇ ਤਾਂ ਉਹਦੇ ਪੋਲਿਊਟਡ ਘੱਟ ਰਹੂਗਾ, ਦਰਖਤ ਨਾਲ ਮਤਲਬ ਕਿ ਜਿਹੜੀ ਹੈਗੀ ਹੈ ਆਕਸੀਜਨ ਹੈ ਜਿਹੜੀ ਵੱਧ ਆਉਂਦੀ ਰਹਿੰਦੀ ਹੈ, ਉਹਦੇ ਨਾਲ ਥੋੜ੍ਹਾ ਜਿਹਾ ਬਦਬੂ ਦਾ ਵੀ ਘੱਟ ਫਰਕ ਪੈਂਦਾ ਵਾ, ਬਹੁਤ ਜ਼ਿਆਦਾ ਤਾਜ਼ੀ ਹਵਾ ਆਉਂਦੀ ਹੈ।
1: ਜੀ ਗਰੇਵਾਲ ਸਾਹਿਬ, ਮੈਂ ਤੁਹਾਨੂੰ ਸਵਾਲ ਕੀਤਾ ਸੀ ਉਸ ਸਵਾਲ ਸੰਬੰਧੀ, ਤੁਸੀਂ ਬਹੁਤ ਵਧੀਆ ਸਾਨੂੰ ਦੱਸਿਆ। ਇਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਸੀ ਆਪਣੇ ਪੜ੍ਹੇ ਲਿਖੇ ਹੋਣ ਦੀ, ਵੀ ਮੈਂ ਗ੍ਰੈਜੂਏਸ਼ਨ ਕੀਤੀ ਹੈ ਪੋਸਟ ਗ੍ਰੈਜੂਏਟ, ਉਸ ਸੰਬੰਧੀ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਵੀ ਸਭ ਪੜ੍ਹੇ ਲਿਖੇ ਇੱਕ ਕੁਰਸੀ ਦੀ ਝਾਕ ਦੇ ਵਿੱਚ ਰਹਿੰਦੀ ਹੈ ਵੀ ਅਸੀਂ ਏਸੀ ਥੱਲੇ ਬੈਠੀਏ, ਪੱਖਿਆਂ ਥੱਲੇ ਬੈਠੀਏ, ਛਾਵੇਂ ਬੈਠੀਏ, ਵੀ ਉਸ ਤਰ੍ਹਾਂ ਦੀ ਕੋਈ ਨੌਕਰੀ ਕਰਨਾ ਚਾਹੁੰਦੇ ਨੇ ਜਾਂ ਕੋਈ ਆਪਣਾ ਹੋਰ ਕਾਰੋਬਾਰ ਇਸ ਸੰਬੰਧੀ, ਵੀ ਸਾਨੂੰ ਔਖਾ ਨਾ ਹੋਣਾ ਪਵੇ, ਅੰਦਰ ਅੰਦਰ ਰਹੀਏ, ਜਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਇਸੇ ਕਿੱਤੇ ਨੂੰ ਚੁਣਿਆ ਆਪਣੇ ਪੋਲਟਰੀ ਫਾਰਮ, ਤੇ ਇਸ ਲਈ ਮੈਂ ਤੁਹਾਨੂੰ ਇਹ ਸਵਾਲ ਕਰਦਾ ਇਸ ਬਾਰੇ।
0: ਮੈਂ ਮੇਰਾ ਜਿਹੜਾ ਪਿਛੋਕੜ ਰਿਹਾ, ਮੈਂ ਜੋ ਵੀ ਮੇਰੇ ਪਰਿਵਾਰ ਸਾਰਾ ਪੜ੍ਹਿਆ ਲਿਖਿਆ ਰਿਹਾ, ਮੇਰੇ ਫਾਦਰ ਸਾਹਿਬ ਬੈਂਕ 'ਚ ਮੈਨੇਜਰ ਸੀਗੇ, ਮੈਂ ਜਿਹੜੇ ਮਤਲਬ ਸਾਰੀ ਐਜੂਕੇਸ਼ਨ ਪੂਰੀ ਕੀਤੀ ਹੈ, ਪਰ ਜਿਹੜੀ ਕੀ ਹੈ ਜਿਹੜਾ ਜਿਹੜਾ ਕੰਮ ਹੈ, ਕੰਮ ਦੀ ਤੁਹਾਡੀ ਆਜ਼ਾਦੀ ਰਹਿੰਦੀ ਹੈ, ਜਿਹੜਾ ਤੁਸੀਂ ਮਤਲਬ ਕਿ ਜਿਹੜੀ ਨੌਕਰੀ ਕਰਦੇ ਹੋ ਥੋੜ੍ਹਾ ਜਿਹਾ ਉਨੇ ਫ੍ਰੀ ਨਹੀਂ ਹੁੰਦੇ, ਪਰ ਆਮ ਤੌਰ 'ਤੇ ਜ਼ਿਆਦਾਤਰ ਨੌਕਰੀ ਨੂੰ ਹੀ ਲੋਕਾਂ ਨੇ ਤਰਜੀਹ ਦਿੱਤੀ ਜਾਂਦੀ ਹੈ, ਪਰ ਜਿਹੜਾ ਤੁਹਾਡਾ ਆਪਦਾ ਕੰਮ ਹੈ ਉਹਨੂੰ ਟਾਈਮ ਟੂ ਟਾਈਮ ਵੱਧਦਾ ਰਹਿੰਦਾ, ਉਹਦੇ ਐਂ ਨਹੀਂ ਪਤਾ ਕਿੰਨਾ ਗਰੋ ਕਰਨਾ ਉਹਨੇ, ਕਿੰਨਾ ਉਹਨੇ ਵੱਧ ਜਾਣਾ, ਉਹਦੇ ਤਰੱਕੀਆਂ ਦੇ ਆਸਾਰ ਜ਼ਿਆਦਾ ਨੇ, ਉਹਦੇ 'ਚ ਤੁਸੀਂ ਆਜ਼ਾਦ ਵੀ ਹੋ ਅਤੇ ਤੁਸੀਂ ਆਪਦੇ ਢੰਗ ਨਾਲ ਕੰਮ ਕਰ ਸਕਦੇ ਹੋ, ਅਤੇ ਤੁਸੀਂ ਸਾਰਿਆਂ ਨੂੰ ਵੱਡੀ ਗੱਲ ਕੀ ਹੈ, ਉਹਦੇ 'ਚ ਤੁਸੀਂ ਦੂਜੇ ਨੂੰ ਰੁਜ਼ਗਾਰ ਦਿੰਦੇ ਹੋ, ਜਿਹੜਾ ਜਿਹੜਾ ਕਾਰੋਬਾਰ 'ਚ ਤੁਸੀਂ ਆਪ ਮਤਲਬ ਕਿ ਉਹਦੇ ਮਾਲਕ ਹੋ ਅਤੇ ਉਹਨੂੰ ਦੂਜੇ ਨੂੰ ਰੁਜ਼ਗਾਰ ਦੇਣਾ ਉਹ ਵੀ ਇੱਕ ਬਹੁਤ ਵਧੀਆ ਗੱਲ ਹੈ। ਇੱਕ ਮੁਲਾਜ਼ਮ ਨੂੰ ਤੁਸੀਂ ਰੱਖਦੇ ਹੋ, ਤੁਹਾਡੇ ਕੋਲ 3 ਮੁਲਾਜ਼ਮ 4 ਮੁਲਾਜ਼ਮ ਨੇ, ਉਹਨਾਂ ਨੂੰ ਤਨਖਾਹਾਂ ਦਿੰਦੇ ਹੋ, ਉਹਨਾਂ ਨੂੰ ਮਹੀਨੇ ਦੇ ਮਹੀਨੇ 5-4 ਮਹੀਨਿਆਂ ਬਾਅਦ ਉਹਦੀ ਤਨਖਾਹ ਵਧਾਈ ਜਾਂਦੀ ਹੈ, ਮੈਨੂੰ ਇਹ ਵਧੀਆ ਲੱਗਦਾ।
2: ਜੀ ਗਰੇਵਾਲ ਸਾਹਿਬ, ਤੁਸੀਂ ਬਹੁਤ ਵਿਸਥਾਰ ਦੇ ਵਿੱਚ ਸੁਖਮਾਨ ਹੋਰਾਂ ਦੇ ਸਵਾਲ ਦਾ ਜਵਾਬ ਦਿੱਤਾ ਕਿ ਪੜ੍ਹਾਈ ਲਿਖਾਈ ਆਪਣੀ ਜਗ੍ਹਾ ਹੈ, ਕਿਉਂਕਿ ਜਿਹੜੇ ਕੰਮ ਦੇ ਵਿੱਚ ਵੀ ਤੁਸੀਂ ਹੈਗੇ ਹੋ ਉਹ ਤੁਹਾਡੀ ਪੜ੍ਹਾਈ ਲਿਖਾਈ ਉੱਥੇ ਵੀ ਕੰਮ ਆਉਂਦੀ ਹੈ। ਬਾਕੀ ਤੁਸੀਂ ਆਪਣੇ ਪਰਿਵਾਰ ਦੇ ਪੜ੍ਹੇ ਲਿਖੇ ਹੋਣ ਦੀ ਵੀ ਗੱਲ ਸਾਡੇ ਨਾਲ ਸਾਂਝੀ ਕੀਤੀ, ਜਿਵੇਂ ਤੁਹਾਡੇ ਪਿਤਾ ਜੀ ਜਿਹੜੇ ਉਹ ਬੈਂਕ ਦੇ ਮੈਨੇਜਰ, ਆਪਣੇ ਸਮੇਂ ਦੇ ਵਿੱਚ ਬੈਂਕ ਦੇ ਮੈਨੇਜਰ ਰਹੇ ਨੇ, ਤੇ ਉਹਨਾਂ ਨੇ ਵਧੀਆ ਆਪਣੇ ਪਰਿਵਾਰ ਨੂੰ ਯਾਨੀ ਕਿ ਤੁਹਾਨੂੰ ਵੀ ਸਿੱਖਿਆ ਜਿਹੜੀ ਉਚੇਰੀ ਸਿੱਖਿਆ ਦਵਾਈ ਹੈ। ਪਰ ਇਹ ਫੈਸਲਾ ਦੇਖੋ ਹਰ ਇੱਕ ਵਿਅਕਤੀ ਦਾ ਆਪਣਾ ਹੁੰਦਾ ਹੈ ਕਿ ਉਸਨੇ ਕਿਹੜੇ ਫੀਲਡ ਦੇ ਵਿੱਚ ਜਾਣਾ ਹੈ ਤੇ ਕਿਹੜੇ ਕੰਮ ਨੂੰ ਚੁਣਨਾ ਹੈ। ਜੀ ਗਰੇਵਾਲ ਸਾਹਿਬ, ਬਹੁਤ ਵਿਸਥਾਰ ਦੇ ਨਾਲ ਤੁਸੀਂ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹੋ, ਤੇ ਬਾਕੀ ਸਰੋਤੇ ਨੂੰ ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਤੁਹਾਡੇ ਨਾਲ ਜੁੜੇ ਹਾਂ ਮੈਂ ਯਾਨੀ ਕਿ ਤੁਹਾਡਾ ਰੇਡੀਓ ਦੋਸਤ ਸੰਦੀਪ ਸ਼ਿਰਗਿੱਲ, ਤੇ ਮੇਰੇ ਨਾਲ ਨੇ ਸਾਡੇ ਕੁਝ ਨਵੇਂ ਸਾਥੀ।
1: ਜੀ, ਮੈਂ ਅੰਮ੍ਰਿਤ ਢਿੱਲੋਂ ਤੇ ਮੇਰਾ ਨਾਮ ਸੁਖਮਾਨ ਸਿੰਘ।
2: ਜੀ, ਮੇਰਾ ਖਿਆਲ ਅੰਮ੍ਰਿਤ ਜੀ, ਅਗਲਾ ਸਵਾਲ ਤੁਹਾਡੇ ਮਨ ਦੇ ਵਿੱਚ ਆਇਆ ਕੋਈ ਜਿਹੜਾ ਤੁਸੀਂ ਗਰੇਵਾਲ ਸਾਹਿਬ ਤੋਂ ਪੁੱਛਣਾ ਚਾਹੋਗੇ, ਕਿਉਂਕਿ ਅੱਜ ਕਿਸਾਨ ਵੀਰੋ ਅਸੀਂ ਪੋਲਟਰੀ ਫਾਰਮ ਦੇ ਕਿੱਤੇ ਨਾਲ ਜੁੜੇ ਹੋਏ ਯਾਨੀ ਕਿ ਮੁਰਗੀ ਪਾਲਣ ਦੇ ਧੰਦੇ ਨਾਲ ਸੰਬੰਧ ਰੱਖਦੇ ਅਗਾਂਹ ਵਧੂ ਕਿਸਾਨ ਦੇ ਨਾਲ ਅਸੀਂ ਜੁੜੇ ਹੋਏ ਹਾਂ, ਸਰਦਾਰ ਗੁਰਹਰਵਿੰਦਰ ਸਿੰਘ ਗਰੇਵਾਲ ਜੀ, ਜਿਨ੍ਹਾਂ ਨੂੰ GS ਗਰੇਵਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਔਰ ਮੁਰਗੀ ਪਾਲਣ ਦਾ ਜੋ ਕਿੱਤਾ ਹੈ ਉਹ ਪਿੰਡ ਕੋਟ ਸ਼ਮੀਰ ਦੇ ਰਕਬੇ ਵਿੱਚ ਆਉਂਦਾ ਹੈ। ਸੋ ਅਗਲਾ ਸਵਾਲ ਤੁਹਾਡੇ ਨਾਲ ਸਾਂਝਾ ਕਰਨਗੇ ਗਰੇਵਾਲ ਸਾਹਿਬ ਅੰਮ੍ਰਿਤਪਾਲ।
3: ਹਾਂਜੀ ਗਰੇਵਾਲ ਸਾਹਿਬ, ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਜਿਵੇਂ ਕੋਈ ਵੀ ਕਿੱਤਾ ਹੁੰਦਾ ਹੈ, ਧੰਦਾ ਹੁੰਦਾ ਹੈ, ਵਪਾਰ ਹੁੰਦਾ ਹੈਗਾ, ਉਸ ਦੇ ਵਿੱਚ ਉਤਾਰ ਚੜ੍ਹਾਅ ਹੁੰਦੇ ਰਹਿੰਦੇ ਨੇ, ਤੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਜਿਵੇਂ ਤੁਸੀਂ ਮੁਰਗੀ ਪਾਲਣ ਦਾ ਪੋਲਟਰੀ ਫਾਰਮ ਤੁਹਾਡਾ ਕਿੱਤਾ ਹੈਗਾ ਜੋ ਤੁਸੀਂ ਚੁਣਿਆ ਹੈ, ਉਸ ਦੇ ਵਿੱਚ ਉਤਾਰ ਚੜ੍ਹਾਅ ਹੁੰਦੇ ਹੋਣੇ ਨੇ, ਤੇ ਇਸ ਕਿੱਤੇ ਦੇ ਵਿੱਚ ਕਿੰਨੀ ਰੇਸ਼ੀਓ ਜਿਹੜੀ ਆ ਉਹ ਮਾਤਰਾ ਜਿਹੜੀ ਆ ਉਹ ਕਿੰਨੇ ਕੁ ਪ੍ਰਤੀਸ਼ਤ ਘੱਟ ਸਕਦੀ ਹੈ?
0: ਹਾਂਜੀ, ਜਿਹੜੀ ਗਰਾਂਟ ਦੀ ਗੱਲ ਕਰਦੇ ਹੋ ਇਹ ਕੀ ਹੈ, ਇਹ ਧੰਦਾ ਥੋੜ੍ਹਾ ਜਿਹਾ ਇਸ ਤਰ੍ਹਾਂ ਹੀ ਹੈ, ਇਹ ਧੰਦੇ 'ਚ ਕਾਫੀ ਡਾਊਨ ਫਾਲ ਵੀ ਆ ਜਾਂਦਾ, ਕਾਫੀ ਅਪ ਵੀ ਕਰ ਜਾਂਦੀ ਹੈ ਮਾਰਕੀਟ, ਇਹ ਮਾਰਕੀਟ ਮਤਲਬ ਕਿ ਉਹਦੀ ਡਿਮਾਂਡ 'ਤੇ, ਲੋਕਾਂ ਦੀ ਡਿਮਾਂਡ 'ਤੇ ਜਾਂ ਹਾਲਾਤਾਂ 'ਤੇ ਜਾਂ ਜਿਵੇਂ ਕਰੋਨਾ ਵਗੈਰਾ ਆਏ ਸੀ ਉਦੋਂ ਉਹ ਚੀਜ਼ਾਂ 'ਤੇ ਹੋਰ ਕਈ ਚੀਜ਼ਾਂ ਨੂੰ ਇਹ ਪ੍ਰਭਾਵਿਤ, ਇਹਨਾਂ ਨਾਲ ਜਿਹੜੀ ਡਿਮਾਂਡ ਹੈ ਉਹ ਕਾਫੀ ਪ੍ਰਭਾਵਿਤ ਹੁੰਦੀ ਹੈ। ਇਹਨੂੰ ਕੀ ਹੈ, ਜੇ ਇੱਕ ਅਸੂਲ ਹੈ ਮਾਰਕੀਟ ਦਾ, ਜੇ ਮਾਰਕੀਟ ਨੇ ਡਾਊਨ ਆਉਣਾ ਤਾਂ ਮਾਰਕੀਟ ਨੇ ਅਪ ਵੀ ਹੋਣਾ, ਇਹ ਇਕਨੋਮਿਕ ਦਾ ਲਾਅ ਹੀ ਹੈ ਵੀ ਜੇ ਕੋਈ ਚੀਜ਼ ਮਾਰਕੀਟ ਥੱਲੇ ਚੱਲਦੀ ਹੈ ਥੱਲੇ ਆਊਗੀ, ਜੇ ਉੱਤੇ ਜਾਊਗੀ ਉੱਤੇ ਜਾਊਗੀ, ਪਰ ਗੱਲ ਕੀ ਹੈ ਮਾਰਕੀਟ ਇੱਕ ਤਰ੍ਹਾਂ ਇੱਕ ਸਟੇਬਲ ਨਹੀਂ ਰਹਿੰਦੀ ਹੁੰਦੀ ਕੋਈ ਵੀ ਕਿਸੇ ਵਪਾਰ ਦੀ ਹੈ, ਮਾਰਕੀਟ 'ਚ ਵਾਧਾ ਘਾਟਾ ਹੁੰਦਾ ਰਹਿੰਦਾ, ਜਿਹੜੀ

0: ਇੱਕ ਦਿਨ ਚ ਕਾਮਯਾਬ ਨਹੀਂ ਹੋ ਸਕਦੇ। ਜਿਹੜੀ ਇਹ ਜਿਹੜਾ ਇਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਤੁਹਾਡੇ ਆਂਡੇ ਦਾ ਰੇਟ ਹੈ ਕਿੰਨਾ ਕੁ ਉਤਰਾਅ ਚੜਾ ਆਉਂਦਾ, ਕਿਵੇਂ ਆਉਂਦਾ, ਇਹ ਉਤਰਾਅ ਚੜਾ ਕਈ ਵਾਰੀ ਤਾਂ ਜਿਹੜਾ ਆਂਡੇ ਦਾ ਰੇਟ ਹੈ 2.5 ਰੁਪਏ, 3 ਰੁਪਏ ਵੀ, 3 ਰੁਪਏ ਵੀ ਹੋ ਜਾਂਦਾ, ਕਈ ਵਾਰੀ ਇਹ 7 ਰੁਪਏ ਵੀ ਹੋ ਜਾਂਦਾ। ਇਹ ਕੀ ਹੈ ਆਮ ਬ੍ਰੋਕਰਾਂ ਚ, ਵੱਡੇ ਬ੍ਰੋਕਰਾਂ ਚ ਹੈਗਾ, ਜਿਹੜੀਆਂ ਮਤਲਬ ਕਿ ਗੌਰਮੈਂਟ ਦੀਆਂ ਪੋਲਿਸੀਜ਼ ਨੇ, ਜਿਹੜੀਆਂ ਗੌਰਮੈਂਟ ਦੇ ਇਹਦੇ ਪ੍ਰਤੀ ਜਿੰਨੀਆਂ ਵਧੀਆ ਹੋਣਗੀਆਂ ਓਨਾ ਹੀ ਫਾਰਮਰ ਬਚੂਗਾ। ਜਿਹੜੇ ਬ੍ਰੋਕਰ ਨੇ ਉਹ ਜ਼ਿਆਦਾ ਫਾਇਦਾ ਉਠਾ ਜਾਂਦੇ ਹੈ, ਜਿਹੜੇ ਫਾਰਮਰ ਨੇ ਉਹਨਾਂ ਨੂੰ ਘੱਟ ਫਾਇਦਾ ਹੁੰਦਾ। ਇਸ ਲਈ ਉਸ ਚੀਜ਼ ਤੇ ਥੋੜਾ ਜਿਹਾ ਫਰਕ ਪਾਉਣਾ ਚਾਹੀਦਾ। ਜੇ ਉਹ ਚੀਜ਼ਾਂ ਪਾਲਿਸੀਆਂ ਵਧੀਆ ਹੋਣਗੀਆਂ ਤਾਂ ਫਾਰਮਰ ਬਚਦਾ, ਨਹੀਂ ਫਾਰਮਰ ਨਹੀਂ ਬਚਦਾ।
1: ਜੀ, ਗਰੇਵਾਲ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਪੋਲਟਰੀ ਫਾਰਮ ਦੇ ਨਾਲ ਸੰਬੰਧ ਰੱਖਦੇ ਨੇ। ਜੀ ਕਿਸਾਨ ਵੀਰੋ, ਅਗਲੇ ਸਵਾਲ ਦੇ ਲਈ ਸਾਡੇ ਨਾਲ ਸੁਖਮਾਨ ਜੀ ਜੁੜੇ ਹੋਏ ਨੇ।
2: ਜੀ ਗਰੇਵਾਲ ਸਾਹਿਬ, ਸਾਨੂੰ ਸਭ ਤੋਂ ਪਹਿਲਾਂ ਹੀ ਦੱਸੋ ਵੀ ਸਰਕਾਰ ਤੁਹਾਡੇ ਪ੍ਰਤੀ ਇਸ ਕਿੱਤੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਤੁਹਾਨੂੰ ਇਸ ਸੰਬੰਧੀ ਕੀ ਫਾਇਦਾ ਦੇ ਰਹੀ ਹੈ ਉਹ, ਤਾਂ ਕਿ ਬਾਕੀ ਕਿਸਾਨ ਵੀਰਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਸਕੇ, ਕੋਈ ਇਸ ਤੋਂ ਲਾਭ ਮਿਲਦਾ ਜਾਂ ਜੋ ਚੀਜ਼ਾਂ ਇਸ 'ਚ ਚੱਲ ਰਹੀਆਂ, ਜੋ ਇਸ ਪ੍ਰਤੀ ਚੱਲ ਰਿਹਾ ਸਿਸਟਮ, ਉਹਨਾਂ ਨੂੰ ਵੀ ਲਾਭ ਹੋ ਸਕੇ, ਇਸ ਬਾਰੇ ਸਾਨੂੰ ਜਾਣਕਾਰੀ ਦਿਓ।
0: ਹਾਂਜੀ, ਜਿੱਥੋਂ ਤੱਕ ਇਹ ਮਤਲਬ ਕਿ ਜਿਹੜਾ ਹੈਗਾ ਗਾ ਤੁਹਾਡੀਆਂ ਸਹੂਲਤਾਂ ਦਾ, ਗੌਰਮੈਂਟ ਕੀ ਸਹੂਲਤਾਂ ਦਿੰਦੀ ਹੈ, ਪਰ ਜ਼ਿਆਦਾਤਰ ਸਾਨੂੰ ਵੀ ਇਮਾਨਦਾਰੀ ਨਾਲ ਉਸ ਪ੍ਰਤੀ ਹੋਣਾ ਚਾਹੀਦਾ। ਜ਼ਿਆਦਾਤਰ ਜਦੋਂ ਕੋਈ ਅਸੀਂ ਕੰਮ ਕਰਦੇ ਹਾਂ, ਹਰੇਕ ਸਾਨੂੰ ਇਹੀ ਆ ਕੇ ਪੁੱਛਦਾ ਵੀ ਕਿੰਨੀ ਸਬਸਿਡੀ ਹੈ ਇਹਦੇ 'ਚ, ਉਹ ਜਦ ਕੀ ਹੈ ਸਬਸਿਡੀ, ਹਰੇਕ ਦੇ ਦਿਮਾਗ 'ਚ ਇਹ ਹੁੰਦਾ ਵੀ ਅਸੀਂ ਸਬਸਿਡੀ ਖਾ ਲਈਏ, ਉਦੋਂ ਬਾਅਦ ਕੰਮ ਕਰੀਏ ਚਾਹੇ ਨਾ ਕਰੀਏ। ਜਦੋਂ ਕਿ ਗੌਰਮੈਂਟ ਵੀ ਕੋਸ਼ਿਸ਼ਾਂ ਕਰਦੀ ਹੈ, ਪਰ ਗੌਰਮੈਂਟ ਨੂੰ ਹੋਰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਤਾਂ ਕਿ ਵਧੇ ਜਿਹੜੀਆਂ ਮਤਲਬ ਸਬਸਿਡੀਆਂ ਨੇ, ਉਹ ਜੇ ਕੋਈ ਕੰਮ ਲੰਮਾ ਟਾਈਮ ਕਰਦਾ ਉਹਦੇ 'ਤੇ ਸਬਸਿਡੀਆਂ ਹੋਣੀਆਂ ਚਾਹੀਦੀਆਂ। ਜਿਹੜੀਆਂ ਸਬਸਿਡੀਆਂ ਪੰਜਾਬ ਗੌਰਮੈਂਟ ਦੀਆਂ ਘੱਟ ਹੁੰਦੀਆਂ, ਨਵਾੜ ਦੀਆਂ ਜ਼ਿਆਦਾ ਹੁੰਦੀਆਂ, ਨਵਾੜ ਦੀਆਂ ਜਿਹੜੀਆਂ ਸਬਸਿਡੀਆਂ ਉਹ ਕਿਤੇ ਵੱਧਦੀਆਂ ਘੱਟਦੀਆਂ ਰਹਿੰਦੀਆਂ, ਕਿਸੇ 'ਚ ਉਹ ਸਕੀਮਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕਈ ਵਾਰੀ ਕੋਈ ਫੀਡ ਯੂਨਿਟ 'ਤੇ ਆਉਂਦੀ ਹੈ, ਕਈ ਵਾਰੀ ਕੋਈ ਦੂਸਰੇ ਫੁੱਲ ਯੂਨਿਟ 'ਤੇ ਆਉਂਦੀ ਹੈ, ਕੋਈ ਅਲੱਗ ਅਲੱਗ ਪਾਰਟਸ ਹੁੰਦੀ ਹੈ, ਪਰ ਉਹ ਵੀ ਜ਼ਿਆਦਾਤਰ ਆਮ ਤੌਰ 'ਤੇ ਦੇਖਿਆ ਗਿਆ ਵੀ ਜਿਹੜੇ ਵੱਡੇ ਫਾਰਮਰ ਨੇ ਉਹ ਉਹਦੀਆਂ ਸਬਸਿਡੀਆਂ ਵਗੈਰਾ ਜਾਂ ਜਿਹੜੀਆਂ ਸਹੂਲਤਾਂ ਨੇ ਲੈ ਜਾਂਦੇ ਆ, ਛੋਟੇ ਫਾਰਮਰ ਨੇ ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ। ਕਾਰਨ ਕੀ ਹੈ, ਉਹਨਾਂ ਦੀ ਉਨੀ ਪਹੁੰਚ ਹੀ ਨਹੀਂ ਹੁੰਦੀ, ਉੱਥੋਂ ਤੱਕ ਪਹੁੰਚਣ ਦੇ ਸਮਰੱਥ ਹੀ ਨਹੀਂ ਹੁੰਦੇ, ਉਹਨਾਂ ਦੇ ਫਾਰਮਰ ਛੋਟੇ ਹੁੰਦੇ ਨੇ, ਉਹ ਉਹਨੀਆਂ ਜਿਹੜੀਆਂ ਸ਼ਰਤਾਂ ਨੇ ਨਵਾੜ ਦੀਆਂ ਪੂਰੀਆਂ ਨਹੀਂ ਕਰ ਸਕਦੇ, ਅਤੇ ਉਹ ਫਿਰ ਪਿੱਛੇ ਰਹਿ ਜਾਂਦੇ ਆ। ਇਸ ਲਈ ਉਹ ਜਿਹੜਾ ਕੀ ਹੈ ਉਹਨਾਂ ਨੂੰ ਸੰਘਰਸ਼ ਹੀ ਕਰਨਾ ਪੈਂਦਾ ਜਿਹੜੇ ਛੋਟੇ ਫਾਰਮਰ ਨੇ। ਜਿਹੜੇ ਵੱਡੇ ਫਾਰਮਰ ਨੇ ਉਹਨਾਂ ਨੂੰ ਪਹਿਲਾਂ ਹੀ ਉਸ ਗੱਲ 'ਚ ਨਿਪੁੰਨ ਹੁੰਦੇ ਆ, ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਕਿੰਨੀਆਂ ਉਹਦੀਆਂ ਸਬਸਿਡੀ ਆਊਗੀ, ਕਿੰਨਾ ਕੀ ਯੂਨਿਟ 'ਚ ਕੀ ਲਾਉਣਾ ਹੈ, ਕੀ ਤੁਹਾਡਾ ਯੂਨਿਟ ਕਿਹੋ ਜਿਹਾ ਹੋਣਾ ਚਾਹੀਦਾ, ਉਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਪਤਾ ਕਰ ਜਾਂਦੇ ਨੇ, ਉਹ ਪਹਿਲਾਂ ਹੀ ਲੈ ਜਾਂਦੇ ਨੇ। ਦੂਜੇ ਬੰਦੇ ਜਿਹੜੇ ਨੇ ਛੋਟੇ ਫਾਰਮਰ ਨੇ ਰਹਿ ਜਾਂਦੇ ਆ, ਜਦੋਂ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਛੋਟੇ ਫਾਰਮਰ ਨੇ ਉਹਨਾਂ ਨੂੰ ਧਿਆਨ 'ਚ ਰੱਖ ਕੇ ਹੀ ਉਹ ਜ਼ਿਆਦਾ ਕਰਿਆ ਜਾਵੇ, ਜਿਹੜੇ ਵੱਡੇ ਫਾਰਮਰ ਨੇ ਉਹਨਾਂ ਨੂੰ ਵੀ ਰੱਖਿਆ ਜਾਵੇ, ਪਰ ਛੋਟੇ ਫਾਰਮਰਾਂ ਦਾ ਵੀ ਖਿਆਲ ਰੱਖੇ।
2: ਜੀ ਸ਼ੁਕਰੀਆ ਗਰੀਵਾਲ ਸਾਹਿਬ। ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਵੀ ਜਿਸ ਤਰ੍ਹਾਂ ਹੁਣ ਚੱਲ ਰਿਹਾ ਸਾਉਣ ਮਹੀਨਾ, ਇਹ ਚੱਲ ਰਹੇ ਦੇਸੀ ਮਹੀਨੇ, ਇਹਨਾਂ ਟਾਈਮ ਬਾਰਿਸ਼ਾਂ ਦਾ ਮੌਸਮ ਹੈ, ਮੀਂਹਾਂ ਦਾ ਮੌਸਮ ਹੈ, ਇਸ ਟਾਈਮ ਇਹਨਾਂ 'ਚ ਮੁਰਗੀਆਂ 'ਚ ਇਹਨਾਂ ਲਾ ਲਓ ਤੁਸੀਂ ਬਿਮਾਰੀਆਂ ਫੈਲਦੀਆਂ ਜਾਂ ਮਰ ਜਾਂਦੀਆਂ, ਕਿਵੇਂ ਇਹਨਾਂ ਨੂੰ ਕਿਵੇਂ ਤੁਸੀਂ ਸਾਂਭ ਸੰਭਾਲ ਕਰਦੇ ਹੋ ਇਹਨਾਂ ਦੀ?
0: ਹਾਂਜੀ, ਜਿਹੜੀ ਵੈਕਸੀਨ ਦੀ ਸਵਾਲ ਹੈ, ਵੈਕਸੀਨ ਸਾਡੀਆਂ ਜਿਹੜੀਆਂ ਚਿਕਸ, ਜਦੋਂ ਪਹਿਲਾਂ ਇੱਕ ਦਿਨ ਦਾ ਚਿਕਸ ਆਉਂਦਾ ਉਹਦੇ 'ਚ ਵੈਕਸੀਨਾਂ ਬਹੁਤ ਜ਼ਿਆਦਾ ਵੈਕਸੀਨਾਂ ਲੱਗਦੀਆਂ। ਜਿਹੜੇ ਸਟਾਰਟਿੰਗ 'ਤੇ ਵੈਕਸੀਨ ਲਵਾਉਂਦੇ ਨੇ ਪੂਰੀ ਪ੍ਰੋਪਰ ਵੈਕਸੀਨ ਕਰਦੇ ਨੇ, 25-25, 26-26, 27-27 ਵੈਕਸੀਨਾਂ ਲੱਗ ਜਾਂਦੀਆਂ, ਉਹ ਜਿਹੜੀਆਂ ਲਵਾਉਣੇ ਚਾਹੀਦਾ, ਟੀਕਾਕਰਨ ਬੋਲਦੇ ਆ ਉਹਨੂੰ ਵੈਕਸੀਨ ਨੂੰ, ਜਿਹੜਾ ਟੀਕਾਕਰਨ ਲਵਾਉਣਾ ਚਾਹੀਦਾ। ਕਈ ਉਹਨੂੰ ਇਗਨੋਰ ਕਰ ਦਿੰਦੇ ਆ ਜਾਂ ਉਹ ਕਈ ਸੋਚਦੇ ਨੇ ਵੀ ਇਹਦੀਆਂ ਵੈਕਸੀਨਾਂ ਨੇ ਨਾ ਲਾਈਏ, ਪਰ ਜਿੰਨੀਆਂ ਵੱਧ ਤੋਂ ਵੱਧ ਲਾਉਂਗੇ ਤੁਸੀਂ ਸੇਫ ਰਹੋਗੇ। ਇਹ ਨਹੀਂ ਗੱਲ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹਨੂੰ ਬਿਮਾਰੀ ਨਹੀਂ ਆਉਂਦੀ, ਬਿਮਾਰੀ ਆਉਂਦੀ ਹੈ, ਪਰ ਉਹਦੀ ਜਿਹੜੀ ਵੈਕਸੀਨ ਨਾਲ ਉਹਦੀ ਜਿਹੜੀ ਮੋਰਟੈਲਿਟੀ ਹੈ ਜਾਂ ਜਿਹੜਾ ਉਹਦਾ ਹੋਏਗਾ ਨੁਕਸਾਨ, ਉਹ ਘੱਟ ਹੁੰਦਾ, ਅਤੇ ਉਹਦੇ 'ਚ ਕੀ ਹੈ ਤੁਹਾਡਾ ਬਚਾਅ ਹੋ ਜਾਂਦਾ। ਇਸ ਲਈ ਜਿਹੜਾ ਥੋੜ੍ਹਾ ਜਿਹਾ ਪੈਸਾ ਤੁਸੀਂ ਦਵਾਈਆਂ 'ਤੇ ਟੀਕਾਕਰਨ 'ਤੇ ਲਾਉਂਗੇ ਤਾਂ ਤੁਹਾਨੂੰ ਉਹਦਾ ਬੈਨੀਫਿਟ ਹੀ ਹੋਊਗਾ, ਤੁਹਾਨੂੰ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ। ਦੂਜੇ ਮਤਲਬ ਜਿਹੜੀ ਫਾਰਮਿੰਗ ਆ, ਜਿਵੇਂ ਡੈਰੀ ਹੈ ਜਾਂ ਹੋਰ ਜਿਹੜੇ ਨੇ ਉਹਨਾਂ 'ਚ ਵੀ, ਜਿਹੜੇ ਗੋਟ ਫਾਰਮਿੰਗ ਆ ਉਹਦੇ 'ਚ ਵੀ ਵੈਕਸੀਨਾਂ ਬਹੁਤ ਕਾਊਂਟ ਕਰਦੀਆਂ। ਵੈਕਸੀਨਾਂ ਬੰਨੀ ਹਰੇਕ ਨੂੰ ਧਿਆਨ ਦੇਣਾ ਚਾਹੀਦਾ, ਪਰ ਗੌਰਮੈਂਟ ਇਹਦੇ ਪ੍ਰਤੀ ਤਾਂ ਬਹੁਤ ਸੁਚੇਤ ਹੈ, ਗੌਰਮੈਂਟ ਤਾਂ ਕਹਿੰਦੀ ਹੈ ਜਾਂ ਜਿਹੜੀਆਂ ਹੈਚਰੀਆਂ ਜਾਂ ਜਿਹੜੇ ਉਹ ਕਹਿੰਦੇ ਨੇ ਵੀ ਇਹਨੂੰ ਇੰਨੀਆਂ ਵੈਕਸੀਨਾਂ ਲਵਾਓ, ਪਰ ਜਿਹੜਾ ਹੁਣ ਕੋਈ ਫਾਰਮਰ ਨਹੀਂ ਲਵਾਉਂਦਾ ਉਹ ਤਾਂ ਖੁਦ ਹੀ ਜ਼ਿੰਮੇਵਾਰ ਆ, ਉਹਦੇ 'ਚ ਕੀ ਕੋਈ ਕਰ ਸਕਦਾ।
2: ਜੀ ਗਰੇਵਾਲ ਸਾਹਿਬ, ਇਸ ਧੰਦੇ ਨਾਲ ਜੁੜੇ ਨੇ ਜੋ ਕਿਸਾਨ ਵੀਰ ਤੁਹਾਡੀ ਗੱਲਬਾਤ ਸੁਣ ਰਹੇ ਨੇ, ਉਹਨਾਂ ਨੂੰ ਵੀ ਇਸ ਗੱਲ ਦਾ ਫਾਇਦਾ ਹੋਵੇਗਾ ਵੀ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਲੱਗੇ, ਤੁਹਾਡਾ ਸ਼ੁਕਰੀਆ।
1: ਜੀ ਗਰੇਵਾਲ ਸਾਹਿਬ, ਸਭ ਤੋਂ ਜਿਹੜਾ ਸਵਾਲ ਮੁੱਖ ਆਉਂਦਾ ਹੈ ਜਦੋਂ ਕੋਈ ਕਿੱਤਾ ਸ਼ੁਰੂ ਕਰਦੇ ਹਾਂ, ਆਪਾਂ ਕਿਸਮ ਦੇ ਵੱਲ ਜਾਂਦੇ ਹਾਂ ਕਿ ਕਿਹੜੀ ਕਿਸਮ ਦਾ ਬੱਚਾ ਜਿਹੜਾ ਆਪਾਂ ਪਾਲਣਾ ਹੈ ਅਤੇ ਕਿਸ ਤਰ੍ਹਾਂ ਫਿਰ ਉਸਦੀ ਸਾਂਭ ਸੰਭਾਲ ਹੁੰਦੀ ਹੈ, ਉਹ ਵੀ ਇਸ ਦਾ ਇੱਕ ਸਵਾਲ ਦਾ ਹਿੱਸਾ ਬਣ ਜਾਂਦਾ, ਕਿਉਂਕਿ ਅਲੱਗ ਅਲੱਗ ਨਸਲ ਨੂੰ ਅਲੱਗ ਅਲੱਗ ਤਰ੍ਹਾਂ ਦਾ ਟੈਂਪਰੇਚਰ ਚਾਹੀਦਾ, ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਹੈ ਮੌਸਮ ਅਤੇ ਸਥਿਤੀ ਦੀ ਵੀ ਲੋੜ ਪੈਦਾ ਹੋ ਸਕਦੀ ਹੈ। ਸੋ ਇਸ ਬਾਰੇ ਜ਼ਰੂਰ ਤੁਸੀਂ ਦੱਸਿਓ ਕਿ ਕਿਹੜੀ ਜਿਹੜੀ ਕਿਸਮ ਹੈ ਜ਼ਿਆਦਾਤਰ ਆਪਣੇ ਇਸ

0: ਹੈ ਉਹਨੂੰ ਕਿਸਮ ਨੂੰ ਕੋਈ ਵੀ ਕਮੀ ਪੇਸ਼ੀ ਨਹੀਂ ਰੱਖਦਾ। ਕਾਰਨ ਕੀ ਹੈ, ਜਿਹੜੀ ਲੇਅਰ ਫਾਰਮਿੰਗ ਹੈ ਇਹ ਇੰਨੀ ਮਤਲਬ ਕਿ ਔਖੀ ਜਾਂ ਇੰਨੀ ਰਿਜ਼ਲਟ ਹੈ ਇਹਦਾ ਨਾਲ ਦੀ ਨਾਲ ਹੀ ਰਿਜ਼ਲਟ ਹੈ। ਜੇ ਕੋਈ ਵੀ ਬਰੀਡਰ ਕੋਈ ਵੀ ਜਿਹੜਾ ਹੈਗਾ ਕਿਸਮ ਤਿਆਰ ਕਰਦਾ ਹੈ ਉਹ ਜੇ ਮਾੜੀ ਹੋਊਗੀ ਉਹ ਮਾਰਕੀਟ 'ਚ ਨਹੀਂ ਚੱਲਦੀ। ਜਿਹੜੀਆਂ ਮਾਰਕੀਟ 'ਚ ਕਿਸਮਾਂ ਆਉਂਦੀਆਂ ਜਿਵੇਂ ਬੈਂਕੀ ਹੈ, ਸਕਾਈ ਲਾਰਕ ਹੈ ਜਾਂ ਹੋਰ ਨੇ, ਸਾਰੀਆਂ ਚੰਗੀਆਂ ਨੇ, ਪਰ ਤੁਹਾਡੇ ਉਹਨੂੰ ਰੱਖਣ 'ਤੇ, ਤੁਹਾਡੇ ਉਹਦੇ ਟੀਕਾ ਕਰਨ 'ਤੇ ਜਾਂ ਉਹਨਾਂ ਦੀਆਂ ਉਹਦੇ ਸਾਂਭ ਸੰਭਾਲ 'ਤੇ ਕਾਊਂਟ ਕਰਦਾ। ਜਿਹੜੀਆਂ ਵੈਕਸੀਨ ਆਪਦੇ ਆਪ 'ਚ ਜਿਹੜੀਆਂ ਮਤਲਬ ਕਿ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਇਹ ਸਾਰੀਆਂ ਨਿਪੁੰਨ ਹੁੰਦੀਆਂ, ਪਰ ਤੁਸੀਂ ਉਹਨਾਂ ਨੂੰ ਕਿਸਮਾਂ ਨੂੰ ਕਿਵੇਂ ਵਰਤਦੇ ਹੋ, ਵਾਰੀ ਵਾਰੀ ਜਿਹੜੀਆਂ ਕਿਸਮਾਂ ਨੇ ਕੋਈ ਚੇਂਜ ਕਰਦੇ ਰਹਿੰਦੇ ਆ, ਜਿਵੇਂ ਮਾਰਕੀਟ 'ਚ ਕੋਈ ਉਤਰਾਅ ਚੜਾਅ ਹੁੰਦਾ, ਕਿਸੇ 'ਚ ਕੋਈ ਕਈ ਵਾਰੀ ਕੋਈ ਬਰੀਡ ਹੁੰਦੀ ਹੈ ਉਹਦੇ 'ਚ ਕੋਈ ਪ੍ਰੋਬਲਮ ਆ ਜਾਂਦੀ ਹੈ, ਤਾਂ ਤੁਸੀਂ ਚੇਂਜ ਕਰਕੇ ਦੂਜੀ, ਤੁਹਾਨੂੰ ਇੰਨੀ ਕੁ ਆਜ਼ਾਦੀ ਹੈਗੀ ਤੁਸੀਂ ਦੂਜੀ ਬਰੀਡ ਲੈ ਸਕਦੇ ਹੋ। ਪਰ ਗੱਲ ਇਹ ਹੈ ਕੋਈ ਬਰੀਡ ਕੋਈ ਮਾੜੀ ਨਹੀਂ ਕੋਈ ਚੰਗੀ ਨਹੀਂ, ਹਰੇਕ ਬਰੀਡ ਆਪਦੀ ਥਾਂ 'ਤੇ ਸਹੀ ਹੈ, ਤਾਂ ਉਹ ਟਾਈਮ ਟੂ ਟਾਈਮ ਚੇਂਜ ਆਉਂਦੀ ਰਹਿੰਦੀ ਹੈ। ਹਰੇਕ ਬਰੀਡ 'ਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ, ਉਹਨਾਂ ਨੂੰ ਤਿਆਰ ਕਰਦੇ ਨੇ ਬਹੁਤ ਜ਼ਿਆਦਾ ਮਤਲਬ ਪੈਸੇ ਲੱਗਦੇ ਹੈ, ਇਸ ਲਈ ਕੋਈ ਵੀ ਮਾੜੀ ਨਹੀਂ, ਕੋਈ ਵੀ ਕੰਪਨੀ ਮਾੜੀ ਬਰੀਡ ਤਿਆਰ ਕਰਕੇ ਰਾਜੀ ਨਹੀਂ।
1: ਜੀ ਬਿਲਕੁਲ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਇੱਕ ਸਵਾਲ ਦੇ ਜਵਾਬ ਦੇ ਵਿੱਚ ਤੁਸੀਂ ਗੱਲਬਾਤ ਕਰ ਰਹੇ ਸੀ ਕਿ ਕਿਸ ਤਰ੍ਹਾਂ ਜਿਹੜਾ ਉਤਾਰ ਚੜਾਅ ਆਉਂਦਾ ਜਾਂ ਰੇਟ ਦਾ ਵਾਧਾ ਘਾਟਾ ਮੰਡੀਕਰਨ ਜਿਹੜਾ ਇਸ ਪ੍ਰੋਡਕਟ ਦਾ ਤੁਹਾਡੇ ਦਾ ਆਉਂਦਾ, ਤਾਂ ਇਹਦੇ ਵਿੱਚ ਮੇਰਾ ਇੱਕ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਕਿ ਕਿਉਂ ਕਿਸਾਨ ਵੀਰ ਸਿੱਧੀ ਜਿਹੜੀ ਹੈ ਸਿੱਧੀ ਵੇਚ ਕਿਉਂ ਨਹੀਂ ਕਰ ਪਾਉਂਦੇ ਜਾਂ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਕਿ ਸਿੱਧਾ ਹੀ ਆਪਣੇ ਪ੍ਰੋਡਕਟ ਨੂੰ ਗ੍ਰਾਹਕ ਤੱਕ ਪਹੁੰਚਾਇਆ ਜਾਵੇ।
0: ਕੁਛ ਤਾਂ ਸਾਡੇ ਜਿਹੜੀ ਹੈ ਮਤਲਬ ਕਿ ਜਿਹੜੀ ਕਾਕਾ ਸ਼ਾਹੀ ਹੈ ਉਹ ਭਾਰੂ ਹੁੰਦੀ ਹੈ, ਜਦੋਂ ਸਾਨੂੰ ਐਂ ਹੁੰਦਾ ਵੀ ਅਸੀਂ ਥਾਂ ਥਾਂ 'ਤੇ ਰੇਹੜੀਆਂ 'ਤੇ ਲਿਜਾ ਕੇ ਕਿਉਂ ਆਂਡੇ ਵੇਚੀਏ ਜਾਂ ਕਿਉਂ ਕਰੀਏ, ਪਰ ਫਿਰ ਵੀ ਜਿਹੜੇ ਕੋਈ ਕਰਦੇ ਨੇ ਉਹ ਕਰ ਲੈਂਦੇ ਨੇ। ਉਹਦੇ 'ਚ ਗੱਲ ਕੀ ਹੈ, ਜਿਹੜਾ ਬ੍ਰੋਕਰ ਹੈ ਜਿਹੜੇ ਮਤਲਬ ਕਿ ਆਂਡੇ ਵੇਚਦੇ ਨੇ ਉਹਨਾਂ ਨੇ ਆਪਦੀ ਮਾਰਕੀਟ ਉਹ ਆਪਦੇ ਢੰਗ ਨਾਲ ਖੁਦ ਕੀਤੀ ਹੁੰਦੀ ਹੈ। ਜੇ ਅਸੀਂ ਕਹੀਏ ਨੌਕਰ ਰੱਖ ਕੇ ਅਸੀਂ ਮਾਰਕੀਟ 'ਤੇ ਆਂਡਾ ਵੇਚ ਲਾਂਗੇ ਉਹ ਪੋਸੀਬਲ ਨਹੀਂ। ਕਾਰਨ ਕੀ ਹੈ, ਜਿਹੜੀਆਂ ਮਤਲਬ ਕਿ ਜੇ ਤੁਸੀਂ ਆਂਡਾ ਵੇਚਣਾ ਤੁਸੀਂ ਖੁਦ ਵੇਚੋਗੇ ਜਾ ਕੇ ਤਾਂ ਆਂਡਾ ਵੇਚ ਸਕਦੇ ਹੋ, ਨਹੀਂ ਕੋਈ ਤੁਸੀਂ ਦੂਸਰੇ ਬੰਦਾ ਜੇ ਇਕੱਲਾ ਕਹੋ ਨੌਕਰ ਰੱਖ ਲਿਆ, ਨੌਕਰ 'ਤੇ ਇੱਕ ਗੱਡੀ ਲੈ ਲਈ ਅਤੇ ਬਸ ਉਹਦੇ 'ਤੇ ਵੇਚ ਦਿਆਂਗੇ, ਉਹ ਅਜਿਹੀਆਂ ਨਹੀਂ ਹੋ ਸਕਦੀਆਂ। ਇਸ ਲਈ ਸਾਡੇ ਕੋਲੋਂ ਅਸੀਂ ਉਸ ਗੱਲ 'ਚ ਅਸੀਂ ਭੱਜ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਵੀ ਨਹੀਂ ਅਸੀਂ ਕਿਹੜਾ ਨਾ ਆਪ ਕਿਹੜਾ ਨਾਲ ਜਾਊਗਾ, ਸਾਡੇ ਕੋਲ ਹੋਰ ਹੈ। ਮੈਨ ਪਾਵਰ ਦੀ ਕਮੀ ਆ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਮੈਨ ਪਾਵਰ ਆਏ ਹਾਂ ਜਿਹਨਾਂ 'ਚ ਜ਼ਿਆਦਾ ਨੇ, ਪਰਿਵਾਰ ਦੇ ਵੱਡੇ ਬੰਦੇ ਨੇ, ਵੱਡੇ ਪਰਿਵਾਰ ਦੀਆਂ ਹੁਣ ਫੈਮਿਲੀ ਜਿਹੜੀਆਂ ਛੋਟੀਆਂ ਹੋ ਗਈਆਂ, ਇਕੱਲੇ ਇੱਕ ਦੋ ਜਣੇ ਨੇ, ਉਹ ਇੰਨਾ ਟਾਈਮ ਹੀ ਨਹੀਂ ਡਿਵੋਟ ਕਰ ਸਕਦੇ, ਇਸ ਲਈ ਮਤਲਬ ਕਿ ਉਹਦੇ 'ਚ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀਆਂ। ਇਹ ਉਹਦੇ ਕਰਕੇ ਜਿਹੜਾ ਹੁਣ ਜਿਹੜਾ ਬੰਦਾ ਇੱਕ ਮਿਹਨਤ ਕਰਦਾ ਬ੍ਰੋਕਰ, ਇੱਕ ਆਂਡਾ ਵੇਚਦਾ, ਕਿਤੇ ਸਾਥੋਂ ਲੈ ਕੇ ਜਾਂਦਾ, ਗਾਂ ਵੇਚਦਾ, ਅਕਸਰ ਉਹ ਟਾਈਮ ਵੀ ਡਿਵੋਟ ਕਰਦਾ, ਉਹਨੂੰ ਉਨਾ ਕੁ ਤਾਂ ਉਹਨੂੰ ਬਣਦਾ ਹੀ ਹੈ। ਪਰ ਕਈ ਜਿਹੜੇ ਵੱਡੇ ਲੈਵਲ 'ਤੇ ਸੋਸ਼ਲ ਹੁੰਦਾ ਉਹ ਮਾੜਾ ਹੈ, ਜਿਹੜਾ ਛੋਟੇ ਲੈਵਲ 'ਤੇ ਹੈ ਉਹ ਨਹੀਂ, ਉਹ ਕੋਈ ਸ਼ੋਸ਼ਣ ਕੋਈ ਨਹੀਂ। ਜਿਹੜੀਆਂ ਛੋਟੀਆਂ ਮਾਰਕੀਟਾਂ 'ਚ ਆਂਡਾ ਵੇਚਦੇ ਨੇ ਉਹਨਾਂ ਦਾ ਕੋਈ ਮਤਲਬ ਨਹੀਂ, ਉਹ ਸਹੀ ਨੇ। ਜਿਹੜੇ ਵੱਡੇ ਲੈਵਲ 'ਤੇ ਹੈ, ਜਿਹੜੀ ਕੋਈ ਪੰਜਾਬ ਲੈਵਲ 'ਤੇ ਦਿੱਲੀ ਲੈਵਲ 'ਤੇ ਜਿਹੜਾ ਕੰਮ ਹੁੰਦਾ ਉਹਦੇ 'ਚ ਜਿਨ੍ਹਾਂ ਨੇ 100 ਗੱਡੀ ਲੈ ਲਈ, 50 ਗੱਡੀਆਂ ਲੈ ਲਈਆਂ, ਉਹ ਘੱਟ ਰੇਟ 'ਤੇ ਲੈ ਲਈਆਂ, ਮੁੜ ਕੇ ਵੱਧ ਰੇਟ 'ਤੇ ਵੇਚਤੀਆਂ, ਉਹ ਗਲਤ ਹੈ, ਉਹ ਨਹੀਂ ਹੋਣਾ ਚਾਹੀਦਾ। ਜਿਹੜਾ ਕੋਈ ਛੋਟਾ ਬ੍ਰੋਕਰ ਹੈ ਉਹ ਆਪਦਾ ਰੋਟੀ ਰੋਜੀ ਰੋਟੀ ਕਰਾਉਣ ਚਲਾਉਂਦਾ, ਉਹਦੇ 'ਚ ਕੋਈ ਮਾੜਾ ਨਹੀਂ।
1: ਇਹ ਬਿਲਕੁਲ ਤੁਸੀਂ ਗੱਲ ਕੀਤੀ ਕਿ ਜਿਹੜੀ ਇੱਕ ਆਮ ਲੋਕਲ ਪੱਧਰ 'ਤੇ ਹੈ ਉਹ ਸਿਰਫ ਆਪਣਾ ਮਾਰਜਨ ਜਿਹੜਾ ਕਹਿ ਲਓ ਖਰਚਾ ਕੱਢ ਕੇ ਹੀ ਇੱਕ ਪ੍ਰੋਡਕਟ ਨੂੰ ਅੱਗੇ ਵੇਚਦਾ ਗਾ, ਚਾਹੇ ਉਹ ਬ੍ਰੋਕਰ ਹੈ ਜਾਂ ਫਿਰ ਕੋਈ ਵੀ ਵਪਾਰੀ ਹੋ ਸਕਦਾ। ਹੁਣ ਇੱਥੇ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ, ਆਪਾਂ ਮਾਰਕੀਟ ਦੇ ਵਿੱਚ ਕੋਈ ਵੀ ਪ੍ਰੋਡਕਟ ਲੈਣ ਜਾਂਦੇ ਹਾਂ ਉਸ ਦੇ ਉੱਪਰ ਇੱਕ ਐਕਸਪਾਇਰੀ ਡੇਟ ਹੁੰਦੀ ਹੈ ਜੀ, ਪਰ ਜਿਹੜਾ ਹੁਣ ਇੱਕ ਆਂਡਾ ਤਿਆਰ ਹੋਇਆ ਉਹ ਕਦੋਂ ਤਿਆਰ ਹੋਇਆ, ਕਿੰਨੇ ਦਿਨ ਪਹਿਲਾਂ ਤਿਆਰ ਹੋਇਆ ਅਤੇ ਕਦੋਂ ਤੱਕ ਉਸ ਦੀ ਮਿਆਦ ਹੈ, ਕਿੰਨਾ ਚਿਰ ਉਹਨੂੰ ਆਪਾਂ ਰੱਖਣਾ, ਜਾਂ ਜੇਕਰ ਉਸਦਾ ਟਾਈਮ ਜ਼ਿਆਦਾ ਹੋ ਚੁੱਕਿਆ ਗਾ ਤਾਂ ਉਹਨੂੰ ਕਿਵੇਂ ਡਿਸਟਰੋਏ ਕਰਨਾ ਜਾਂ ਕਿਵੇਂ ਉਸ ਦੀ ਜਿਹੜੀ ਸਾਂਭ ਸੰਭਾਲ ਕਰਨੀ ਆ, ਇਸ ਬਾਰੇ ਜਿਹੜਾ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ, ਤਾਂ ਕਿ ਜਿਹੜੇ ਲੋਕ ਇਸ ਬਾਰੇ ਸਵਾਲ ਕਿਸੇ ਹੋਰ ਵੀ ਸਰੋਤੇ ਦੇ ਮਨ 'ਚ ਹੋਵੇਗਾ ਉਹਨਾਂ ਨੂੰ ਵੀ ਇਸ ਬਾਰੇ ਪਤਾ ਲੱਗ ਸਕੇ।
0: ਹਾਂਜੀ, ਜਿਸ ਤੋਂ ਆਂਡੇ ਦਾ ਸਵਾਲ ਹੈ, ਆਂਡਾ ਪੈਰੀਸ਼ੇਬਲ ਗੁੱਡ ਹੈ, ਇਹ ਨਾਸ਼ਵਾਨ ਹੈ, ਇਹ ਬਹੁਤ ਛੇਤੀ ਖਰਾਬ ਹੋ ਜਾਂਦਾ ਹੈ, ਖਾਸ ਕਰਕੇ ਗਰਮੀਆਂ ਦੇ ਮੌਸਮ 'ਚ ਜਿਹੜੀ ਇਹ ਚੀਜ਼ ਹੈ ਛੇਤੀ ਮਤਲਬ ਸਮੈਲ ਦੇ ਜਾਂਦੀ ਹੈ। ਇਹਦੇ ਪ੍ਰਤੀ ਸਾਨੂੰ ਸਾਰਿਆਂ ਨੂੰ, ਜਿਹੜੇ ਅਸੀਂ ਫਾਰਮਰ ਹਾਂ, ਅਸੀਂ ਕੰਮ ਕਰਦੇ ਹਾਂ, ਇਹਦੇ ਪ੍ਰਤੀ ਸਾਨੂੰ ਸੁਚੇਤ ਹੀ ਰਹਿਣਾ ਪੈਂਦਾ। ਇਹਦੇ 'ਚ ਕੀ ਹੈ, ਸਾਨੂੰ ਵੈਂਟੀਲੇਸ਼ਨ ਹੋਣੀ ਚਾਹੀਦੀ ਹੈ, ਜਿਹੜਾ ਤੁਹਾਡੇ ਆਂਡੇ ਵਾਲਾ ਕਮਰਾ ਹੈ ਉਹਦੇ 'ਚ ਪੂਰੀ ਐਗਜਾਸਟਿੰਗ ਹੋਣੀ ਚਾਹੀਦੀ ਹੈ, ਪ੍ਰੋਪਰ ਉਹਨੂੰ ਗਰਮੀ ਗੁਰਮੀ ਤੋਂ ਬਚਾਇਆ ਜਾਵੇ। ਜਿਹੜੀ ਇਹ ਮਤਲਬ ਕਿ ਜਿਹੜੀਆਂ ਗਰਮੀ 'ਚ ਜਿਹੜੀਆਂ ਮਤਲਬ ਹੈਗੀਆਂ ਇਹ ਪ੍ਰੋਪਰ ਵੈਕਸੀਨ ਜਿਹੜੀਆਂ ਹੈਗੀਆਂ ਗੀਆਂ ਇਹ ਉਹਦੇ ਵੈਂਟੀਲੇਸ਼ਨ ਹੋਣੀ ਚਾਹੀਦੀ ਹੈ, ਕੋਈ ਦੂਜੇ ਜਿਹੜੇ ਹੈਗੇ ਨੇ ਐਗਜਾਸਟ ਲੱਗੇ ਹੋਣੇ ਚਾਹੀਦੇ ਹੈ ਉਹਦੇ ਨਾਲ, ਤਾਂ ਕਿ ਟੈਂਪਰੇਚਰ ਹੈ ਜਿਹੜਾ ਕਮਰੇ ਦਾ ਉਹ ਡਾਊਨ ਰਹੇ। ਡਾਊਨ ਐਂ ਨਹੀਂ ਵੀ ਏਸੀ ਲਾ ਦੇਣਾ, ਏਸੀ ਲਾਉਂਗੇ ਤਾਂ ਤੁਸੀਂ ਤੁਹਾਡਾ ਉਹ ਏਸੀ ਨਾਲ ਨਹੀਂ ਇੰਨਾ ਪਰਫੈਕਟ ਹੁੰਦਾ, ਕਿਉਂਕਿ ਲੰਮਾ ਟਾਈਮ ਜਿਹੜਾ ਹੁੰਦਾ ਦੂਜਾ ਜਿਹੜਾ ਆਂਡਾ ਵੇਚਣ ਵਾਲਾ ਹੁੰਦਾ ਉਹਨੇ ਵੀ ਆਂਡਾ ਲਿਜਾ ਕੇ ਵੇਚਣਾ ਹੁੰਦਾ, ਉਹਦੇ ਕੋਲ ਵਿਚਾਰੇ ਕੋਲ ਏਸੀ ਉਸੀ ਕਿੱਥੇ ਹੁੰਦੇ ਨੇ, ਉਹ ਆਂਡਾ ਜ਼ਿਆਦਾ ਖਰਾਬ ਹੋ ਜਾਂਦਾ। ਇਸ ਲਈ ਸਾਨੂੰ ਤਾਂ ਇਹਦੇ ਪ੍ਰਤੀ ਤਾਂ ਬਹੁਤ ਸੁਚੇਤ ਰਹਿਣਾ ਪੈਂਦਾ, ਇਹਦਾ ਹਰ ਗੱਲ ਤੋਂ ਧਿਆਨ ਰੱਖਣਾ ਪੈਂਦਾ। ਜੇ ਤੁਸੀਂ

0: ਤੁਹਾਡਾ ਆਂਡਾ ਫਰੈਸ਼ ਅਤੇ ਵਧੀਆ ਹੋਣਾ ਚਾਹੀਦਾ। ਜਿੰਨਾ ਆਂਡਾ ਵਧੀਆ ਹੋਊਗਾ ਅਗਲੀ ਵਾਰੀ ਤੁਹਾਡੇ ਕੋਲੋਂ ਫਿਰ ਹੀ ਆਂਡਾ ਲੈ ਕੇ ਜਾਣਗੇ। ਐਂ ਤੁਹਾਡੇ ਤੁਸੀਂ 10 ਰੁਪਏ ਘੱਟ ਕਮਾ ਲਓ, ਪਰ ਤੁਹਾਡੇ ਕੋਲ ਆਂਡਾ ਜਿਹੜਾ ਦੇਣਾ ਹੈ ਜਿਹੜਾ ਇੱਕ ਵਪਾਰੀ ਨੂੰ, ਉਹ ਵਧੀਆ ਹੀ ਹੋਣਾ ਚਾਹੀਦਾ। ਉਹਦੇ ਪ੍ਰਤੀ ਤੁਸੀਂ ਸੁਚੇਤ ਹੀ ਰਹਿਣਾ ਪਊਗਾ ਜਿਹਨੇ ਫਾਰਮਿੰਗ ਦਾ ਕੰਮ ਕਰਨਾ। ਜਿਹੜਾ ਸੁਚੇਤ ਨਹੀਂ ਰਹੂਗਾ ਉਹ ਗਲਤ ਹੋ ਜਾਂਦਾ, ਉਹ ਫਿਰ ਉਸ ਗੱਲ 'ਚੋਂ ਆਊਟ ਹੋ ਜਾਂਦਾ।
1: ਜੀ, ਇਹ ਜ਼ਰੂਰੀ ਸਵਾਲ ਸੀ ਕਿਉਂਕਿ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ 'ਚ ਖਾਣ ਪੀਣ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੇ, ਅਤੇ ਉਹਦੇ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਕਿੰਨੀ ਕੁ ਮਿਆਦ ਹੈ ਉਸ ਚੀਜ਼ ਦੀ ਔਰ ਕਿਵੇਂ ਉਸ ਨੂੰ ਸੁਰੱਖਿਅਤ ਰੱਖਣਾ ਹੈ। ਜੀ ਕਿਸਾਨ ਵੀਰੋ, ਅਗਲਾ ਸਵਾਲ ਇੱਕ ਵਾਰ ਫਿਰ ਤੋਂ ਗਰੇਵਾਲ ਸਾਹਿਬ ਹੋਰਾਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ ਸੁਖਮਾਨ ਸਿੰਘ ਜੀ।
2: ਜੀ ਗਰੇਵਾਲ ਸਾਹਿਬ, ਸਾਨੂੰ ਇਹ ਚੀਜ਼ ਦੱਸੋ ਵੀ ਆਪਾਂ ਕੋਈ ਵੀ ਕਿੱਤਾ ਅਪਣਾਉਂਦੇ ਜਾਂ ਘਰੇ ਵੀ ਕੋਈ ਜਾਨਵਰ ਰੱਖਦੇ ਹਾਂ, ਕਿਸ ਟਾਈਪ ਦਾ ਵੀ ਹੈ, ਸਭ ਤੋਂ ਪਹਿਲਾਂ ਉਹਨਾਂ ਦੀ ਖੁਰਾਕ ਵੱਲ ਧਿਆਨ ਦਿੱਤਾ ਜਾਂਦਾ ਕਿ ਕੀ ਫੀਡ ਦਿੱਤੀ ਜਾਵੇ ਵੀ ਵਧੀਆ ਰਹਿਣ, ਤੰਦਰੁਸਤ ਰਹਿਣ, ਜੋ ਕੁਛ। ਸਾਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦਿਓ ਵੀ ਤੁਸੀਂ ਜਿਹੜੀ ਫੀਡ ਇਹਨਾਂ ਨੂੰ ਦਿੰਦੇ ਹੋ ਉਹ ਆਪਣੇ ਵੱਲੋਂ ਤਿਆਰ ਕਰਕੇ ਦਿੰਦੇ ਹੋ ਜਾਂ ਬਣੀ ਬਣਾਈ ਆਉਂਦੀ ਹੈ, ਇਹ ਕਿੱਥੋਂ ਫੀਡ ਪਾਉਣੇ ਹੋ ਤੁਸੀਂ, ਕਿੰਨੀ ਕੁ ਮਾਤਰਾ 'ਚ ਹੋਣੀ ਚਾਹੀਦੀ ਹੈ ਇਹ?
0: ਜਿੱਥੋਂ ਤੱਕ ਫੀਡ ਦਾ ਸਵਾਲ ਹੈ, ਫੀਡ ਤਾਂ ਬਹੁਤ ਹੀ ਜ਼ਿਆਦਾ, ਫੀਡ ਦਾ ਮੇਜਰ ਰੋਲ ਹੈ ਜਿਹੜੀ ਹੈਗੀ ਹੈ। ਫੀਡ ਇਹ 85-90% ਸਾਰੇ ਜਿਹੜਾ ਹੈਗਾ ਪੋਲਟਰੀ 'ਤੇ ਫੀਡ ਭਾਰੂ ਹੈ, ਇੰਨਾ ਹੀ ਖਰਚਾ, 85-90% ਖਰਚਾ, 80-85% ਖਰਚਾ ਹੁੰਦਾ ਫੀਡ 'ਤੇ, ਡੇਲੀ ਦਾ ਖਰਚਾ ਹੁੰਦਾ ਡੇਲੀ ਉਹਦੇ, ਮਤਲਬ ਕਿ ਜਿਹੜੀ ਫੀਡ ਹੈ ਜਿੰਨੀ ਰਿਚ ਫੀਡ ਹੋਊਗੀ ਉਨਾ ਜਾਨਵਰ ਰਿਸ਼ਟ ਪੁਸ਼ਟ ਰਹੂਗਾ। ਇਹ ਹਰੇਕ ਗੱਲ ਇਹ ਕਾਊਂਟ ਹੀ ਫੀਡ 'ਤੇ ਕਰਦੀ ਹੈ, ਜੇ ਸਾਡਾ ਭੋਜਨ ਸੰਤੁਲਿਤ ਰਹੂਗਾ ਤਾਂ ਤਾਂ ਸਾਨੂੰ ਹੋਊਗਾ। ਜਿੱਥੋਂ ਤੱਕ ਬੋਡੀ ਵੇਟ ਹੈ, ਉਹ ਬੋਡੀ ਵੇਟ ਵੀ ਮੇਨਟੇਨ ਰਹਿਣਾ ਚਾਹੀਦਾ ਇੱਕ ਬਰਡ ਦਾ। ਜਿਹੜੀ ਆਂਡਾ ਹੈ, ਆਂਡੇ ਦੀ ਫਿਰ ਹੀ ਆਂਡੇ ਦੀ ਸ਼ੈਲ, ਆਂਡੇ ਦਾ ਜਿਹੜਾ ਹੈਗੀ ਹੈ ਕੁਆਲਿਟੀ ਵਧੀਆ ਰਹੂਗੀ ਜੇ ਫੀਡ ਵਧੀਆ ਹੋਊਗੀ। ਹਰੇਕ ਫੀਡ ਵਧੀਆ ਹੁੰਦੀ ਹੈ, ਤੁਸੀਂ ਫੀਡ ਜਿਹੜੀ ਹੈ ਆਪਦੀ ਦੇਖ ਕੇ ਵਰਤ ਕੇ ਰੱਖੋ। ਜੇ ਤੁਹਾਨੂੰ ਕੋਈ ਫੀਡ 'ਚ ਗਲਤ ਲੱਗਦੀ ਹੈ, ਕਿਸੇ ਕੰਪਨੀ ਦੀ ਫੀਡ ਗਲਤ ਲੱਗਦੀ ਹੈ, ਤੁਸੀਂ ਚੇਂਜ ਕਰਕੇ ਦੂਜੀ ਕੰਪਨੀ ਦੀ ਫੀਡ ਪਾ ਸਕਦੇ ਹੋ। ਇਹ ਕੋਈ ਜ਼ਰੂਰੀ ਨਹੀਂ ਵੀ ਜੇ ਇੱਕ ਕੰਪਨੀ ਦੀ ਫੀਡ ਮੈਂ ਦੱਸਤੀ ਵੀ ਇਹ ਫੀਡ ਪਾਓ, ਐਂ ਤਾਂ ਉਹ ਫੀਡ ਹੋ ਸਕਦਾ ਉਹ ਮਾੜੀ ਵੀ ਆ ਸਕਦੀ ਹੈ। ਤੂੰ ਧਿਆਨ ਤਾਂ ਤੁਹਾਡਾ ਰਿਜ਼ਲਟ 'ਤੇ ਹੋਣਾ ਚਾਹੀਦਾ, ਮੇਨ ਗੱਲ ਤਾਂ ਤੁਹਾਡੀ ਉਹਦੇ 'ਤੇ ਹੈ, ਮੇਨ ਖਰਚੇ ਫੀਡ ਦਾ, ਫੀਡ ਬੰਨੀ ਪੂਰਾ ਕੰਟਰੋਲ ਰੱਖਣਾ ਚਾਹੀਦਾ, ਅਤੇ ਤੁਹਾਨੂੰ ਉਹਦੇ 'ਚ ਬੱਚਤ ਜਿੰਨੀ ਬੱਚਤ ਕਰ ਸਕਦੇ ਹੋ ਫੀਡ 'ਚ ਕਰੋ, ਚਾਹੇ ਤੁਸੀਂ ਫੀਡ ਰੈਡੀਮੇਡ ਪਾਓ ਚਾਹੇ ਤੁਸੀਂ ਫੀਡ ਆਪਦੀ ਤਿਆਰ ਕਰੋ। ਜਿੰਨਾ ਤੁਸੀਂ ਘੱਟ ਤੋਂ ਘੱਟ ਬਚਾਅ ਕਰ ਸਕਦੇ ਹੋ, ਜਿੰਨੀ ਬੱਚਤ ਕਰ ਸਕਦੇ ਹੋ ਉਹਦੇ 'ਚ ਪੈਸੇ ਦੀ, ਉਨੀ ਹੀ ਤੁਹਾਡਾ ਜਿਹੜਾ ਹੈਗਾ ਗਾ ਬਿਜ਼ਨਸ ਉਨਾ ਹੀ ਗਰੋ ਵੱਧ।
1: ਜੀ ਬਿਲਕੁਲ ਗਰੇਵਾਲ ਸਾਹਿਬ, ਜੇਕਰ ਤੁਸੀਂ ਗੱਲ ਕਰ ਰਹੇ ਸੀ ਕਿ ਘਰ ਦੀ ਤਿਆਰ ਕੀਤੀ ਫੀਡ, ਤਾਂ ਥੋੜ੍ਹਾ ਜਿਹਾ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝਾ ਕਰਿਓ ਕਿ ਜਿਹੜੀ ਘਰ ਤੁਸੀਂ ਤਿਆਰ ਫੀਡ ਕਰਨੀ ਹੈ ਉਸ ਫੀਡ ਦੇ ਵਿੱਚ ਕਿਹੜੇ ਕਿਹੜੇ ਪਦਾਰਥ ਹੋਣੇ ਚਾਹੀਦੇ ਆ, ਕਿਹੜੇ ਕਿਹੜੇ ਅਨਾਜ ਉਸ ਦੇ ਵਿੱਚ ਸ਼ਾਮਿਲ ਹੋਣੇ ਚਾਹੀਦੇ ਨੇ?
0: ਇਹ ਦੋ ਕਿਸਮ ਦੀ ਹੁੰਦੀ ਹੈ, ਇੱਕ ਤਾਂ ਬਿਲਕੁਲ ਹੀ ਜਿਹੜੀ ਮਤਲਬ ਜਿਹੜੀ ਥੋੜ੍ਹੀ ਪੀ ਸੀ ਜਿਹਨੂੰ ਬੋਲਦੇ ਆ, ਜਿਹੜੀ ਕੰਸਟਰੇਟ ਹੁੰਦੀ ਹੈ, ਉਹ ਕੰਸਟਰੇਟ ਵੀ ਕਈ ਫਾਰਮਰ ਨੇ ਜਿਹੜੇ ਵੱਡੇ ਫਾਰਮਰ ਨੇ ਉਹ ਕੰਸਟਰੇਟ ਵੀ ਤਿਆਰ ਕਰਦੇ ਆ, ਉਹਦੇ ਨਾਲ ਇਕੋਨੋਮਿਕਲੀ ਤੌਰ 'ਤੇ ਉਹ ਹੋਰ ਵੀ ਵਧੀਆ ਹੋ ਜਾਂਦਾ, ਉਹਦੇ 'ਚ ਕੀ ਹੈ ਉਹਦੇ 'ਚ ਬੱਚਤ ਹੁੰਦੀ ਹੈ। ਪਰ ਜਿਹੜੀ ਜ਼ਿਆਦਾਤਰ ਆਮ ਤੌਰ 'ਤੇ ਜਿਹੜੇ ਸਧਾਰਨ ਫਾਰਮਰ ਨੇ, ਛੋਟੇ ਫਾਰਮਰ ਨੇ, ਉਹ ਪੀ ਸੀ ਲੈ ਲੈਂਦੇ ਨੇ ਅਤੇ ਉਹਦੇ 'ਚ ਅਨਾਜ ਪਾਉਂਦੇ ਹੈ, ਉਹ ਅਨਾਜ ਦੀ ਥਾਂ 'ਤੇ ਮੱਕੀ ਪਾ ਸਕਦੇ ਹੋ, ਬਾਜਰਾ ਪਾ ਸਕਦੇ ਹੋ, ਕਈ ਕਣੀ ਵੀ ਪਾ ਲੈਂਦੇ ਨੇ, ਉਹ ਅਲੱਗ ਅਲੱਗ ਨੇ, ਟਾਈਮ ਹੈ ਸਮੇਂ ਮੁਤਾਬਕ ਚੇਂਜ ਆਉਂਦਾ ਰਹਿੰਦਾ। ਜਿਹੜਾ ਉਹਦੇ 'ਚ ਗ੍ਰਿਟ ਚੱਲਦਾ, ਪਾਊਡਰ ਚੱਲਦਾ, ਜੋ ਵੀ ਹੈ, DO DORB ਵੀ ਚੱਲਦਾ, ਉਹ ਉਵੇਂ ਉਵੇਂ ਮਿਕਦਾਰ 'ਚ ਜਿਵੇਂ ਸਮੇਂ ਸਮੇਂ ਮੁਤਾਬਕ, ਉਹ ਇੱਕ ਪੱਕਾ ਰੇਸ਼ੋ ਨਹੀਂ ਗੀ, ਉਹਦੀ ਰੇਸ਼ੋ ਆ ਜਿਹੜੀ ਜਿਵੇਂ ਸਾਉਣ ਭਾਦੋਂ ਆ ਉਦੋਂ ਰੇਸ਼ੋ ਹੋਰ ਹੁੰਦੀ ਹੈ, ਜਦੋਂ ਸਰਦੀ ਹੁੰਦੀ ਹੈ ਉਦੋਂ ਹੋਰ ਹੁੰਦੀ ਹੈ, ਉਹ ਚੇਂਜ ਹੁੰਦੀਆਂ ਰਹਿੰਦੀਆਂ। ਉਹ ਰੇਸ਼ੋ ਅਲੱਗ ਅਲੱਗ ਜਿਹੜੇ ਡਾਕਟਰ ਨੇ, ਜਿਹੜੇ ਸਪੈਸ਼ਲ ਡਾਕਟਰ ਨੇ, ਉਹਨਾਂ ਨਾਲ ਕੰਸਲਟ ਕਰਕੇ ਉਵੇਂ ਹੀ ਰੇਸ਼ੋ ਪਾਉਣੀ ਚਾਹੀਦੀ ਹੈ। ਜਿਹੜੀ ਰੇਸ਼ੋ ਹੈ ਉਹ ਕੋਈ ਪੱਕੀ ਫਿਕਸ ਨਹੀਂ ਹੁੰਦੀ, ਇਸ ਲਈ ਉਹਨੂੰ ਬਦਲਦੇ ਰਹਿੰਦੇ ਹਾਂ।
1: ਜੀ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਕਿਸਾਨ ਵੀਰੋ ਅਤੇ ਕਿਸਾਨ ਬੀਬੀਓ, ਅੱਜ ਸਾਡੇ ਨਾਲ ਇਸ ਪ੍ਰੋਗਰਾਮ ਯਾਨੀ ਕਿ ਕਿਸਾਨ ਬਾਣੀ ਦੇ ਅੱਜ ਦੇ ਭਾਗ ਦੇ ਵਿੱਚ ਸਰਦਾਰ ਗੁਰਹਰਵਿੰਦਰ ਸਿੰਘ ਗਰੇਵਾਲ ਜੀ ਜੁੜੇ ਹੋਏ ਨੇ, ਜਿਨ੍ਹਾਂ ਨੂੰ GS ਗਰੇਵਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਔਰ ਕੋਟ ਸ਼ਮੀਰ ਦੇ ਖੇਤਰ ਦੇ ਵਿੱਚ ਇਹਨਾਂ ਦਾ ਬੜਾ ਪੁਰਾਣਾ ਜਿਹੜਾ ਪੋਲਟਰੀ ਫਾਰਮ ਚੰਗੇ ਤਜਰਬਿਆਂ ਦੇ ਨਾਲ ਵਧੀਆ ਬੁਲੰਦੀਆਂ 'ਤੇ ਜਾ ਰਿਹਾ ਹੈ, ਔਰ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਜ਼ਿੰਮੇਵਾਰ ਵੀ ਨੇ, ਔਰ ਆਪਣੇ ਕਿੱਤੇ ਪ੍ਰਤੀ ਵਫਾਦਾਰੀ ਦੇ ਨਾਲ ਸਵੇਰ ਸ਼ਾਮ ਦੀ ਜਿਹੜੀ ਫੁੱਲ ਡਿਊਟੀ ਉੱਥੇ ਦਿੰਦੇ ਨੇ, ਔਰ ਇੱਥੇ ਜਿਹੜੀ ਸਾਫ਼ ਸਫਾਈ ਹੈ ਉਹ ਵੀ ਵੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਕਿੰਨਾ ਇਹਨਾਂ ਦਾ ਇੱਥੇ ਵੱਡਾ ਯੋਗਦਾਨ ਹੈ, ਔਰ ਨਾਲ ਇਹਨਾਂ ਦੇ ਜਿਹੜੇ ਮਿਹਨਤੀ ਵਰਕਰ ਨੇ ਉਹ ਵੀ ਆਪਣੀ ਜਿਹੜੀ ਡਿਊਟੀ ਹੈ ਤਨਦੇਹੀ ਦੇ ਨਾਲ ਨਿਭਾਉਂਦੇ ਨੇ। ਕਿਉਂਕਿ ਜਦੋਂ ਵੀ ਆਪਾਂ ਕਿਸੇ ਖਾਣ ਪੀਣ ਦੀ ਵਸਤੂ ਦੇ ਨਾਲ ਸੰਬੰਧਿਤ ਕਾਰੋਬਾਰ ਜਾਂ ਬਿਜ਼ਨਸ ਕਰਦੇ ਹਾਂ, ਚਾਹੇ ਉਹ ਖੇਤੀ ਨਾਲ ਜੁੜਿਆ ਸਹਾਇਕ ਧੰਦਾ ਹੀ ਕਿਉਂ ਨਾ ਹੋਵੇ, ਤਾਂ ਉਸ ਦੇ ਵਿੱਚ ਸਾਫ਼ ਸਫਾਈ ਦਾ ਜਿਹੜਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਜਿਸ ਦਾ ਸਭ ਤੋਂ ਵੱਡਾ ਅਸਰ ਪੈਂਦਾ ਹੈ ਬਿਮਾਰੀਆਂ ਦੀ ਰੋਕਥਾਮ। ਸੋ ਇਹਨਾਂ ਦੇ ਜਿਹੜੇ ਰੱਖੇ ਹੋਏ ਜਾਨਵਰ ਨੇ ਉਹਨਾਂ ਨੂੰ ਜਿਹੜਾ ਬਿਮਾਰੀਆਂ ਤੋਂ ਬਚਾਉਣ ਦੇ ਲਈ ਸਾਫ਼ ਸਫਾਈ ਦਾ ਜਿਹੜਾ ਜ਼ਿੰਮਾ ਬਹੁਤ ਜ਼ਰੂਰੀ ਹੈ, ਔਰ ਨਾਲ ਹੀ ਇਹਨਾਂ ਨੇ ਵੈਕਸੀਨ ਦੀ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ। ਸੋ ਸਾਡੇ ਕਿਸਾਨ ਵੀਰ ਜਿਹੜੇ ਵੀ ਇਸ ਸਹਾਇਕ ਧੰਦੇ ਨਾਲ ਜੁੜੇ ਹੋਏ ਨੇ, ਉਹ ਸਮੇਂ ਸਿਰ ਜਿਹੜੀ ਵੈਕਸੀਨ ਆਪਣੇ ਜਿਹੜੇ ਬੱਚੇ ਹੁੰਦੇ ਨੇ ਗੇ ਮੁਰਗੀਆਂ ਦੇ, ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਜਿਹੜੀ ਸ਼ੁਰੂ ਹੋ ਜਾਂਦੀ ਹੈ,

0: ਉਹ ਸਮੇਂ ਸਮੇਂ ਸਿਰ ਲਗਵਾਉਣੀ ਜ਼ਰੂਰੀ ਹੈ। ਸੋ ਹੁਣ ਅਖੀਰ ਦੇ ਵਿੱਚ ਪ੍ਰੋਗਰਾਮ ਆਪਣੇ ਆਖਰੀ ਪੜਾਅ ਦੇ ਵੱਲ ਵੱਧ ਰਿਹਾ ਹੈ। ਮੇਰੇ ਨਾਲ ਅੰਮ੍ਰਿਤਪਾਲ ਅਤੇ ਸੁਖਮਾਨ ਜੁੜੇ ਹੋਏ ਨੇ। ਗਰੇਵਾਲ ਸਾਹਿਬ, ਜਾਂਦੇ ਜਾਂਦੇ ਅਸੀਂ ਤੁਹਾਡੇ ਤੋਂ ਇਹ ਜ਼ਰੂਰ ਪੁੱਛਾਂਗੇ ਕਿ ਜੇਕਰ ਸਾਡੇ ਤੋਂ ਕੋਈ ਸਵਾਲ ਪੁੱਛਣਾ ਰਹਿ ਗਿਆ ਹੋਵੇ ਜਾਂ ਕੋਈ ਇਹੋ ਜਿਹੀ ਖਾਸ ਗੱਲ ਜਿਹੜੀ ਇਸ ਧੰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਜਿਸ ਦੇ ਬਿਨਾਂ ਇਸ ਕੰਮ ਨੂੰ ਅੱਗੇ ਨਹੀਂ ਤੋਰਿਆ ਜਾ ਸਕਦਾ, ਉਹ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਜਿਹੜੀ ਸਾਡੇ ਤੋਂ ਕੋਈ ਪੁੱਛਣੀ ਰਹਿ ਗਈ ਹੋਵੇ।
1: ਬਾਕੀ ਸਭ ਠੀਕ ਹੈ, ਜਿਹੜੀਆਂ ਗੌਰਮੈਂਟ ਦੀਆਂ ਪਾਲਿਸੀਆਂ ਨੇ ਜਿੰਨੀਆਂ ਇਹਦੇ 'ਚ ਸੁਧਾਰ ਕਰ ਸਕਦੀ ਹੈ ਗੌਰਮੈਂਟ, ਜੋ ਵੀ ਮਤਲਬ ਕਿ ਠੀਕ ਲੱਗਦਾ ਹੈ ਉਹਦੇ 'ਚ ਵੱਧ ਤੋਂ ਵੱਧ ਸੁਧਾਰ ਕੀਤਾ ਜਾਵੇ। ਪਾਲਿਸੀਆਂ ਜਿਹੜੀਆਂ ਹੈਗੀਆਂ ਫਾਰਮਰਾਂ ਦੇ ਅਨੁਕੂਲ ਬਣਾਈਆਂ ਜਾਣ ਤਾਂ ਕਿ ਫਾਰਮਰ ਰਿਸ਼ਟ ਪੁਸ਼ਟ ਰਹੇ ਅਤੇ ਜਿਹੜਾ ਹੈਗਾ ਗਾ ਪੋਲਟਰੀ ਦਾ ਜਿਹੜਾ ਧੰਦਾ ਹੈ ਇਹ ਬਚਦਾ ਰਹਿ ਜੇ। ਇਸ ਲਈ ਇਸ ਪ੍ਰਤੀ ਪੰਜਾਬ ਸੈਂਟਰ ਗੌਰਮੈਂਟ, ਪੰਜਾਬ ਗੌਰਮੈਂਟ ਇਹਨਾਂ ਨੂੰ ਵੱਧ ਤੋਂ ਵੱਧ ਇਹਦੇ ਬੰਨੀ ਧਿਆਨ ਦੇਣਾ ਚਾਹੀਦਾ। ਸਮੂਹ ਸਟਾਫ ਜਿੰਨੇ ਇਸ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਪੂਰਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ, ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਨਾਲ ਅਸੀਂ ਬਲਜੀਤ ਸ਼ਰਮਾ ਜੀ ਦਾ ਵੀ ਧੰਨਵਾਦ ਕਰਦੇ ਹਾਂ, ਆਕਾਸ਼ਵਾਣੀ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਤੁਹਾਨੂੰ ਧੰਨਵਾਦ, ਸ਼ੁਕਰੀਆ ਜੀ।
0: ਜੀ ਗੁਰਹਰਵਿੰਦਰ ਸਿੰਘ ਗਰੇਵਾਲ ਜੀ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਨਾਲ ਸਮਾਂ ਸਾਂਝਾ ਕੀਤਾ ਅਤੇ ਸਾਡੇ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੂੰ ਬੜਮੁੱਲੀ ਜਾਣਕਾਰੀ ਪੋਲਟਰੀ ਫਾਰਮਿੰਗ ਦੇ ਨਾਲ ਜੁੜੀ ਹੋਈ ਜਿਹੜੀ ਸਾਂਝੀ ਕੀਤੀ। ਔਰ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਇਸ ਦਾ ਭਰਪੂਰ ਲਾਹਾ ਜਿਹੜਾ ਹੈ ਉਹ ਲੈਣਗੇ। ਸੋ ਇਸ ਦੇ ਨਾਲ ਹੀ ਸਾਨੂੰ ਕਿਸਾਨ ਵੀਰੋ ਅਤੇ ਕਿਸਾਨ ਬੀਬੀਓ ਦਿਓ ਆ ਗਿਆ ਅਤੇ ਜਾਣ ਤੋਂ ਪਹਿਲਾਂ ਅਸੀਂ ਧੰਨਵਾਦ ਕਰਾਂਗੇ ਸਮੁੱਚੀ ਟੈਕਨੀਕਲ ਟੀਮ ਦਾ ਅਤੇ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ।
2: ਜਾਣਕਾਰੀ ਦੇ ਨਾਲ ਹੀ ਮੈਂ ਤੁਹਾਡੇ ਨਾਲ ਮੌਸਮ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਨਾ ਚਾਹਾਂਗੀ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਾਰੀ ਕੀਤੀ ਗਈ ਹੈ। ਆਉਣ ਵਾਲੇ 4-5 ਦਿਨ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਤੋਂ 26 ਡਿਗਰੀ ਸੈਲਸੀਅਸ ਤੱਕ ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਤੋਂ 35 ਡਿਗਰੀ ਸੈਲਸੀਅਸ ਤੱਕ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 45-85% ਅਤੇ ਹਵਾ ਦੀ ਗਤੀ 7-8 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਮੌਸਮ ਸੰਬੰਧੀ ਕੋਈ ਖਾਸ ਚੇਤਾਵਨੀ ਨਹੀਂ ਹੈ। ਮੌਸਮੀ ਚੇਤਾਵਨੀਆਂ ਅਤੇ ਕਿਸਾਨੀ ਉੱਤੇ ਸੰਭਾਵਿਤ ਪ੍ਰਭਾਵ ਅਤੇ ਸੰਬੰਧਿਤ ਐਗਰੋਮੈਟ ਸਲਾਹ ਦਾ ਵੀ ਕੋਈ ਅਸਰ ਨਹੀਂ ਹੈ। ਸਧਾਰਨ ਸਲਾਹ ਦੇ ਵਿੱਚ ਕਿਹਾ ਗਿਆ ਕਿ ਪੰਛੀਆਂ ਲਈ ਹਰ ਸਮੇਂ ਲੋੜੀਂਦਾ ਠੰਡਾ ਪਾਣੀ ਉਪਲਬਧ ਰੱਖੋ। ਇਸ ਦੇ ਨਾਲ ਹੀ ਉੱਲੀ ਤੋਂ ਬਚਣ ਦੇ ਲਈ ਤਿਆਰ ਫੀਡ ਨੂੰ 15 ਦਿਨਾਂ ਤੋਂ ਵੱਧ ਸਮੇਂ ਲਈ ਸਟੋਰ ਨਾ ਕਰੋ। ਹਾਂਜੀ ਸਰੋਤੇ, ਇਸ ਦੇ ਨਾਲ ਹੀ ਮੈਨੂੰ ਜਸਵਿੰਦਰ ਕੌਰ ਨੂੰ ਦਿਓ ਆਗਿਆ ਪ੍ਰੋਗਰਾਮ ਕਿਸਾਨ ਵਾਣੀ ਖਤਮ ਕਰਨ ਦੀ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 5:29। ਹੁਣ ਤੋਂ ਕੁਝ ਦੇਰ ਬਾਅਦ ਅਸੀਂ ਸੁਣਾਂਗੇ ਪ੍ਰੋਗਰਾਮ ਗੱਲਾਂ ਚੋਂ ਗੱਲ, ਸਿਲਸਿਲਾ ਹੋਵੇਗਾ ਜੀ ਹੈਲੋ ਡਾਕਟਰ, ਵਿਸ਼ਾ ਸ਼ੂਗਰ ਦੀ ਬਿਮਾਰੀ ਦੇ ਕਾਰਨ, ਲੱਛਣ ਅਤੇ ਇਲਾਜ। ਮਹਿਮਾਨ ਹੋਣਗੇ ਡਾਕਟਰ ਸੁਸ਼ੀਲ ਕੋਟਰੂ ਤੇ ਇਹਨਾਂ ਦੇ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਕੌਰ। ਤੇ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ।

ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਗੱਲਾਂ ਚੋਂ ਗੱਲ ਜਿਸ ਦੇ ਅੰਤਰਗਤ ਅੱਜ ਦਿਨ ਵੀਰਵਾਰ ਵਾਲੇ ਦਿਨ ਹੁੰਦਾ ਜੀ ਸਾਡਾ ਇੱਕ ਖਾਸ ਸਿਲਸਿਲਾ ਹੈਲੋ ਡਾਕਟਰ ਤੇ ਹੈਲੋ ਡਾਕਟਰ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਤੇ ਸੱਦਾ ਦਿੰਦੇ ਹਾਂ ਕਿਸੇ ਸ਼ਖਸੀਅਤ ਨੂੰ ਕਿਸੇ ਡਾਕਟਰ ਸਾਹਿਬਾਨ ਨੂੰ ਜੋ ਤੁਹਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ

0: ਦਿੰਦੇ ਨੇ। ਸੋ ਅੱਜ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹਾਂਗੀ ਸਾਡੇ ਨਾਲ ਪਹੁੰਚੇ ਹੋਏ ਨੇ ਜੋ ਕਿ ਜੇਕਰ ਮੈਂ ਉਹਨਾਂ ਦੀ ਬਾਇਓਡਾਟੇ ਦੀ ਗੱਲ ਕਰਾਂ ਤਾਂ ਡਾਕਟਰ ਸਾਹਿਬ ਕੋਲ ਬਹੁਤ ਜ਼ਿਆਦਾ ਜਾਣਕਾਰੀ ਹੈ। ਡਾਕਟਰ ਸਾਹਿਬ MBBS ਨੇ, MD ਮੈਡੀਸਨ ਨੇ, PG ਡਿਪਲੋਮਾ ਕੀਤਾ, ਮਾਸਟਰਸ ਕੀਤੀ ਇਹਨਾਂ ਨੇ ਐਂਡੋਕ੍ਰਾਈਨੋਲੋਜੀ ਦੇ ਵਿੱਚ, ਔਰ ਫੈਲੋਸ਼ਿਪ ਇਹਨਾਂ ਦੀ ਹੈ ਡਾਇਬਟੀਜ਼ ਮੈਨੇਜਮੈਂਟ ਦੇ ਵਿੱਚ, ਔਰ ਜੇਕਰ ਮੈਂ ਗੱਲ ਕਰਾਂ ਤਾਂ ਡਾਇਬਟਿਕ ਫੁੱਟ ਮੈਨੇਜਮੈਂਟ ਦੇ ਵਿੱਚ ਵੀ ਡਾਕਟਰ ਸਾਹਿਬ ਦਾ ਇੱਕ ਵੱਖਰਾ ਇਹਨਾਂ ਨੇ ਆਪਣਾ ਕਹਿ ਲਈਏ ਕਿ ਲੋਕਾਂ ਨੂੰ ਜੋ ਸਾਡੇ ਇਲਾਕੇ ਦੇ ਲੋਕ ਨੇ ਉਹਨਾਂ ਦੀ ਸੇਵਾ ਕਰਕੇ ਇੱਕ ਵੱਖਰਾ ਮੁਕਾਮ ਇਹਨਾਂ ਨੇ ਹਾਸਲ ਕੀਤਾ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਦੇ ਸਾਡੇ ਜੋ ਮਾਹਿਰ ਮਹਿਮਾਨ ਨੇ ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹੂੰਗੀ, ਡਾਕਟਰ ਸੁਸ਼ੀਲ ਕੋਤਰੂ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ।
1: ਨਮਸਤੇ, ਸਤਿ ਸ੍ਰੀ ਅਕਾਲ ਸਾਰੇ ਸ਼੍ਰੋਤਾਓ ਨੂੰ ਔਰ ਆਪਕੋ ਵੀ ਮੈਮ, ਔਰ ਮੈਂ ਪਹਿਲੇ ਤੋਂ ਧੰਨਵਾਦ ਦੇਣਾ ਚਾਹੂੰਗਾ ਹਮਾਰੀ ਜੋ ਆਕਾਸ਼ਵਾਣੀ ਬਠਿੰਡਾ ਕੇ ਜੋ ਡਾਇਰੈਕਟਰ ਹੈ ਬਲਜੀਤ ਸ਼ਰਮਾ ਜੀ, ਜਿਨ੍ਹਾਂ ਨੇ ਮੌਕਾ ਦਿਆ ਅੱਜ ਇਸ ਇੰਪੋਰਟੈਂਟ ਟੌਪਿਕ ਪੇ ਡਿਸਕਸ ਕਰਨੇ ਕਾ।
0: ਜੀ ਡਾਕਟਰ ਸਾਹਿਬ ਬਾਰੇ ਥੋੜੀ ਜਿਹੀ ਹੋਰ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ ਸਰੋਤਿਓ, ਕਿ ਡਾਕਟਰ ਸਾਹਿਬ ਚੇਅਰਮੈਨ ਨੇ ਸੈਂਟਰ ਫਾਰ ਐਕਸੀਲੈਂਸ ਇਨ ਐਂਡੋਕ੍ਰਾਈਨੋਲੋਜੀ ਔਰ ਡਾਇਬਟੀਜ਼ ਐਂਡ ਓਬੈਸਿਟੀ ਦੇ ਵਿੱਚ, ਔਰ ਪ੍ਰਿੰਸੀਪਲ ਮੈਡੀਕਲ ਐਡਵਾਈਜ਼ਰ ਨੇ ਪਾਰਕ ਜੋ ਗਰੁੱਪ ਆਫ ਹਾਸਪਿਟਲਸ ਹੈ, ਔਰ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਇਸ ਨੂੰ ਪ੍ਰਾਯੋਜਿਤ ਵੀ ਕੀਤਾ ਹੈ ਪਾਰਕ ਗਰੁੱਪ ਆਫ ਹਾਸਪਿਟਲਸ ਦੇ ਵੱਲੋਂ। ਸੋ ਡਾਕਟਰ ਸਾਹਿਬ ਸਰੋਤਿਆਂ ਦੀ ਜਾਣਕਾਰੀ ਦੇ ਲਈ ਅਸੀਂ ਦੱਸਣਾ ਚਾਹਾਂਗੇ ਕਿ ਅੱਜ ਜੋ ਸਾਡਾ ਵਿਸ਼ਾ ਹੈ ਉਹ ਹੈ ਜੀ ਮੁੱਖ ਤੌਰ ਦੇ ਉੱਤੇ ਜੋ ਔਰਤਾਂ ਦੇ ਵਿੱਚ ਹਾਰਮੋਨ ਦੇ ਨਾਲ ਸੰਬੰਧੀ ਬਿਮਾਰੀਆਂ ਹੋ ਜਾਂਦੀਆਂ ਨੇ। ਸੋ ਜੇਕਰ ਕਿਸੇ ਨੂੰ ਵੀ ਲੱਗਦਾ ਕਿ ਮੈਨੂੰ ਕੋਈ ਥੋੜੀ ਬਹੁਤ ਹਾਰਮੋਨ ਦੀ ਸਮੱਸਿਆ ਲੱਗਦੀ ਹੈ ਜਾਂ ਕਿਸੇ ਡਾਕਟਰ ਵੱਲੋਂ ਦੱਸਿਆ ਗਿਆ ਤਾਂ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਜੁੜਨ ਦੇ ਲਈ ਸਾਡੇ ਸਟੂਡੀਓ ਦਾ ਨੰਬਰ 0164-2240-3431 ਡਾਇਲ ਕਰ ਸਕਦੇ ਹੋ। ਡਾਕਟਰ ਸਾਹਿਬ ਜਦੋਂ ਤੱਕ ਕੋਈ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜਦੇ ਨੇ ਜੀ, ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨਾ ਚਾਹਾਂਗੇ। ਬੜੇ ਲੰਬੇ ਸਮੇਂ ਤੋਂ ਗੱਲਾਂ ਬਾਤਾਂ ਚੱਲਦੀਆਂ ਸੀ ਕਿ ਜੇਕਰ ਔਰਤਾਂ ਨੂੰ ਹਾਰਮੋਨ ਦੀ ਕੋਈ ਸਮੱਸਿਆ ਹੈ ਤਾਂ ਉਹਨੂੰ PCOD ਜਾਂ PCOS ਦੀ ਸਮੱਸਿਆ ਹੈ, ਪਰ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਨਾਮ ਬਦਲਿਆ ਗਿਆ ਤੇ ਇਹਦਾ ਨਾਮ PMOS ਹੋ ਗਿਆ। ਸੋ ਤੁਸੀਂ ਕਿਰਪਾ ਕਰਕੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ PCOD ਜੋ ਪਹਿਲਾਂ ਨਾਮ ਸੀ ਜਾਂ ਜੋ ਹੁਣ PMOS ਕਹਿਣ ਲੱਗ ਪਏ ਅਸੀਂ, ਇਹ ਦੋਨਾਂ ਦੇ ਵਿੱਚ ਕੀ ਫਰਕ ਹੈ ਜੀ ਤੇ ਇਹ ਨਾਮ ਕਿਉਂ ਬਦਲਣਾ ਪੈ ਗਿਆ?
1: ਪਹਿਲੇ ਹਾਈ ਖੁਸ਼ਪ੍ਰੀਤ ਕੌਰ ਜੀ, ਆਪਕੇ ਸਾਥ ਬਹੁਤ ਸਾਰੇ ਡਿਸਕਸ਼ਨ ਹਮਾਰੇ ਪਹਿਲੇ ਵੀ ਹੋਏ ਹੈ। ਤੋ ਇਹ ਜੋ PCOS ਹੈ, ਤੋ ਪਹਿਲੇ ਜੋ ਅਲਟਰਾਸਾਊਂਡ ਕਰਤੇ ਥੇ ਜਿਹੜੀ ਉਹਦੀ ਮੈਂ ਸਿਸਟ ਆਤੀ ਥੀ, ਹੈ ਨਾ, ਛੋਟੀ ਛੋਟੀ ਰਸੋਲੀਆਂ ਆਤੀ ਥੀ, ਤੋ ਇਸ ਵਜ੍ਹਾ ਸੇ ਅਲਟਰਾਸਾਊਂਡ ਮੈਂ ਸਿਸਟ ਆਨੇ ਕੀ ਵਜ੍ਹਾ ਸੇ PCOS ਬੋਲਾ ਜਾਤਾ ਥਾ, ਜਿਸ ਪੇ ਮਹਾਵਾਰੀ ਕੀ ਵੀ ਪ੍ਰੋਬਲਮਸ ਰਹਿਤੀ ਥੀ, ਮੈਂਸਿਸ ਡਿਲੇ ਹੋ ਜਾਤੀ ਥੀ। ਤੋ ਜ਼ਿਆਦਾਤਰ ਲੇਡੀਜ਼ ਜਾਂ ਲੜਕੀਆਂ ਜੋ ਥੀ ਵੋ ਗਾਇਨੀ ਜੋ ਡਾਕਟਰ ਹੈ, ਲੇਡੀ ਡਾਕਟਰ ਕੇ ਪਾਸ ਜਾ ਕੇ ਉਸਕਾ ਟ੍ਰੀਟਮੈਂਟ ਕਰਾਤੇ ਥੇ, ਲੇਕਿਨ ਟਾਈਮ ਨਾਲ ਇਹ ਵੀ ਇਹ ਲੜਕੀਓਂ ਮੈਂ ਜਾਂ ਫੇਸ ਪੇ ਅਨਚਾਹੇ ਬਾਲ ਆਨਾ, ਐਕਨੀ ਫੇਸ ਕਾ ਜੋ ਸਟ੍ਰਕਚਰ ਹੈ ਚੇਂਜ ਹੋਣਾ, ਤੋ ਫਿਰ ਸਾਥ ਸਾਥ ਪੇ ਉਹ ਲੇਜ਼ਰ ਵੀ ਕਰਾਤੇ ਥੇ। ਲੇਕਿਨ ਇਸ ਬਿਮਾਰੀ ਕਾ ਜੋ ਰੀਜ਼ਨ ਹੈ, ਜੋ ਜੜ ਹੈ, ਵੋ ਹਾਰਮੋਨਸ ਕੀ ਪ੍ਰੋਬਲਮ ਕੀ ਵਜ੍ਹਾ ਸੇ ਹੈ, ਜਿਸਮੇ ਜੋ ਇਨਸੁਲਿਨ ਇੱਕ ਹਾਰਮੋਨ ਹੋਤਾ ਹੈ, ਤੋ ਪੇਟ ਕੇ ਅੰਦਰ ਕੀ ਚਰਬੀ ਬਢਨੇ ਕੀ ਵਜ੍ਹਾ ਸੇ ਇਨਸੁਲਿਨ ਕਾ ਹਾਰਮੋਨ ਵਧੀਆ ਕਾਮ ਨਹੀਂ ਕਰਤਾ, ਇਸ ਵਜ੍ਹਾ ਸੇ ਇਨਸੁਲਿਨ ਹਾਰਮੋਨ ਬਢਨੇ ਕੀ ਵਜ੍ਹਾ ਸੇ ਓਵਰੀ ਮੇ ਚੇਂਜਸ ਆ ਜਾਤੀ ਹੈ, ਜਿਸਮੇ ਓਵਰੀ ਕਾ ਜੋ ਮੇਲ ਹਾਰਮੋਨਸ ਹੈ ਲੜਕੀਓਂ ਮੇ ਬਢਨਾ ਸਟਾਰਟ ਹੋ ਜਾਤਾ ਹੈ। ਤੋ ਬਾਲ ਤੋ ਸਿਰ ਸੇ ਜੜਨਾ ਸਟਾਰਟ ਹੋਤੇ, ਲੇਕਿਨ ਅਨਚਾਹੇ ਬਾਲ ਆਨੇ ਸਟਾਰਟ ਹੋ ਜਾਤੇ ਹੈ, ਫਿਰ ਮੈਂਸਿਸ ਵੀ ਡਿਲੇ ਹੋ ਜਾਤੇ, ਔਰ ਸ਼ੂਗਰ ਹੋਣੇ ਕਾ ਰਿਸਕ, ਬਲੱਡ ਪ੍ਰੈਸ਼ਰ ਬਢਨੇ ਕਾ ਰਿਸਕ, ਕੋਲੈਸਟ੍ਰੋਲ ਬਢਨੇ ਕਾ ਰਿਸਕ ਹੋ ਜਾਤਾ ਹੈ, ਔਰ ਆਗੇ ਪ੍ਰੈਗਨੈਂਸੀ ਹੋਣੇ ਮੇ ਵੀ ਪ੍ਰੋਬਲਮਸ ਆ ਜਾਤੀ ਹੈ। ਇਸ ਲਈ ਕਿ ਲੋਕੋਂ ਕੋ ਜਾਗਰੂਕ ਕਰਨਾ ਚਾਹਤੇ ਥੇ ਕਿ ਯੇ ਹਾਰਮੋਨ ਇਸ਼ੂ ਹੈ, ਖਾਲੀ ਯੇ ਓਵਰੀ ਮੇ ਸਿਸਟ ਔਰ ਯਾ ਮੈਂਸਿਸ ਕੀ ਪ੍ਰੋਬਲਮ ਨਹੀਂ ਹੈ, ਹਾਰਮੋਨਲ ਇਸ਼ੂ ਹੈ, ਇਸ ਵਜ੍ਹਾ ਸੇ ਬਾਕੀ ਬਿਮਾਰੀਓਂ ਸੇ ਪੇਸ਼ੈਂਟ ਕੋ ਅਵਗਤ ਕਰਾਨਾ ਹੈ ਕਿ ਆਗੇ ਜਾ ਕੇ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਡਿਜ਼ੀਜ਼, ਕੋਲੈਸਟ੍ਰੋਲ, ਫੈਟੀ ਲਿਵਰ ਯੇ ਬਿਮਾਰੀਆਂ ਨਾਲ ਹੋ ਸਕਤੀ ਹੈ, ਵੋ ਪ੍ਰੋਪਰ ਹਾਰਮੋਨਸ ਕੇ ਐਕਸਪਰਟ ਸੇ ਮਿਲੇ, ਔਰ ਇਸਕਾ ਸਮੇਂ ਪਰ ਪ੍ਰੋਪਰ ਚੈੱਕਅਪ ਕਰਾਏ, ਔਰ ਸਭ ਤਰ੍ਹਾਂ ਕੀ ਪ੍ਰੋਪਰ ਪ੍ਰੋਬਲਮਸ ਕੋ ਪ੍ਰੋਪਰ ਟ੍ਰੀਟਮੈਂਟ ਕੀਆ ਜਾਏ।
0: ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ ਜੀ, ਤੇ ਹੁਣ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਇਸ PMOS ਦੀ, ਕਿਉਂਕਿ ਅੱਜ ਕੱਲ੍ਹ ਇਸ ਦਾ ਨਾਮ PMOS ਹੀ ਵਰਤਿਆ ਜਾਂਦਾ, ਸੋ ਮੈਂ ਬਾਰ ਬਾਰ ਇਹੀ ਨਾਮ ਲਵਾਂਗੀ, ਸੋ ਇਸ ਬਾਰੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਕਾਰਨ ਹੁੰਦੇ ਨੇ ਕਿ ਕਿਸੇ ਨੂੰ PMOS ਦੀ ਸਮੱਸਿਆ ਹੋ ਸਕਦੀ ਹੈ।
1: ਇੱਕ ਤੋਂ ਕਾਰਨ ਹੈ ਕਿ ਹੈਰੀਡਿਟਰੀ, ਅਗਰ ਮਦਰ ਕੋ PMOS ਹੈ ਤੋ ਬੱਚੋਂ ਕੋ ਵੀ ਲੜਕੀਓਂ ਕੋ ਵੀ ਇਹ ਪ੍ਰੋਬਲਮਸ ਹੋਣੇ ਕੇ ਚਾਂਸਿਸ ਹੈ। ਜ਼ਿਆਦਾਤਰ ਇਹ 15 ਸਾਲ ਕੀ ਏਜ ਸੇ ਲੈ ਕੇ ਆਗੇ ਵੀ 45 ਇਅਰਸ ਤੱਕ ਵੀ ਹੋ ਸਕਤਾ ਹੈ। ਦੂਸਰਾ ਹੈ ਕਿ ਹਮਾਰਾ ਜੋ ਰੋਜ਼ਮਰਾ ਕੀ ਜ਼ਿੰਦਗੀ ਮੇਂ ਬਹੁਤ ਸਾਰੀ ਚੇਂਜਸ ਆ ਗਈ ਹੈ, ਮਾਨਸਿਕ ਤਨਾਵ, ਮੈਂਟਲ ਸਟ੍ਰੈਸ ਹੈ, ਟਾਈਮ ਪੇ ਸੋਨਾ ਨਹੀਂ, ਸਕਰੀਨ ਟਾਈਮ, ਲੇਟ ਨਾਈਟ ਤੱਕ ਮੋਬਾਈਲ ਕਾ ਇਸਤੇਮਾਲ ਕਰਨਾ, ਜੰਕ ਫੂਡਸ ਕਾ ਇਸਤੇਮਾਲ ਬਹੁਤ ਜ਼ਿਆਦਾ ਕਰਨਾ, ਔਰ ਖਾਣੇ ਪੀਣੇ ਕੀ ਚੀਜ਼ੋਂ ਮੇਂ ਐਡਲਟਰੇਸ਼ਨ ਇਤਨੀ ਹੋਗੀ ਜੋ ਹਾਰਮੋਨਲ ਇਸ਼ੂਜ਼ ਉਸਮੇਂ ਡਿਸਟਰਬ ਕਰਤਾ, ਔਰ ਬੜਤਾ ਮੋਟਾਪਾ, ਓਬੇਸਿਟੀ, ਅੱਜ ਕੱਲ੍ਹ ਦੇਖ ਰਹੇ ਬੱਚੋਂ ਮੈਂ ਜੋ ਹੈ ਜੰਕ ਫੂਡਸ,

0: ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮਨਾਪੁਰਮ ਬ੍ਰਾਂਚ, ਮਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
2: ਟੋਲ ਫ੍ਰੀ ਨੰਬਰ 1800-420-2233।
3: ਜੀ ਸਰੋਤਿਓ, ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੈਲੋ ਡਾਕਟਰ ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਪਹੁੰਚੇ ਹੋਏ ਨੇ ਡਾਕਟਰ ਸੁਸ਼ੀਲ ਕੋਦਰੂ ਜੀ ਤੇ ਸਟੂਡੀਓ ਦੇ ਵਿੱਚ ਇੱਕ ਸਰੋਤਾ ਵੀ ਰਾਬਤਾ ਕਰ ਚੁੱਕੇ ਨੇ ਜੀ 0164-242-331 ਸਟੂਡੀਓ ਦਾ ਨੰਬਰ ਡਾਇਲ ਕਰਕੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਡਾਕਟਰ ਦੇ ਵਿੱਚ। ਹੈਲੋ
4: ਹੈਲੋ
3: ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਚ। ਆਪਣਾ ਨਾਮ ਦੱਸ ਦਿਓ ਜੀ। ਆਪਣਾ ਨਾਮ ਦੱਸ ਦਿਓ ਜੀ।
4: ਹਮਾਰਾ ਨਾਮ ਸੁਨੈਨਾ ਹੈ
3: ਜੀ। ਸੁਨੈਨਾ ਜੀ, ਡਾਕਟਰ ਸਾਹਿਬ ਆਪਕੀ ਬਾਤ ਸੁਣ ਰਹੇ ਹੈ, ਕਿਆ ਸਵਾਲ ਹੈ ਡਾਕਟਰ ਸਾਹਿਬ ਸੇ ਆਪਕਾ?
4: ਜੀ ਹਮਾਰੇ ਦਾਦਾ ਜੀ ਕੋ ਨਾ ਸ਼ੂਗਰ ਹੈ
3: ਜੀ।
4: ਹਾਂ, ਤੋ ਨਿੱਕੇ ਜੋ ਪੈਰੋਂ ਮੇ ਨਾ
3: ਜੀ
4: ਵੋ ਕਹਿੰਦੇ ਜੋ ਆਪਣੇ ਆਪ ਪੈਰ ਮੇ ਸੇ ਝਾਗ ਨਿਕਲਤਾ ਹੈ
3: ਜੀ। ਝਾਗ ਨਿਕਲਤਾ ਹੈ?
4: ਹਾਂ।
3: ਕਹਾਂ ਸੇ ਪੈਰ ਕੇ, ਮਤਲਬ ਨਾਖੂਨ ਸੇ ਨਿਕਲਤਾ ਹੈ?
4: ਨਹੀਂ, ਪੈਰੋਂ ਸੇ।
3: ਪੈਰੋਂ ਸੇ ਝਾਗ, ਐਸੇ ਸਕਿਨ ਸੇ, ਜੈਸੇ ਚਮੜੀ ਹੈ, ਚਮੜੀ ਕੇ ਉੱਪਰ ਝਾਗ ਆ ਜਾਤੀ ਹੈ?
4: ਹਾਂ
3: ਜੀ। ਡਾਕਟਰ ਸਾਹਿਬ ਇਹ ਕੋਈ ਨਵੀਂ ਜੀ ਗੱਲ ਕਰ ਰਹੇ ਨੇ ਜੀ ਮੇਰਾ ਖਿਆਲ ਹੈ। ਸੁਨੈਨਾ ਜੀ ਉਮਰ ਦੱਸ ਦਿਓ ਜੀ, ਮਰੀਜ਼ ਕੀ ਉਮਰ ਕਿਤਨੀ ਹੈ ਔਰ ਆਪਕੇ ਕਿਆ ਲਗਤੇ ਹੈਂ?
4: ਦਾਦਾ ਜੀ ਲਗਤੇ ਹੈ 65 ਸਾਲ ਹੈ
3: ਜੀ। ਦਾਦਾ ਜੀ ਔਰ 65 ਸਾਲ ਉਮਰ ਜੀ ਜੀ। ਡਾਕਟਰ ਸਾਹਿਬ
5: ਦੋ ਚੀਜ਼ਾਂ ਹੋ ਸਕਤੀ ਹੈ, ਯਾ ਤੋ ਪੈਰ ਮੇ ਕੋਈ ਜ਼ਖਮ ਛਾਲੇ ਹੋ, ਵਹਾਂ ਸੇ ਕੋਈ ਇਨਫੈਕਸ਼ਨ ਹੋ ਕੇ ਰੇਸ਼ਾ ਆ ਰਹਾ ਹੋ, ਯਾ ਤੋ ਯੇ, ਯਾ ਤੋ ਯੇ ਫੰਗਲ ਇਨਫੈਕਸ਼ਨ ਹੈ, ਫੰਗਸ ਕੋਈ ਇਨਫੈਕਸ਼ਨ ਹੈ, ਇਸੇ ਵਾਈਟ ਜਾਗ ਸਾ ਨਾ ਹੈ ਨਾ, ਅੰਗੂਠੋਂ ਕੇ ਬੀਚ ਮੇ ਸੇ ਕੋਈ ਫੰਗਸ ਹੋ ਗਿਆ, ਵਹਾਂ ਸੇ ਕੋਈ ਯਾ ਕੋਈ ਜ਼ਖਮ ਹੋ, ਵਹਾਂ ਸੇ ਕੋਈ ਇਨਫੈਕਸ਼ਨ ਹੋ ਗਿਆ, ਵਹਾਂ ਸੇ ਰੇਸ਼ਾ ਆ ਗਿਆ, ਯੇ ਬਿਨਾਂ ਦੇਖੇ ਹੋਏ ਨਹੀਂ ਬਤਾ ਸਕਤੇ
3: ਐਗਜ਼ੈਕਟ ਡਿਟੇਲਸ ਜੀ। ਸੁਨੈਨਾ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਤੁਸੀਂ ਚਾਹੋ ਤਾਂ ਅਸੀਂ ਪ੍ਰੋਗਰਾਮ ਦੇ ਵਿੱਚ ਬਾਰ ਬਾਰ ਦੱਸ ਰਹੇ ਹਾਂ, ਮਸ਼ਹੂਰੀਆਂ ਚਲਾ ਰਹੇ ਹਾਂ, ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ, ਔਰ ਦੂਜੀ ਗੱਲ ਤੁਸੀਂ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਵੀ ਕਿਸੇ ਵੀ ਜੋ ਦਵਾਈਆਂ ਦੇ ਡਾਕਟਰ ਹੁੰਦੇ ਨੇ ਮਾਹਿਰ, ਮੈਡੀਸਨ ਦੇ ਮਾਹਿਰ ਹੁੰਦੇ ਨੇ, ਉਹਨਾਂ ਨੂੰ ਮਿਲ ਸਕਦੇ ਹੋ ਤੇ ਆਪਣੀ ਸਮੱਸਿਆ ਉਹਨਾਂ ਨੂੰ ਦਿਖਾ ਸਕਦੇ ਹੋ। ਤੇ ਡਾਕਟਰ ਸਾਹਿਬ ਅਗਲੀ ਗੱਲ ਅਸੀਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਆਪਾਂ ਗੱਲ ਕੀਤੀ ਕਿ ਭਾਈ ਜਦੋਂ ਸਾਡੇ ਖਾਣ ਪੀਣ ਦੇ ਵਿੱਚ ਬਦਲਾਵ ਹੋ ਜਾਂਦਾ, ਯਾਨੀ ਸਾਡਾ ਲਾਈਫ ਸਟਾਈਲ ਬਦਲ ਜਾਂਦਾ, ਅਸੀਂ ਜ਼ਿਆਦਾ ਸਕਰੀਨ ਟਾਈਮ ਦੇਖਦੇ ਹਾਂ, ਬਹੁਤ ਜ਼ਿਆਦਾ ਸਟ੍ਰੈਸ ਸਾਨੂੰ ਹੁੰਦਾ, ਤਾਂ ਉਹਦੇ ਕਰਕੇ ਸਾਨੂੰ ਇਹ ਜਿਹੜੀ ਹੈ PMOS ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਕਿ ਇਹ ਵੀ ਹੁੰਦਾ ਕਿ ਵਿਅਕਤੀ ਦਾ ਖਾਣ ਪੀਣ ਸਾਰਾ ਕੁਝ ਠੀਕ ਹੈ, ਕਸਰਤ ਵੀ ਕਰ ਰਿਹਾ, ਸਭ ਕੁਝ ਕੰਟਰੋਲ 'ਚ ਹੈ, ਪਰ ਕਿਸੇ ਪਰਿਵਾਰਕ ਕਹਿ ਲਈਏ ਵੀ ਪਰਿਵਾਰ ਦੇ ਵਿੱਚੋਂ ਅੱਗੇ ਇਹ ਜਿਹੜੀ ਬਿਮਾਰੀ ਹੈ ਇਸ ਤਰ੍ਹਾਂ ਦੀ ਅੱਗੇ ਚਲੀ ਗਈ?
5: ਹਾਂ ਬਿਲਕੁਲ, ਹਮਨੇ ਦੇਖਾ ਹੈ ਕਿ ਜੋ ਹਮਾਰੇ ਪਾਸ ਕੁਛ ਲੜਕੀਆਂ ਆਤੀ ਹੈ ਜਿਨਕੋ PMOS ਕੀ ਪ੍ਰੋਬਲਮ ਹੈ, ਜਬ ਉਨਕੀ ਹਿਸਟਰੀ ਲੇਤੇ ਹੈ ਮਦਰ ਕੀ ਵੀ, ਤੋ ਵਹਾਂ ਸੇ ਹਿਸਟਰੀ ਸੇ ਪਤਾ ਚਲਤਾ ਉਨਕੀ ਮਦਰ ਕੋ ਵੀ ਐਸੇ ਲਕਸ਼ਣ ਥੇ, ਐਸੇ ਸਾਈਨਸ ਥੇ ਜੋ PMOS ਕੇ ਥੇ, ਔਰ ਬਾਅਦ ਮੇ ਪਤਾ ਚਲਤਾ ਉਨਕੋ ਵੀ ਕੰਸੀਵ ਕਰਨੇ ਮੇ ਪ੍ਰੋਬਲਮ ਥੀ, ਔਰ ਉਨਹੇ IVF ਕੇ ਥਰੂ ਕੰਸੀਵ ਕੀਆ ਹੈ, ਔਰ ਪਤਾ ਚਲਤਾ ਕਿ ਵੋ ਆਪ ਡਾਇਬਿਟੀਜ਼ ਕੇ ਪੇਸ਼ੈਂਟ ਹੈ, ਬਲੱਡ ਪ੍ਰੈਸ਼ਰ ਕੇ ਪੇਸ਼ੈਂਟ ਹੈ, ਹਾਰਟ ਕੇ ਪੇਸ਼ੈਂਟ ਹੈ, ਤੋ ਐਸਾ ਹੈ ਜੈਨੇਟਿਕ ਪ੍ਰੀ ਡਿਸਪੋਜੀਸ਼ਨ ਕੋ ਬੋਲਦੇ ਹੈ, ਹਮਾਰੇ ਜੀਨਸ ਕੇ ਅੰਦਰ ਕੋ ਨਾ ਜੀਨਸ ਕੇ ਅੰਦਰ ਜੋ ਜੀਨਸ ਸੇ ਮਿਲਾ ਹੈ, ਤੋ ਉਸਕੇ ਚਾਂਸਿਸ ਵੱਧ ਜਾਤੇ ਹੈ, ਪਰ ਬਾਅਦ ਮੇ ਖਾਲੀ ਇਹ ਜ਼ਰੂਰੀ ਨਹੀਂ ਹੈ, ਹਮ ਬੋਲਤੇ ਹੈ ਜੀਨਸ ਲੋਡ ਦਾ ਗਨ, ਜੋ ਬੰਦੂਕ ਮੇ ਗੋਲੀਆਂ ਹੈ ਵੋ ਜੀਨਸ ਕੇ ਥਰੂ ਆਈ ਹੈ, ਬਟ ਲਾਈਫ ਸਟਾਈਲ ਪੁਲਸ ਦਾ ਟ੍ਰਿਗਰ, ਜੋ ਲਾਈਫ ਸਟਾਈਲ ਹੈ ਅਬ ਹਮਾਰੇ ਹੱਥ ਮੇ ਤੋ ਨਹੀਂ, ਜੀਨਸ ਕੋ ਚੇਂਜ ਨਹੀਂ ਕਰ ਸਕਤੇ, ਮਾਂ ਬਾਪ ਕੋ ਚੇਂਜ ਨਹੀਂ ਕਰ ਸਕਤੇ, ਲੇਕਿਨ ਲਾਈਫ ਸਟਾਈਲ ਜੋ ਹੈ, ਅਗਰ ਹਮਾਰੀ ਕੋਈ ਲੜਕੀ ਆਤੀ ਹੈ ਹਮਾਰੇ ਪਾਸ, ਉਹ ਕਹਿੰਦੇ ਮਦਰ ਕੋ ਮੇਰੀ PMOS ਕੀ ਪ੍ਰੋਬਲਮ ਹੈ, ਮੇਰੇ ਵੀ ਕੁਛ ਲਕਸ਼ਣ ਐਸੇ ਲੱਗ ਰਹੇ PMOS ਕੇ, ਹਮ ਅਬ ਜੀਨਸ ਪੇ ਚੇਂਜ ਨਹੀਂ ਕਰ ਸਕਤੇ, ਉਨਕੇ ਲਾਈਫ ਸਟਾਈਲ ਪੇ ਕਾਮ ਕਰ ਸਕਤੇ, ਦੇਖੀਏ ਆਪ ਜੋ ਵੀ ਪੇਸ਼ੈਂਟ ਆਤਾ, ਵੇਟ ਅਪ ਕਮ ਕਰੀਏ, ਆਪਣਾ ਲਾਈਫ ਸਟਾਈਲ ਪ੍ਰੋਪਰਲੀ ਫਾਲੋ ਕਰੀਏ, ਹੈਲਦੀ ਡਾਇਟ ਕਾ ਪ੍ਰੋਪਰ ਕਸਟਮਾਈਜ਼ ਡਾਇਟ ਪਲਾਨ ਬਣਾ ਦੇਤੇ, ਵੋ ਡਾਇਟ ਪਲਾਨ ਜੋ ਪੇਸ਼ੈਂਟ ਫਾਲੋ ਕਰੇ, ਐਸੇ ਨਹੀਂ ਫਿਕਸ ਯੇ, ਦੇਖੋ ਮੈਂ ਜੰਮੂ ਕਸ਼ਮੀਰ ਕਾ ਹੂੰ, ਮੇਰਾ ਡਾਇਟ ਅਲੱਗ ਹੈ, ਪੰਜਾਬ ਕਾ ਅਲੱਗ ਡਾਇਟ, ਤੋ ਯੇ ਦੇਖਣਾ ਪੜਤਾ ਹੈ ਜੋ ਪੇਸ਼ੈਂਟ ਕਰ ਪਾਏਗਾ,
3: ਕਲਚਰਲੀ ਅਸੈਪਟੇਬਲ ਹੋਵੇ,
5: ਕਲਚਰਲੀ ਟੈਸਟ ਕੇ ਹਿਸਾਬ ਸੇ, ਉਨਕੇ ਕਾਮ ਕੇ ਹਿਸਾਬ ਸੇ ਐਕਸੈਪਟੈਂਸ ਹੋਣੀ ਚਾਹੀਏ, ਤੋ ਡਾਇਟ ਬਣਾਉਣੇ ਕਾ ਬਤਾ ਦੇਤੇ ਹੈ, ਔਰ ਸਾਥ ਮੇ ਫਿਜ਼ੀਕਲ ਐਕਟੀਵਿਟੀ ਕੈਸੇ ਹੈ, ਖਾਲੀ ਵਾਕ ਕਰਨੇ ਸੇ ਸਾਰਾ ਨਹੀਂ, ਹਮੇ ਮਸਲ ਸਟਰੈਂਥਨਿੰਗ ਔਰ ਮਸਲ ਬਿਲਡਿੰਗ ਐਕਸਰਸਾਈਜ਼ ਵੀ ਜ਼ਰੂਰੀ ਹੈ, ਕੁਛ ਲੋਕ ਮੇਰੇ ਬੋਲਤੇ ਮੈਂ 6 ਕਿਲੋਮੀਟਰ ਵਾਕ ਕਰਤਾ ਹੂੰ, 7 ਕਿਲੋਮੀਟਰ ਵਾਕ ਕਰਤਾ ਹੂੰ, ਵਾਕ ਕਰਨੇ ਸੇ ਹਮਾਰੀ ਕਾਰਡੀਓ ਅੱਛਾ, ਐਰੋਬਿਕ ਐਕਸਰਸਾਈਜ਼ ਅੱਛੀ ਹੈ, ਲੇਕਿਨ ਮਸਲ ਬਹੁਤ ਵੀਕ ਹੋ ਜਾਤੀ ਹੈ, ਤੋ ਮਸਲਸ ਕੇ ਲਈ ਹਮੇ ਅਲੱਗ ਸੇ ਮਸਲ ਸਟਰੈਂਥਨਿੰਗ ਐਕਸਰਸਾਈਜ਼ ਹੋਤੀ ਹੈ, ਜੈਸੇ ਜਿਮਿੰਗ ਮੇ ਵੇਟ ਬੇਰਿੰਗ ਐਕਸਰਸਾਈਜ਼ ਕਰਤੇ ਹੈ, ਵੋ ਵੀ ਬਹੁਤ ਇੰਪੋਰਟੈਂਟ ਹੈ, ਮੈਂਟਲ ਸਟ੍ਰੈਸ ਕਮ ਕਰਨੇ ਕੇ ਲਈ ਮੈਡੀਟੇਸ਼ਨ, ਯੋਗਾ, ਪ੍ਰਾਣਾਯਾਮ ਕਾ ਬਤਾ ਦੇਤੇ ਹੈ, ਟਾਈਮ ਪੇ ਸੋਨੇ ਕੇ ਬਾਰੇ ਮੇ ਬਤਾ ਦੀਏ ਕਿ ਰਾਤ ਕਾ ਡਿਨਰ 6-7 ਵਜੇ, ਜੈਸੇ ਸੂਰਜ ਉਦਯ ਕੇ ਸਾਥ ਸਾਥ ਹਮ ਡਿਨਰ ਕਰਤੇ ਥੇ ਪਹਿਲੇ, ਤੋ ਯੇ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਔਰ ਬਾਹਰ ਕਾ ਖਾਣਾ ਬਿਲਕੁਲ ਬੰਦ ਹੋਣੇ, ਬਾਹਰ ਕਾ ਖਾਣਾ ਜੋ ਵੀ ਹੋਟਲਸ ਰੈਸਟੋਰੈਂਟਸ ਕਾ ਖਾਣਾ ਖਾਤੇ ਹਨ, ਦੈਟ ਇਜ਼ ਨਾਟ ਹੈਲਦੀ, ਔਰ ਜਿਵੇਂ ਹਮ ਅੱਜ ਕੱਲ ਔਨ ਦ ਟੱਚ ਆਫ ਹੈ ਬਟਨ ਮੋਬਾਈਲ ਪੇ ਕਰ ਦਿਆ, ਘਰ ਪੇ ਮੰਗਾ ਦੇਤੇ ਹੈ ਸਾਰੀ ਚੀਜ਼ੇ, ਵੋ ਅਵੋਇਡ ਕਰਨੀ ਪੜੇਗੀ, ਯੇ ਚੀਜ਼ ਜਬ ਤੱਕ ਘਰ ਮੇ ਫੈਮਿਲੀ ਮੈਂਬਰਸ ਚੇਂਜ ਨਹੀਂ ਹੋਣਗੇ, ਕਿਚਨ ਚੇਂਜ ਨਹੀਂ ਹੋਗਾ, ਤੋ ਸਭ ਲੋਕ ਚੇਂਜ ਨਹੀਂ ਹੋਣਗੇ, ਨਹੀਂ ਤੋ ਬਿਮਾਰੀਆਂ ਆਉਣੀ ਹੈ, ਬਢਣੀ ਹੈ,

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ, ਸਿਲਸਿਲਾ ਸੀ ਹੈਲੋ ਡਾਕਟਰ, ਤੇ ਵਿਸ਼ਾ ਸੀ ਜੀ ਸ਼ੂਗਰ ਦੀ ਬਿਮਾਰੀ ਦੇ ਕਾਰਨ, ਲੱਛਣ ਅਤੇ ਇਲਾਜ। ਮਹਿਮਾਨ ਸਨ ਸਾਡੇ ਜੀ ਡਾਕਟਰ ਸੁਸ਼ੀਲ ਕੋਟਰੂ, ਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਖੁਸ਼ਪ੍ਰੀਤ ਕੌਰ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਵੱਜ ਰਹੇ ਨੇ ਜੀ 6:19। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬੇ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਡਿਜੀਟਲ ਸਹੂਲਤ ਦੀ ਸ਼ੁਰੂਆਤ ਨਾਲ ਬਿਨੈਕਾਰ ਹੁਣ ਆਪਣੇ ਘਰ ਜਾਂ ਦਫ਼ਤਰ ਵਿਚ ਬੈਠੇ ਹੀ ਆਸਾਨੀ ਨਾਲ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰ ਸਕਦੇ ਨੇ, ਜਿਸ ਨਾਲ ਸਰਕਾਰੀ ਦਫ਼ਤਰਾਂ ਵਿਚ ਨਿੱਜੀ ਤੌਰ ਤੇ ਜਾਣ ਦੀ ਲੋੜ ਪੂਰੀ ਤਰ੍ਹਾਂ ਖਤਮ ਹੋ ਗਈ ਏ। ਸੂਬਾ ਸਰਕਾਰ ਦੀ ਨਾਗਰਿਕ ਕੇਂਦਰਿਤ ਸ਼ਾਸਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਆਲ ਇੰਡੀਆ ਟੂਰਿਸਟ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੁਣ ਪੂਰੀ ਤਰ੍ਹਾਂ ਆਨਲਾਈਨ ਕਰਕੇ ਦਫ਼ਤਰੀ ਲਾਲ ਫੀਤਾਸ਼ਾਹੀ ਨੂੰ ਖਤਮ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਸਤਾਵੇਜ਼ੀ ਪ੍ਰਕਿਰਿਆ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਰਲ ਬਣਾ ਕੇ ਸੂਬੇ ਦੇ ਟਰਾਂਸਪੋਰਟ ਖੇਤਰ ਵਿਚ ਕਾਰੋਬਾਰ ਕਰਨ ਦੀ ਸੌਖ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਵਾਹਨ ਮਾਲਕ ਅਤੇ ਕਮਰਸ਼ੀਅਲ ਆਪਰੇਟਰ ਨੈਸ਼ਨਲ ਟਰਾਂਸਪੋਰਟ ਪੋਰਟਲ ਰਾਹੀਂ ਸਿੱਧੇ ਤੌਰ ਤੇ ਆਪਣੇ ਮਨਜ਼ੂਰ ਸ਼ੁਦਾ AITP ਦਸਤਾਵੇਜ਼ਾਂ ਨੂੰ ਦੇਖ ਸਕਦੇ ਨੇ, ਅਪਲਾਈ ਕਰ ਸਕਦੇ ਨੇ ਅਤੇ ਡਾਊਨਲੋਡ ਕਰ ਸਕਦੇ ਨੇ, ਜਿਸ ਨਾਲ 24 ਘੰਟੇ ਸੁਵਿਧਾ ਅਤੇ ਨਿਰਵਿਘਨ ਕਾਰੋਬਾਰੀ ਗਤੀਵਿਧੀਆਂ ਯਕੀਨੀ ਬਣਨਗੀਆਂ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਵੈ ਇੱਛਿਤ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਅੰਗ ਦਾਨ ਲਈ ਪ੍ਰਣ ਲੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਦਿਮਾਗੀ ਮੌਤ ਤੋਂ ਬਾਅਦ ਅੰਗ ਦਾਨ ਕਰਨ ਨਾਲ ਕਈ ਗੰਭੀਰ ਬਿਮਾਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਏ। ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ PSBTC ਵੱਲੋਂ ਚੰਡੀਗੜ੍ਹ ਦੇ ਮਿਉਂਸੀਪਲ ਭਵਨ ਵਿਖੇ ਕਰਾਈ ਗਈ ਰਾਜ ਪੱਧਰੀ NGO ਕਾਨਫਰੰਸ ਦੀ ਪ੍ਰਧਾਨਗੀ ਕਰਦੇ ਹੋਏ ਸਿਹਤ ਮੰਤਰੀ ਨੇ ਸਵੈ ਇੱਛਿਤ ਸੰਗਠਨਾਂ ਅਤੇ ਸਮਾਜਿਕ ਵਰਕਰਾਂ ਦੀ ਉਮੀਦ ਦੇ ਦੂਤ ਅਤੇ ਪਰਮਾਤਮਾ ਦੇ ਦੂਤ ਵਜੋਂ ਸ਼ਲਾਘਾ ਕੀਤੀ, ਜੋ ਬਚਾਅ ਲਈ ਜੂਝ ਰਹੇ ਮਰੀਜ਼ਾਂ ਅਤੇ ਸਿਹਤ ਸੰਭਾਲ ਪ੍ਰਣਾਲੀ ਵਿਚਕਾਰ ਇੱਕ ਅਹਿਮ ਜੀਵਨ ਰੇਖਾ ਵਜੋਂ ਕੰਮ ਕਰਦੇ ਨੇ। ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਨਿਊਕਲਿਕ ਐਸਿਡ ਟੈਸਟਿੰਗ NAT ਅਤੇ ਕੈਮਿਲੋਮਿਨੀਸੈਂਸ ਇਮਿਊਨੋਏਸੇ CLIA ਸਮੇਤ ਅਤਿ ਆਧੁਨਿਕ ਟੈਸਟਿੰਗ ਤਕਨਾਲੋਜੀਆਂ ਨੂੰ ਅਪਣਾ ਕੇ ਆਪਣੀ ਖੂਨ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰ ਰਿਹਾ ਹੈ। ਇਹ ਤਕਨਾਲੋਜੀਆਂ ਡਾਇਗਨੋਸਟਿਕ ਵਿੰਡੋ ਪੀਰੀਅਡ ਨੂੰ ਘਟਾ ਕੇ HIV, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਵਰਗੇ ਖੂਨ ਚੜਾਉਣ ਰਾਹੀਂ ਹੋਣ ਵਾਲੇ ਲਾਗਾਂ ਦੀ ਸ਼ੁਰੂਆਤੀ ਖੋਜ ਨੂੰ ਵਧਾਉਂਦੀਆਂ ਨੇ ਅਤੇ ਇਸ ਤਰ੍ਹਾਂ ਲਾਗ ਦੇ ਬਚੇ ਹੋਏ ਜੋਖਮ ਨੂੰ ਕਾਫ਼ੀ ਘੱਟ ਕਰਦੀਆਂ ਨੇ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਦੇ ਖੂਨ ਕੇਂਦਰਾਂ ਵਿਚ ਇਕਸਾਰ ਗੁਣਵੱਤਾ, ਟਰੇਸੇਬਿਲਿਟੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖੂਨ ਇਕੱਠਾ ਕਰਨ, ਜਾਂਚ, ਇਕਸਾਰ ਬਲੱਡ ਬੈਗ ਲੇਬਲਿੰਗ ਅਤੇ ਕ੍ਰਾਸ ਮੈਚਿੰਗ ਲਈ ਮਿਆਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਕਾਨਫਰੰਸ ਦੌਰਾਨ ਮੰਤਰੀ ਨੇ ਪੰਜਾਬ ਭਰ ਵਿਚ ਖੂਨਦਾਨ ਸੇਵਾਵਾਂ ਨੂੰ ਮਜ਼ਬੂਤ ਕਰਨ ਵਿਚ ਮਿਸਾਲੀ ਯੋਗਦਾਨ ਪਾਉਣ ਲਈ ਜ਼ਿਲ੍ਹਿਆਂ ਵਿਚ ਉੱਚ ਅਹੁਦੇ ਪ੍ਰਾਪਤ ਕਰਨ ਵਾਲੀਆਂ 69 ਸਵੈ ਇੱਛਿਤ ਖੂਨਦਾਨ NGOs ਨੂੰ ਵੀ ਸਨਮਾਨਿਤ ਕੀਤਾ। ਨਿਯਮਿਤ ਦਾਨੀਆਂ ਨੂੰ ਪਰੇਸ਼ਾਨੀ ਤੋਂ ਬਚਣ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਸੁਚਾਰੂ ਬਣਾਉਣ ਲਈ ਮੰਤਰੀ ਨੇ ਸਵੈ ਇੱਛਿਤ ਖੂਨਦਾਨੀਆਂ ਦੀਆਂ ਵਿਆਪਕ ਸ਼ਹਿਰਵਾਰ ਡਿਜੀਟਲ ਡਾਇਰੈਕਟਰੀਆਂ ਬਣਾਈ ਰੱਖਣ ਦੀ ਤੁਰੰਤ ਲੋੜ ਤੇ ਜ਼ੋਰ ਦਿੱਤਾ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਬੁਢਾਪਾ ਪੈਨਸ਼ਨ ਸਕੀਮ ਅਧੀਨ ਮਾਲੀ ਸਾਲ 2026-27 ਦੌਰਾਨ ਹੁਣ ਤੱਕ 1,785 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਏ। ਉਨ੍ਹਾਂ ਕਿਹਾ ਕਿ ਉਪਰਾਲਾ ਸੂਬੇ ਦੇ ਬਜ਼ੁਰਗਾਂ ਨੂੰ ਆਰਥਿਕ ਸੁਰੱਖਿਆ ਦੇਣ ਅਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਯੋਗ ਬਣਾਉਣ ਲਈ ਸਰਕਾਰ ਦੀ ਦ੍ਰਿੜ ਵਚਨਬੱਧਤਾ ਦਾ ਪ੍ਰਤੀਕ ਏ। ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਵੇਲੇ ਸੂਬੇ ਦੇ 24 ਲੱਖ ਤੋਂ ਵੱਧ ਬਜ਼ੁਰਗ ਬੁਢਾਪਾ ਪੈਨਸ਼ਨ ਸਕੀਮ ਦਾ ਲਾਭ ਲੈ ਰਹੇ ਨੇ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਪੈਨਸ਼ਨ ਸਮੇਂ ਸਿਰ ਮਿਲਦੀ ਰਹੇ, ਇਸ ਲਈ ਚਾਲੂ ਮਾਲੀ ਸਾਲ ਦੇ ਬਜਟ ਵਿਚ ਇਸ ਸਕੀਮ ਲਈ 4,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੀਮ ਅਧੀਨ ਹਰੇਕ ਯੋਗ ਬਜ਼ੁਰਗ ਵਿਅਕਤੀ ਨੂੰ 1,500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪ੍ਰਦਾਨ ਕੀਤੀ ਜਾਂਦੀ ਏ। ਮੰਤਰੀ ਨੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਕੋਈ ਵੀ ਯੋਗ ਬਜ਼ੁਰਗ ਇਸ ਸਕੀਮ ਦੇ ਲਾਭ ਤੋਂ ਵਾਂਝਾ ਨਾ ਰਹੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਬੁਢਾਪਾ ਪੈਨਸ਼ਨ ਨਿਰਧਾਰਿਤ ਸਮਾਂ ਸੀਮਾ ਅੰਦਰ ਹਰ ਹਾਲਤ ਵਿਚ ਜਾਰੀ ਕਰਨੀ ਯਕੀਨੀ ਬਣਾਈ ਜਾਵੇ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਦੇਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNU ਜਲੰਧਰ। ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮਹਿੰਦਰ ਭਗਤ ਨੇ ਚੰਡੀਗੜ੍ਹ ਵਿਖੇ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਪੈਸਕੋ ਦੇ ਕੰਮਕਾਜ ਦੀ ਸਮੀਖਿਆ ਕੀਤੀ। ਸਮੀਖਿਆ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਏ ਅਤੇ ਉਨ੍ਹਾਂ ਦੀ ਸਮਾਜਿਕ ਤੇ ਆਰਥਿਕ ਸੁਰੱਖਿਆ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਏ। ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਨੇ ਦੱਸਿਆ ਕਿ ਪੈਸਕੋ ਅਧੀਨ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਲਈ 10 ਲੱਖ ਰੁਪਏ ਦਾ ਬੀਮਾ ਕਵਰ ਉਪਲਬਧ ਕਰਾਇਆ ਗਿਆ ਹੈ। ਮੀਟਿੰਗ ਦੌਰਾਨ ਮੰਤਰੀ ਨੂੰ ਕਾਰਪੋਰੇਸ਼ਨ ਰਾਹੀਂ ਸਾਬਕਾ ਫੌਜੀਆਂ ਨੂੰ ਪ੍ਰਦਾਨ ਕੀਤੇ ਜਾ ਰਹੇ ਰੁਜ਼ਗਾਰ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮੰਤਰੀ ਨੇ ਅਧਿਕਾਰੀਆਂ ਨੂੰ ਪੈਸਕੋ ਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਸਾਬਕਾ ਫੌਜੀਆਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨ ਦੇ ਨਿਰਦੇਸ਼ ਦਿੱਤੇ। ਗੁਰਦਾਸਪੁਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਵਿਚ 6 ਮੁਲਜ਼ਮਾਂ ਨੂੰ ਹਥਿਆਰਾਂ ਤੇ ਇੱਕ ਕਾਰ ਸਮੇਤ ਗ੍ਰਿਫ਼ਤਾਰ ਕੀਤਾ।

ਸਰੋਤਿਓ ਨਮਸਕਾਰ, ਮੈਂ ਹਾਂ ਮਨਦੀਪ ਰਜੌਰਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਯੁਵਾਣੀ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਅਸੀਂ ਤੇ ਸਾਥੀਓ। ਅਸੀਂ ਉਮੀਦ ਕਰਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ, ਖੈਰੀਅਤ ਨਾਲ ਹੋਵੋਗੇ, ਤੁਹਾਡਾ ਦਿਨ ਅੱਜ ਬਹੁਤ ਵਧੀਆ ਬੀਤਿਆ ਹੋਵੇਗਾ। ਸ਼ੁਕਰੀਆ ਅਦਾ ਕਰਦੇ ਹਾਂ ਅਸੀਂ ਉਸ ਸੋਹਣੇ ਰੱਬ ਦਾ ਜਿਸਨੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਖੂਬਸੂਰਤ ਦਿਨ ਜੋੜਿਆ ਅਤੇ ਅਸੀਂ ਆਕਾਸ਼ਵਾਣੀ ਦੇ ਨਾਲ ਜੁੜੇ। ਆਕਾਸ਼ਵਾਣੀ ਦੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਲਈ ਅਸੀਂ ਮਨੋਰੰਜਨ ਦੇ ਨਾਲ ਨਾਲ ਜਾਣਕਾਰੀ ਵੀ ਲੈ ਆਈਏ, ਅਤੇ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਮਨੋਰੰਜਨ ਅਤੇ ਜਾਣਕਾਰੀ ਦੋਨੋਂ ਰਹਿਣਗੇ ਜੀ। ਅਤੇ ਤੁਸੀਂ ਕੰਨ ਜਿਹੜੇ ਹੈ ਉਹ ਆਕਾਸ਼ਵਾਣੀ ਦੇ ਕੋਲ ਕਰਕੇ ਰੱਖਣੇ ਹੈ, ਰੇਡੀਓ ਦੇ ਕੋਲ ਕਰਕੇ ਰੱਖਣੇ ਆਪਣੇ। ਅਤੇ ਜਿਹੜੇ ਸਾਥੀ ਸਾਨੂੰ ਘਰ ਪਰਤਦੇ ਹੋਏ ਗੱਡੀਆਂ 'ਚ ਸੁਣ ਰਹੇ ਨੇ, ਕਾਰਾਂ 'ਚ ਸੁਣ ਰਹੇ ਨੇ, ਆਪਣੇ ਆਪਣੇ ਚਾਰ ਪਹੀਆ ਵਾਹਨ 'ਚ ਸੁਣ ਰਹੇ ਨੇ, ਉਹ ਸੀਟ ਬੈਲਟ ਲਾਉਣੀ ਨਾ ਭੁੱਲਣ, ਆਪਣੇ ਨਾਲ ਬੈਠੀ ਸਵਾਰੀ ਨੂੰ ਵੀ ਸੀਟ ਬੈਲਟ ਲਵਾ ਦੇਣ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਤੁਹਾਡੇ ਲਈ ਬਹੁਤ ਸਾਰੀ ਲੈ ਕੇ ਆਵਾਂਗੇ, ਨਾਲੋ ਨਾਲ ਗੀਤ ਸੰਗੀਤ ਵੀ ਰਹੇਗਾ। ਅੱਜ ਅਸੀਂ ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਅਸੀਂ ਮਨਾ ਰਹੇ ਹਾਂ ਵਰਲਡ ਮੋਸਕੀਟੋ ਡੇ, ਯਾਨੀ ਕਿ ਵਿਸ਼ਵ ਮੱਛਰ ਦਿਵਸ ਅਸੀਂ ਮਨਾ ਰਹੇ ਹਾਂ। ਇਸ ਦੇ ਨਾਲ ਨਾਲ ਅਸੀਂ ਕੌਮੀ ਪੱਧਰ 'ਤੇ, ਕੌਮਾਂਤਰੀ ਪੱਧਰ 'ਤੇ ਜਿੱਥੇ ਅਸੀਂ ਵਰਲਡ ਮੋਸਕੀਟੋ ਡੇ ਮਨਾ ਰਹੇ ਹਾਂ, ਕੌਮੀ ਪੱਧਰ 'ਤੇ ਅਸੀਂ ਇੰਡੀਆ ਦਾ ਸਦਭਾਵਨਾ ਦਿਵਸ ਵੀ ਮਨਾ ਰਹੇ ਹਾਂ, ਅਤੇ ਨਾਲ ਹੀ ਅੱਜ ਅਸੀਂ ਇੰਡੀਅਨ ਅਕਸ਼ੈ ਊਰਜਾ ਦਿਵਸ ਵੀ ਮਨਾ ਰਹੇ ਹਾਂ, ਜਿਸ ਦਾ ਮਤਲਬ ਕਿ ਅਸੀਂ ਉਹ ਐਨਰਜੀ, ਉਸ ਊਰਜਾ ਨੂੰ ਬਚਾਉਣਾ ਹੈ ਜਿਹੜੀ ਅਸੀਂ ਬਚਾ ਸਕਦੇ ਹਾਂ, ਜਿਹੜੀ ਊਰਜਾ ਅਸੀਂ ਬਚਾ ਸਕਦੇ ਹਾਂ। ਘੱਟੋ ਘੱਟ ਅਸੀਂ ਉਹ ਊਰਜਾ ਤਾਂ ਬਚਾਈਏ ਜਿਸ ਨੂੰ ਕਿ ਅਸੀਂ ਨਵਿਆਉਣ ਯੋਗ ਊਰਜਾ ਆਖਦੇ ਹਾਂ। ਅਤੇ ਗੀਤ ਸੰਗੀਤ ਵੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਰਹਿੰਦਾ ਹੈ, ਕਿਉਂਕਿ ਗੀਤ ਸੰਗੀਤ ਤੋਂ ਬਿਨਾਂ ਅਸੀਂ ਰੇਡੀਓ ਆਕਾਸ਼ਵਾਣੀ ਕਿਆਸ ਨਹੀਂ ਕਰ ਸਕਦੇ। ਜਦੋਂ ਵੀ ਰੇਡੀਓ ਦੀ ਗੱਲ ਆਉਂਦੀ ਹੈ ਸਾਡੇ ਦਿਮਾਗ ਦੇ ਵਿੱਚ ਰੇਡੀਓ 'ਤੇ ਵੱਜਦਾ ਗੀਤ ਚੱਲਣ ਲੱਗਦਾ, ਅਤੇ ਉਹ ਗੀਤ ਹੁਣ ਤੁਸੀਂ ਸੁਣੋ ਪ੍ਰੋਗਰਾਮ ਯੁਵਾਣੀ ਦੇ ਵਿੱਚ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਜੀ ਸਰਬਜੀਤ ਚੀਮਾ ਨੇ।

0: ਜੀ ਸਾਥੀਓ, ਤੁਹਾਡੇ ਲਈ ਬਹੁਤ ਸਾਰੀ ਜਾਣਕਾਰੀ ਲੈ ਆਏ ਹਾਂ ਅਸੀਂ, ਅਤੇ ਜਾਣਕਾਰੀ ਲਈ ਮੈਂ ਇਕੱਲਾ ਨਹੀਂ ਹਾਂ, ਮੇਰੇ ਨਾਲ ਨੇ ਰਮਨੀਤ ਕੌਰ। ਰਮਨੀਤ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਾਣੀ 'ਚ।
1: ਜੀ ਜੀ ਧੰਨਵਾਦ ਜੀ। ਮਨਦੀਪ ਜੀ, ਅੱਜ ਅਸੀਂ ਇੱਕ ਹੋਰ ਦਿਨ ਮਨਾ ਰਹੇ ਹਾਂ ਜਿਸ ਨੂੰ ਵਰਲਡ ਮਸਕੀਟੋ ਡੇ ਵੀ ਕਿਹਾ ਜਾਂਦਾ ਹੈ
0: ਜੀ। ਵਿਸ਼ਵ ਮੱਛਰ ਦਿਵਸ ਇਸ ਨੂੰ ਆਖਦੇ ਨੇ। ਵਿਸ਼ਵ ਮੱਛਰ ਦਿਵਸ ਜਿਹੜਾ ਹੈ, ਇਸ ਬਾਰੇ ਰਮਨੀਤ ਸਾਨੂੰ ਹੋਰ ਦੱਸਣਗੇ ਜੀ।
1: ਜੀ, ਇਹ ਦਿਨ 1897 'ਚ ਹੋਈ ਇੱਕ ਖੋਜ ਨਾਲ ਸੰਬੰਧਿਤ ਹੈ, ਉਸ ਤਰ੍ਹਾਂ ਮਨਾਇਆ ਜਾਂਦਾ ਹੈ
0: ਜੀ, ਕਿਉਂਕਿ ਇਹ ਮੱਛਰ ਦੇ ਨਾਲ ਸੰਬੰਧਿਤ ਹੈ। ਤੇ 1897 ਦੇ ਵਿੱਚ ਰੋਨਾਲਡ ਰੋਸ ਨਾਂ ਦੇ ਇੱਕ ਵਿਗਿਆਨੀ ਨੇ ਸਾਨੂੰ ਦੱਸਿਆ ਸੀਗਾ ਕਿ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ, ਜਿਨ੍ਹਾਂ 'ਚ ਮਲੇਰੀਆ ਦੀ ਗੱਲ ਜਿਹੜੀ ਹੈ ਉਹ ਵੀ ਆਈ ਸੀ, ਪਰ ਮਲੇਰੀਆ ਤੋਂ ਬਾਅਦ ਡੇਂਗੀ ਅਤੇ ਚਿਕਨਗੁਨੀਆ ਤੱਕ ਵੀ ਖੋਜਾਂ ਜਿਹੜੀਆਂ ਉਹ ਹੋਰ ਹੋਈਆਂ। ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਮਲੇਰੀਆ ਤੋਂ ਹੋਈ ਸੀ। ਸੋ ਸਾਨੂੰ 1897 'ਚ ਹੀ ਪਤਾ ਲੱਗ ਗਿਆ ਸੀਗਾ ਕਿ ਅਸੀਂ ਮੱਛਰਾਂ ਤੋਂ ਆਪਣਾ ਬਚਾਅ ਕਰਨਾ ਹੈ। ਅਤੇ ਰਮਨੀਤ, ਮੱਛਰਾਂ ਤੋਂ ਬਚਾਅ ਲਈ ਅਸੀਂ ਹੋਰ ਕੀ ਕਰਨਾ ਹੈ? ਸਾਡੇ ਸਰੋਤਿਆਂ ਨੂੰ ਪਤਾ ਹੈ ਉਹ ਬਹੁਤ ਸਿਆਣੇ ਨੇ, ਬਸ ਅਸੀਂ ਉਹਨਾਂ ਨੂੰ ਰਿਮਾਈਂਡਰ ਦੇਣਾ ਹੈ, ਇੱਕ ਜੈਂਟਲ ਰਿਮਾਈਂਡਰ ਬਸ ਯਾਦ ਕਰਾਉਣਾ ਅਸੀਂ ਉਹਨਾਂ ਨੂੰ।
1: ਜੀ ਮਨਦੀਪ ਜੀ, ਸਾਨੂੰ ਬਹੁਤ ਸਾਵਧਾਨੀਆਂ ਵਰਤਣ ਦੀ ਜਿਹੜੀ ਉਹ ਜ਼ਰੂਰਤ ਪੈਂਦੀ ਹੈ। ਬੱਚਿਆਂ ਦਾ ਖਾਸ ਕਰਕੇ ਇਹਨਾਂ ਚੀਜ਼ਾਂ ਵਿੱਚ ਧਿਆਨ ਰੱਖਣਾ ਚਾਹੀਦਾ ਹੈ, ਛੋਟੇ ਬੱਚਿਆਂ ਦਾ ਸਭ ਤੋਂ ਜ਼ਿਆਦਾ। ਛੋਟੇ ਬੱਚਿਆਂ ਨੂੰ ਜਿਹੜਾ ਇਹਨਾਂ ਦਿਨਾਂ ਵਿੱਚ ਬਹੁਤ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਅਤੇ ਛੋਟੇ ਬੱਚਿਆਂ ਦੇ ਨਾਲ ਨਾਲ ਜਿਹੜੇ ਬੱਚੇ ਸਕੂਲ ਜਾ ਰਹੇ ਨੇ ਉਹਨਾਂ ਦਾ ਵੀ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਨੂੰ ਕੱਪੜੇ ਪਹਿਨਾ ਕੇ ਭੇਜਣਾ ਚਾਹੀਦਾ ਹੈ।
0: ਜੀ ਬਿਲਕੁਲ, ਤੁਸੀਂ ਸਹੀ ਆਖਿਆ। ਜਿਹੜੇ ਅਜਿਹੇ ਮੱਲਮ ਅਜਿਹੀਆਂ ਕਰੀਮਾਂ, ਟਿਊਬ ਜਾਂ ਅਜਿਹੇ ਜਿਹੜੇ ਸੈਂਟ ਮਾਰਕੀਟ ਦੇ ਵਿੱਚ ਮਿਲਦੇ ਨੇ ਜਿਨ੍ਹਾਂ ਤੋਂ ਇਹ ਮੱਛਰ ਦੂਰ ਰਹਿੰਦੇ ਆ, ਅਸੀਂ ਉਹ ਵੀ ਬੱਚਿਆਂ ਦੇ ਬੂਟਾਂ ਅਤੇ ਜਰਾਬਾਂ ਦੇ ਉੱਤੇ ਲਗਾ ਸਕਦੇ ਹਾਂ। ਅਤੇ ਇਸ ਤਰ੍ਹਾਂ ਅਸੀਂ ਬੱਚਿਆਂ ਦੀ ਸਾਵਧਾਨੀ ਜਿਹੜੀ ਹੈ ਉਹ ਰੱਖ ਸਕਦੇ ਹਾਂ ਇਹਨਾਂ ਮੱਛਰਾਂ ਤੋਂ ਬਚਾਅ, ਕਿਉਂਕਿ ਅਸੀਂ ਵੇਖਦੇ ਹਾਂ ਕਿ ਜੇਕਰ ਮੱਛਰ ਲੜਦਾ ਹੈ ਤਾਂ ਇਹ ਕਾਫ਼ੀ ਨੁਕਸਾਨ ਜਿਹੜਾ ਹੈ ਉਹ ਕਰ ਜਾਂਦਾ ਹੈ। ਸੋ ਸਾਥੀਓ, ਤੁਸੀਂ ਇਹ ਵੀ ਦੇਖਣਾ ਹੈ ਬਰਸਾਤ ਦੇ ਇਹਨਾਂ ਦਿਨਾਂ ਦੇ ਵਿੱਚ ਕਿ ਆਲੇ ਦੁਆਲੇ ਕਿਤੇ ਤੁਹਾਡੇ ਘਰ ਦੇ
1: ਕੋਈ ਵੀ ਪਾਣੀ ਖੜਾ ਨਹੀਂ ਹੋਣਾ ਚਾਹੀਦਾ।
0: ਜੀ ਬਿਲਕੁਲ, ਕਿਉਂਕਿ ਖੜੇ ਪਾਣੀ ਦੇ ਵਿੱਚ ਮੱਛਰ ਜਿਹੜਾ ਹੈ ਉਹ ਪਨਪਦਾ ਹੈ
1: ਜੀ,
0: ਤੇ ਡੇਂਗੀ ਦਾ ਜਿਹੜਾ ਮੱਛਰ ਹੈ ਉਹ ਬਿਲਕੁਲ ਸਾਫ਼ ਪਾਣੀ ਦੇ ਵਿੱਚ ਪਨਪਦਾ ਹੈ ਸਾਥੀਓ। ਤੇ ਉਹ ਸਾਫ਼ ਪਾਣੀ ਜ਼ਿਆਦਾਤਰ ਮੀਂਹ ਦਾ ਹੁੰਦਾ ਹੈ, ਜਿਹੜਾ ਕਿ ਸਾਡੇ ਘਰਾਂ ਦੇ ਉੱਤੇ ਪਏ ਟਾਇਰਾਂ ਦੇ ਵਿੱਚ ਜਾਂ ਆਲੇ ਦੁਆਲੇ ਪਏ ਪਲਾਸਟਿਕ ਦੇ ਭਾਂਡਿਆਂ ਦੇ ਵਿੱਚ ਇਕੱਠਾ ਹੋ ਜਾਂਦਾ ਹੈ। ਤੇ ਇੱਕ ਹੋਰ ਗੱਲ, ਅਸੀਂ ਗਰਮੀਆਂ ਦੇ ਵਿੱਚ ਜਾਨਵਰਾਂ ਦੇ ਅਤੇ ਨਾਲ ਹੀ ਪੰਛੀਆਂ ਦੇ ਪਾਣੀ ਪੀਣ ਵਾਸਤੇ ਜਿੱਥੇ ਅਸੀਂ ਵੱਡੇ ਭਾਂਡਿਆਂ ਦੇ ਵਿੱਚ ਪਾਣੀ ਰੱਖਿਆ ਸੀ ਉੱਥੇ ਹੀ ਛੋਟੇ ਭਾਂਡੇ ਕੁੱਜੇ ਜਿਹੜੇ ਸੀ ਉਹ ਵੀ ਪਾਣੀ ਦੇ ਭਰ ਕੇ ਰੱਖੇ ਸੀ ਅਸੀਂ, ਉਹਨਾਂ ਦੀ

0: ਅਸੀਂ ਨਿਯਮਿਤ ਸਫਾਈ ਜਿਹੜੀ ਹੈ ਉਹ ਕਰਨੀ ਹੈ, ਤੇ ਇਸ ਤਰ੍ਹਾਂ ਅਸੀਂ ਮੱਛਰਾਂ ਤੋਂ ਬਚਾਅ ਆਪਣਾ ਕਰ ਸਕਦੇ ਹਾਂ। ਅਸੀਂ ਬਾਕੀ ਦੀ ਜਾਣਕਾਰੀ ਵੀ ਰਮਨੀਤ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ, ਪਰ ਆਪਾਂ ਉਸ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ
1: ਸੁਣਾਉਂਦੇ ਹਾਂ ਕੁਝ ਸੰਦੇਸ਼।
0: ਜੀ ਬਿਲਕੁਲ
2: गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं। गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
0: जी ਸਰੋਤਿਓ, ਅਸੀਂ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ। ਅਤੇ ਸਾਥੀਓ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਜਿਹੜੀ ਹੈ ਅਸੀਂ ਤੁਹਾਡੇ ਲਈ ਲੈ ਆਏ ਹਾਂ ਪ੍ਰੋਗਰਾਮ ਯੁਵਬਾਣੀ ਦੇ ਵਿੱਚ। ਅੱਜ ਅਸੀਂ ਇੱਕ ਹੋਰ ਜਾਣਕਾਰੀ ਲੈ ਆਏ ਹਾਂ ਜੋ ਸਾਨੂੰ ਦੱਸਣ ਲਈ ਸਟੂਡੀਓ 'ਚ ਹੁਣ ਮੌਜੂਦ ਨੇ ਅਮਨਦੀਪ ਕੌਰ। ਅਮਨਦੀਪ, ਤੁਹਾਡਾ ਸਵਾਗਤ ਹੈ ਬਈ।
1: ਧੰਨਵਾਦ ਸਰ। ਮਨਦੀਪ ਸਰ, ਇਸ ਦੇ ਨਾਲ ਹੀ ਅੱਜ ਅਸੀਂ ਸਦਭਾਵਨਾ ਦਿਵਸ ਵੀ ਮਨਾ ਰਹੇ ਹਾਂ। ਇਸ ਦਿਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦਾ ਜਨਮ ਦਿਨ ਹੁੰਦਾ ਹੈ।
0: ਜੀ ਬਿਲਕੁਲ, ਉਹਨਾਂ ਦਾ ਜਨਮ ਜਿਹੜਾ ਹੈ 1944 ਚ ਅੱਜ ਹੀ ਦੇ ਦਿਨ ਹੋਇਆ ਸੀਗਾ, ਤੇ ਬੰਬੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਅਤੇ ਉਹ ਪ੍ਰਧਾਨ ਮੰਤਰੀ ਜਿਹੜੇ ਰਹੇ ਉਹ
1: 1984 ਤੋਂ 1999 ਤੱਕ।
0: ਜੀ ਬਿਲਕੁਲ, ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ, ਉਹਨਾਂ ਦੇ ਕੰਮਾਂ ਨੂੰ ਯਾਦ ਕਰਦੇ ਹੋਏ ਅੱਜ ਸਦਭਾਵਨਾ ਦਿਵਸ ਮਨਾ ਰਹੇ ਹਾਂ। ਸੋ ਅਸੀਂ ਇਸ ਤਰ੍ਹਾਂ ਦੀ ਜੋ ਸ਼ਖਸੀਅਤਾਂ ਨੇ ਉਹਨਾਂ ਤੋਂ ਬਹੁਤ ਕੁਝ ਸਿੱਖਣਾ ਹੈ, ਅਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਰਹਿਣਾ ਹੈ। ਇਹਨਾਂ ਦੀਆਂ ਸ਼ਖਸੀਅਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਅਜਿਹੀ ਪਰਸਨੈਲਿਟੀਜ਼ ਜੋ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਦਿਨ ਤਿਉਹਾਰ ਲੈ ਆਉਂਦੀਆਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੂਬ ਅੱਗੇ ਵਧਣਾ ਹੈ ਸਾਥੀਓ। ਅਤੇ ਅਸੀਂ ਅੱਗੇ ਵਧਣ ਦੇ ਲਈ ਆਪਣੇ ਆਪ ਨੂੰ ਮੁਹਾਰਤ ਜਿਹੜੀ ਹੈ ਉਸ ਨੂੰ ਵੀ ਆਪਣੇ ਆਪ ਨੂੰ ਦੇਣਾ ਹੈ। ਅਸੀਂ ਜਦੋਂ ਮੁਹਾਰਤ ਕਿਸੇ ਵਿਸ਼ੇ 'ਚ ਕਿਸੇ ਆਪਣੇ ਕੰਮ ਦੇ ਵਿੱਚ ਹਾਸਲ ਕਰ ਲਵਾਂਗੇ ਤਾਂ ਅਸੀਂ ਪਰਫੈਕਸ਼ਨ ਵੱਲ ਹੌਲੀ ਹੌਲੀ ਵੱਧਦੇ ਜਾਵਾਂਗੇ, ਅਤੇ ਇਹ ਕੋਸ਼ਿਸ਼ ਲਗਾਤਾਰ ਜਾਰੀ ਰਹਿਣੀ

0: ਜੀ ਸਾਥੀਓ, ਬਹੁਤ ਸਾਰੇ ਦਿਨ ਅਸੀਂ ਅੱਜ ਦੇ ਯਾਨੀ ਕਿ 20 ਅਗਸਤ ਨੂੰ ਮਨਾ ਰਹੇ ਹਾਂ ਅਤੇ ਅੱਜ ਅਸੀਂ ਰਿਨਿਊਏਬਲ ਐਨਰਜੀ ਬਚਾਉਣ ਦਾ ਦਿਵਸ ਵੀ ਮਨਾ ਰਹੇ ਹਾਂ। ਕਹਿਣ ਦਾ ਭਾਵ ਕਿ ਜਿਹੜੀ ਊਰਜਾ, ਜਿਹੜੀ ਸ਼ਕਤੀ ਅਸੀਂ ਨਵਿਆ ਸਕਦੇ ਹਾਂ ਉਸ ਨੂੰ ਅਸੀਂ ਬਚਾਉਣਾ ਹੈ, ਅਤੇ ਜੋ ਊਰਜਾ ਹੈ ਸੂਰਜ ਦੀ ਊਰਜਾ ਉਸ ਨੂੰ ਅਸੀਂ ਇਸ ਤਰ੍ਹਾਂ ਵੀ ਨਵਿਆਉਂਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਆਉਣ ਵਾਲਾ ਬਿਜਲੀ ਦਾ ਬਿੱਲ ਜਿਹੜਾ ਹੈ ਉਹ ਘੱਟ ਹੋ ਜਾਂਦਾ ਹੈ ਜਾਂ ਬਿਲਕੁਲ ਅੱਜ ਕੱਲ੍ਹ ਨਹੀਂ ਆ ਰਿਹਾ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਸੌਰ ਊਰਜਾ ਪੈਨਲ ਜਿਹੜੇ ਹੈ ਉਹ ਲਵਾਏ ਹੋਏ ਹੈ ਅਤੇ ਉਹ ਸੂਰਜ ਦੀ ਊਰਜਾ ਨੂੰ ਬਿਜਲੀ ਦੇ ਰੂਪ ਦੇ ਵਿੱਚ ਪ੍ਰਯੋਗ ਕਰ ਰਹੇ ਹੈ। ਅਸੀਂ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਹਾਸਿਲ ਕਰਨ ਦੇ ਲਈ ਸੰਪਰਕ ਕੀਤਾ ਹੈ ਮੁਕੇਸ਼ ਜੀ ਦੇ ਨਾਲ, ਜੋ ਕਿ PM ਸੌਰ ਊਰਜਾ ਘਰ ਜਿਹੜੀ ਯੋਜਨਾ ਹੈ ਉਸ ਦੇ ਅਧੀਨ ਲੋਕਾਂ ਦੀ ਮਦਦ ਕਰਦੇ ਨੇ ਲਾਉਣ ਦੇ ਵਿੱਚ, ਅਤੇ ਇਹਨਾਂ ਤੋਂ ਅਸੀਂ ਜਾਣਾਂਗੇ ਕਿ ਕਿਸ ਤਰ੍ਹਾਂ ਕੋਈ ਸਾਥੀ ਇਸ ਯੋਜਨਾ ਦਾ ਫਾਇਦਾ ਲੈ ਸਕਦਾ ਹੈ ਅਤੇ ਇਸ ਯੋਜਨਾ ਦੇ ਫਾਇਦੇ ਦੇ ਰੂਪ ਦੇ ਵਿੱਚ ਉਹਨਾਂ ਨੂੰ ਕੀ ਮਿਲ ਰਿਹਾ ਹੈ। ਆਓ ਅਸੀਂ ਗੱਲ ਕਰਦੇ ਹਾਂ ਮੁਕੇਸ਼ ਜੀ ਦੇ ਨਾਲ। ਮੁਕੇਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ 'ਚ।
1: ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਆਭਾਰ ਜੀ।
0: ਜੀ ਮੁਕੇਸ਼ ਜੀ, ਤੁਸੀਂ ਅਬੋਹਰ ਤੋਂ ਸਾਡੇ ਨਾਲ ਜੁੜੇ ਹੋ ਅਤੇ ਤੁਸੀਂ ਆਪਣੀ ਕੰਪਨੀ ਜਾਂ ਆਪਣੇ ਕੰਮ ਦੇ ਜ਼ਰੀਏ ਲੋਕਾਂ ਦੀ ਇਸ ਸਕੀਮ ਨੂੰ ਹਾਸਲ ਕਰਨ ਦੇ ਵਿੱਚ ਮਦਦ ਕਰਦੇ ਹੋ। ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ PM ਸੌਰ ਊਰਜਾ ਘਰ ਜਿਹੜੀ ਇਹ ਸਕੀਮ ਹੈ ਇਹ ਕੀ ਹੈ ਅਤੇ ਇਸ ਦੇ ਤਹਿਤ ਲੋਕਾਂ ਨੂੰ ਫਾਇਦਾ ਕਿਵੇਂ ਮਿਲਦਾ ਹੈ, ਕਿਸ ਤਰ੍ਹਾਂ ਦਾ ਪ੍ਰੋਜੈਕਟ ਉਹਨਾਂ ਦੇ ਘਰਾਂ ਦੇ ਵਿੱਚ ਲੱਗਦਾ ਹੈ, ਉਸ ਦਾ ਕੀ ਲਾਭ ਉਹਨਾਂ ਨੂੰ ਮਿਲਦਾ ਹੈ ਅਤੇ ਲੋਕਾਂ ਨੂੰ ਇਹ ਲਾਭ ਪ੍ਰਾਪਤ ਕਰਨ ਵਾਸਤੇ ਕਰਨਾ ਕੀ ਹੋਏਗਾ ਇਹ ਸਾਨੂੰ ਦੱਸ ਦਿਓ ਜੀ।
1: PM ਸੂਰਜ ਊਰਜਾ ਘਰ ਜਿਹੜੀ ਸਕੀਮ ਹੈ ਕੇਂਦਰ ਸਰਕਾਰ ਦੀ ਇੱਕ ਮਹੱਤਵਕਾਂਸ਼ੀ ਯੋਜਨਾ ਹੈ ਜੀ। ਇਹਦੇ ਵਿੱਚ ਕੇਂਦਰ ਸਰਕਾਰ 1 ਕਿਲੋਵਾਟ ਤੋਂ ਲੈ ਕੇ 3 ਕਿਲੋਵਾਟ ਤੱਕ ਦੇ ਸੌਰਜੀ ਕਨੈਕਸ਼ਨ ਹੈ ਜਿਹੜੇ ਉਹ ਲੋਕਾਂ ਨੂੰ ਸਬਸਿਡੀ ਤੇ ਪ੍ਰੋਵਾਈਡ ਕਰਵਾਉਂਦੀ ਹੈ
0: ਜੀ। ਬਹੁਤ ਅੱਛੇ।
1: 1 ਕਿਲੋਵਾਟ ਦੇ ਵਿੱਚ 30,000 ਰੁਪਏ ਸਬਸਿਡੀ ਤੋਂ ਸ਼ੁਰੂ ਹੋ ਕੇ 2 ਕਿਲੋਵਾਟ ਵਿੱਚ 60,000, 3 ਕਿਲੋਵਾਟ ਵਿੱਚ 78,000 ਤੇ 3 ਤੋਂ ਉੱਪਰ ਵਾਲਿਆਂ ਦੇ ਵਿੱਚ ਵੀ 78,000 ਰੁਪਇਆ ਕੇਂਦਰ ਸਰਕਾਰ ਵੱਲੋਂ ਅਨੁਦਾਨ ਦਿੱਤਾ ਜਾਂਦਾ ਹੈ।
0: ਬਹੁਤ ਅੱਛੇ, ਜਿਸ ਨੂੰ
1: ਸਬਸਿਡੀ ਜਿਹੜੀ ਜੀ ਜਿਹੜੀ ਪ੍ਰੋਜੈਕਟ ਦੀ ਆਪਾਂ ਲਾਗਤ ਦੀ ਗੱਲ ਕਰੀਏ ਜੀ,
0: ਹਾਂਜੀ,
1: ਉਹ ਕੰਜ਼ੂਮਰ ਨੇ ਆਪ ਚੂਜ਼ ਕਰਨੀ ਹੈ ਜੀ ਕਿਹੜੀ ਕੰਪਨੀ ਦਾ ਉਹਦੀ ਲਾਗਤ। 3 ਕਿਲੋਵਾਟ ਦੇ ਜਿਵੇਂ ਔਨ ਗ੍ਰਿਡ ਸੋਲਰ ਇਹਨੂੰ ਬੋਲਦੇ ਆ ਜੀ,
0: ਠੀਕ ਹੈ ਜੀ।
1: 3 ਕਿਲੋਵਾਟ ਦੇ ਜਿਹੜੇ ਸੈਟਅਪ ਹੈ ਉਹ ਬਾਜ਼ਾਰ ਦੇ ਵਿੱਚ 1,40,000 ਰੁਪਏ ਤੋਂ ਲੈ ਕੇ 1,90,000 ਰੁਪਏ ਤੱਕ ਦੇ ਵਿੱਚ ਅਲੱਗ ਅਲੱਗ ਕੰਪਨੀਆਂ ਦੇ ਕੰਪਲੀਟ ਲਗਾ ਕੇ, ਮਤਲਬ ਸਾਰਾ ਬਿਜਲੀ ਬੋਰਡ ਦੇ ਨਾਲ ਅਦਾਰੇ ਨਾਲ ਚਾਲੂ ਕਰਵਾ ਕੇ ਇਹ ਕੋਸਟ ਪੈਂਦੀ ਹੈ, ਜਿਹਦੇ ਵਿੱਚ 78,000 ਰੁਪਏ ਸਬਸਿਡੀ ਆ ਜਾਂਦੀ ਹੈ
0: ਜੀ। ਬਹੁਤ ਅੱਛੀ ਜੀ।
1: ਸੈਂਟਰ ਗੌਰਮੈਂਟ ਵੱਲੋਂ ਇਹਦੇ ਵਿੱਚ ਵੀ ਜਿਹੜੇ ਆਪਣੇ ਬੈਂਕ ਨੇ ਉਹਨਾਂ ਦੇ ਵਿੱਚ ਵੀ ਲੋਨ ਦੀ ਸੁਵਿਧਾ ਦਿੱਤੀ ਗਈ ਹੈ ਜੀ, ਜਿਹੜੀ 6% ਵਿਆਜ ਦੇ ਉੱਤੇ ਬੰਦਾ ਬਹੁਤ ਹੀ ਮਾਮੂਲੀ ਕਿਸ਼ਤ ਦੇ ਉੱਤੇ ਲੋਨ ਤੇ ਲੈ ਸਕਦਾ। 90% ਪ੍ਰੋਜੈਕਟ ਕੋਸਟ ਦਾ ਤੁਹਾਨੂੰ ਲੋਨ ਵੀ ਮਿਲ ਜਾਂਦਾ ਹੈ, ਜਿਹਦੇ ਵਿੱਚ ਕੋਈ ਵੀ ਤੁਹਾਨੂੰ ਗਰੰਟੀ ਜਾਂ ਤੁਸੀਂ ਕਹਿ ਲਓ ਰਹਿਣ ਨਹੀਂ ਦੇਣਾ ਪੈਂਦਾ
0: ਜੀ,
1: ਤੇ ਸਿਰਫ ਸਿਬਲ ਸਕੋਰ ਦੇ ਬੇਸ ਦੇ ਉੱਤੇ ਹੀ ਬੰਦੇ ਨੂੰ ਇਹ ਲੋਨ ਮਿਲ ਜਾਂਦਾ ਹੈ।
0: ਬਹੁਤ ਅੱਛੇ।
1: ਬੰਦੇ ਦਾ ਦੇਣ ਵਿਹਾਰ ਵਧੀਆ ਹੋਣਾ ਚਾਹੀਦਾ ਇਕੱਲਾ
0: ਜੀ।
1: ਹੁਣ ਗੱਲ ਕਰੀਏ ਜੀ ਵੀ 3 ਕਿਲੋਵਾਟ ਤੋਂ ਉੱਪਰ ਵਾਲੇ ਜਿਹੜੇ ਕੰਜ਼ੂਮਰ ਨੇ ਜੀ,
0: ਹਾਂਜੀ,
1: ਉਹ ਵੀ 78,000 ਤੱਕ ਹੀ ਸਬਸਿਡੀ ਪ੍ਰਾਪਤ ਕਰ ਸਕਦੇ ਨੇ।
0: ਠੀਕ ਹੈ ਜੀ।
1: ਮੈਕਸੀਮਮ 78,000 ਰੁਪਏ ਤੱਕ ਵੱਧ ਤੋਂ ਵੱਧ ਇਹਦੇ ਚ ਸਬਸਿਡੀ ਅਲਾਊਡ ਹੈ ਪੰਜਾਬ ਦੇ ਵਿੱਚ ਆਪਣੇ ਗੱਲ ਕਰੀਏ ਤਾਂ।
0: ਠੀਕ ਹੈ ਜੀ।
1: ਜਿਹੜੀ 3 ਕਿਲੋਵਾਟ ਦੀ ਹੁਣ ਤੁਸੀਂ ਗੱਲ ਕੀਤੀ ਜੀ ਵੀ ਬਚਤ ਕਿੰਨੀ ਰਹੇਗੀ ਜੀ, ਲੋਕਾਂ ਨੂੰ ਕੀ ਫਾਇਦਾ ਇਹਦੇ ਵਿੱਚ ਹੁੰਦਾ ਜੀ, ਇਹ ਸੌਰ ਦੀ ਊਰਜਾ ਜਿਹੜੀ ਹੈ ਇਹ ਪਲੇਟਾਂ ਲਗਾ ਕੇ ਉਹਨੂੰ ਕਨਵਰਟ ਕਰਕੇ ਸੂਰਜ ਦੀ ਊਰਜਾ ਨੂੰ ਬਿਜਲੀ ਦੇ ਰੂਪ ਦੇ ਵਿੱਚ ਵਰਤਣ ਲਈ ਆਪਾਂ ਨੂੰ ਦਿੰਦੀ ਹੈ ਜੀ।
0: ਠੀਕ ਹੈ ਜੀ।
1: 3 ਕਿਲੋਵਾਟ ਦਾ ਸਿਸਟਮ ਜਿਹੜਾ ਹੈ ਲਗਭਗ ਗਰਮੀਆਂ ਦੇ ਦਿਨਾਂ ਵਿੱਚ 15 ਯੂਨਿਟਾਂ ਰੋਜ਼ ਦੀਆਂ ਆਪਾਂ ਨੂੰ ਬਣਾ ਕੇ ਦਿੰਦਾ ਜੀ।
0: ਜੀ।
1: ਮੋਟਾ ਮੋਟੀ ਆਮ ਇੱਕ ਬਜਟ ਘਰ ਦੀ ਆਪਾਂ ਗੱਲ ਕਰੀਏ ਤੇ 450 ਯੂਨਿਟਾਂ, ਜਿਵੇਂ ਆਪਣੇ ਪੰਜਾਬ ਦੇ ਵਿੱਚ 300 ਯੂਨਿਟਾਂ ਵਾਲਾ ਚੱਲ ਵੀ ਰਿਹਾ ਜੀ।
0: ਹਾਂਜੀ ਹਾਂਜੀ।
1: ਤੇ ਉਸ ਤੋਂ ਇਲਾਵਾ ਗਰਮੀਆਂ 'ਚ ਜਿਹੜੇ ਲੋਕੀ AC ਜਾਂ ਕੂਲਰ ਚਲਾ ਲੈਂਦੇ ਆ ਤਾਂ ਉਹਨਾਂ ਦੀ ਬਿੱਲ ਆ ਜਾਂਦੇ ਆ।
0: ਹਾਂਜੀ।
1: ਪਰ ਇਸ ਯੋਜਨਾ ਦੇ ਅੰਦਰ ਉਹ ਅਗਰ 3 ਕਿਲੋਵਾਟ ਤੱਕ ਜਾਂ 4 ਜਾਂ 5 ਜਿੰਨੀ ਉਹਨਾਂ ਦੀ ਜ਼ਰੂਰਤ ਹੈ ਜੀ, ਜਿੰਨੇ ਉਹਨਾਂ ਦੇ ਘਰੇ ਬਿਜਲੀ ਦੇ ਉਪਕਰਨ ਚੱਲ ਰਹੇ ਨੇ,
0: ਠੀਕ ਹੈ ਜੀ,
1: ਓਡਾ ਵੱਡਾ ਉਹ ਪ੍ਰੋਜੈਕਟ ਲਗਾ ਸਕਦੇ ਨੇ। ਤੇ ਬਿਜਲੀ ਸਿੱਧਾ ਸਿੱਧਾ ਬਿਜਲੀ ਦੇ ਯੂਨਿਟ ਜਿਹੜੇ ਆਪਾਂ ਗੌਰਮੈਂਟ ਕੋਲ ਲੈਣੇ ਨੇ,
0: ਹਾਂਜੀ,
1: ਉਹ ਯੂਨਿਟ ਸੌਰ ਦੀ ਊਰਜਾ ਨਾਲ ਬਣਾ ਕੇ ਗੌਰਮੈਂਟ ਨੂੰ ਵਾਪਸ ਕਰਨੇ ਨੇ।
0: ਠੀਕ ਹੈ ਜੀ,
1: ਯੂਨਿਟ ਦੇ ਮੋਡ ਦੇ ਵਿੱਚ
0: ਜੀ।
1: ਸੋ ਹੁਣ ਆਪਾਂ ਗੱਲ, ਹਾਂਜੀ,
0: ਬਹੁਤ ਅੱਛੀ ਗੱਲ ਤੁਸੀਂ ਦੱਸੀ। ਫਿਰ ਵੀ ਲੋਕਾਂ ਦਾ ਜਿਨ੍ਹਾਂ ਨੇ ਇਹ ਲਵਾਏ ਹੋਏ ਹੈ ਬਿਜਲੀ ਦਾ ਬਿੱਲ, ਕਿਹੜਾ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਜਾਰੀ ਜ਼ਰੂਰ ਹੁੰਦਾ ਪਰ ਉਹ ਕਹਿੰਦੇ ਆ ਵੀ ਭਰਨਾ ਨਹੀਂ ਪੈਣਾ ਉਹਨਾਂ ਨੂੰ ਬਿੱਲ ਇਹ, ਤੇ ਸਾਨੂੰ ਇਹ ਵੀ ਦੱਸ ਦਿਓ ਵੀ ਉਹਨਾਂ

0: ਇਸ ਹਾਲਤ 'ਚ ਘਬਰਾਉਣ ਦੀ ਕਿੰਨੀ ਕੁ ਲੋੜ ਹੈ? ਅਤੇ ਇਹ ਵੀ ਦੱਸ ਦਿਓ, ਜਿਹੜੀਆਂ ਉਹ ਪਲੇਟਾਂ ਅਸੀਂ ਲਵਾਈਆਂ ਹੈ ਛੱਤ ਦੇ ਉੱਤੇ, ਪੈਨਲ ਜਿਹੜਾ ਲਵਾਇਆ ਹੈ, ਉਸ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਇਸ ਬਾਰੇ ਵੀ ਅਸੀਂ ਜਾਣਨਾ ਚਾਹੁੰਦੇ ਹਾਂ।
1: ਦੇਖੋ ਜੀ, ਜਿਹੜੇ ਬਿਜਲੀ ਦੇ ਬਿੱਲ ਬਣਨ ਦੀ ਤੁਸੀਂ ਗੱਲ ਕਰੀ ਜੀ,
0: ਹਾਂਜੀ,
1: ਉਹ ਜਦੋਂ ਨਵਾਂ ਕਨੈਕਸ਼ਨ ਤੁਹਾਡਾ ਸੋਲਰ ਦਾ ਅਪਲਾਈ ਹੁੰਦਾ ਹੈ
0: ਜੀ,
1: ਉਦੋਂ ਤੱਕ ਹੀ ਕੇਵਲ ਬਿਜਲੀ ਦੇ ਇੱਕ ਦੋ ਬਿੱਲ ਬਣਦੇ ਨੇ, ਉਸ ਤੋਂ ਬਾਅਦ ਪੂਰੇ ਬਿੱਲ ਦੇ ਵਿੱਚ ਹਿਸਾਬ ਕਿਤਾਬ ਲੱਗਿਆ ਬਣਿਆ ਹੋਇਆ ਹੁੰਦਾ ਹੈ
0: ਜੀ,
1: ਵੀ ਤੁਸੀਂ ਕਿੰਨੇ ਯੂਨਿਟ ਸਰਕਾਰ ਕੋਲੋਂ ਜਦੋਂ ਸੂਰਜ ਨਹੀਂ ਸੀਗਾ ਲਿੱਤੇ ਨੇ,
0: ਹਾਂਜੀ,
1: ਤੇ ਕਿੰਨੇ ਜਦੋਂ ਸੂਰਜ ਸੀਗਾ ਤੁਹਾਡੇ ਕੋਲ ਫਾਲਤੂ ਬਣੇ, ਤੁਸੀਂ ਖਾਤੇ 'ਚ ਵਾਪਸ ਕਰਤੇ।
0: ਠੀਕ ਹੈ ਜੀ।
1: ਤੇ ਇਸ ਦੇ ਵਿੱਚ ਜਿਹੜਾ ਤੁਸੀਂ ਸੈਟਅਪ ਲਗਾਇਆ ਜੀ,
0: ਹਾਂਜੀ,
1: ਸਾਰ ਸੰਭਾਲਦੀ ਇਹਦੇ 'ਚ ਆਉਂਦੀ ਹੈ ਜੀ, ਬੜੀ ਲੰਬੀ ਉਮਰ ਹੈ ਇਸ ਪ੍ਰੋਜੈਕਟ ਦੀ।
0: ਠੀਕ ਹੈ ਜੀ,
1: 12 ਸਾਲ ਦੀ ਤਾਂ ਲਗਭਗ ਜਿਹੜੀਆਂ ਵੀ ਅੱਛੀਆਂ ਕੰਪਨੀਆਂ ਟੀਅਰ 1 ਕੰਪਨੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਗਰੰਟੀ ਦਿੰਦੀਆਂ ਜੀ ਮੈਨੂਫੈਕਚਰਿੰਗ ਦੀਆਂ।
0: ਠੀਕ ਹੈ ਜੀ।
1: ਤੇ 30 ਸਾਲ ਦੀ ਪਰਫਾਰਮੈਂਸ ਵਾਰੰਟੀ ਦੀ ਗਰੰਟੀ ਦਿੰਦੀ ਹੈ।
0: ਵਾਹ ਜੀ ਵਾਹ।
1: ਪਰਫਾਰਮੈਂਸ ਵਾਰੰਟੀ ਨੂੰ ਥੋੜਾ ਜਿਹਾ ਮੈਂ ਹੋਰ ਦੱਸਾਂ ਤਾਂ ਇਹਦੇ 'ਚ ਆ ਜਾਂਦਾ ਜੀ ਵੀ ਜਿਹੜਾ ਸੂਰਜ ਦੀ ਊਰਜਾ ਨੂੰ ਸੈੱਲ ਬਿਜਲੀ 'ਚ ਬਦਲਦਾ ਜੀ,
0: ਹਾਂਜੀ,
1: ਉਹ ਰੋਜ਼ ਉਸਨੇ ਚਾਰਜ ਹੋਣਾ ਤੇ ਰੋਜ਼ ਬਿਜਲੀ ਬਣਾਉਣੀ ਹੈ।
0: ਠੀਕ ਹੈ ਜੀ।
1: ਉਹ 1 ਸਾਲ ਦੇ ਵਿੱਚ 1% ਘੱਟ ਜਾਂਦਾ, ਡੈਪਰੀਸ਼ੀਏਟ ਹੋ ਜਾਂਦਾ
0: ਜੀ।
1: ਤੋ ਕੰਪਨੀ ਜਿਸ ਦਾ ਵੀ ਆਪਾਂ ਪ੍ਰੋਡਕਟ ਲਵਾਂਗੇ ਜੀ,
0: ਹਾਂਜੀ,
1: ਉਹ ਆਪਾਂ ਨੂੰ ਰਿਟਰਨ ਦੇ ਵਿੱਚ ਲਿਖ ਕੇ ਲਿਖਤ ਦੇ ਵਿੱਚ ਦਿੰਦੀ ਹੈ ਵੀ ਇਹ ਤੁਹਾਡਾ 10 ਸਾਲ ਬਾਅਦ ਜਿਹੜਾ ਪੈਨਲ ਹੈ 90% ਬਿਜਲੀ ਬਣਾਊਗਾ
0: ਜੀ,
1: ਤੇ 20-30 ਸਾਲਾਂ ਬਾਅਦ, ਹੁਣ ਜਿਵੇਂ 30 ਸਾਲ ਦੀ ਹੋ ਗਈ ਇਹਦੇ 'ਚ ਗਰੰਟੀ, 80% ਬਿਜਲੀ ਬਣਾਏਗਾ ਜੀ।
0: ਜੀ,
1: ਉਮਰ ਇਹਦੀ 30 ਸਾਲ ਤੋਂ ਵੀ ਵੱਧ ਹੈ ਪੈਨਲ ਦੀ
0: ਜੀ।
1: ਸਾਰ ਸੰਭਾਲ ਦੇ ਵਿੱਚ ਸਰ ਇਕੱਲਾ ਇਹਦੇ 'ਚ ਇਹ ਆ ਜਾਂਦਾ ਹੈ ਵੀ ਜਿੰਨਾ ਆਪਣਾ ਪੈਨਲ ਸਾਫ਼ ਹੋਊਗਾ ਜੀ,
0: ਹਾਂਜੀ,
1: ਉਨੀ ਵੱਧ ਬਿਜਲੀ ਬਣੂਗੀ।
0: ਠੀਕ ਆ ਜੀ।
1: ਪੈਨਲ ਸਾਫ਼ ਦਾ ਵੀ ਕੋਈ ਬਹੁਤ ਜ਼ਿਆਦਾ ਇਹਦੇ 'ਚ ਸਾਰ ਸੰਭਾਲ ਨਹੀਂ ਵੀ ਉਹਨੂੰ ਆਪਾਂ ਰੋਜ਼ ਦੀ ਸਾਫ਼ ਕਰਨਾ ਹੈ,
0: ਬਸ
1: ਕਿੰਨੇ ਪੰਛੀ ਬੈਠਦੇ ਆ ਤੁਹਾਡੇ ਏਰੀਏ ਜਿੱਥੇ ਤੁਹਾਡਾ ਪੈਨਲ ਲੱਗਿਆ ਹੋਇਆ ਉਸ ਹਿਸਾਬ ਤੇ, ਜਾਂ ਉੱਥੇ ਕਿੰਨੀ ਕੁ ਮਿੱਟੀ ਘੱਟਾ ਹੁੰਦਾ ਹੈ ਉਹਦੇ ਤੇ ਡਿਪੈਂਡ ਕਰਦਾ। 10-15 ਦਿਨਾਂ 'ਚ ਇੱਕ ਵਾਰੀ ਸਾਫ਼ ਕੀਤਾ ਜਾਵੇ ਤਾਂ ਬਹੁਤ ਵਧੀਆ ਆਪਾਂ ਨੂੰ ਇਹਦੀ ਸੂਰਜ ਦੀ ਊਰਜਾ ਦੀ ਪ੍ਰੋਡਕਸ਼ਨ ਮਿਲਦੀ ਹੈ
0: ਜੀ। ਬਹੁਤ ਅੱਛੇ ਜੀ। ਇਸ ਦੀ ਸ਼ੁਰੂਆਤੀ ਇਨਵੈਸਟਮੈਂਟ ਤੁਸੀਂ ਦੱਸੀ ਕਿ ਵਾਟ ਦੇ ਹਿਸਾਬ ਨਾਲ, ਹਨਾ, ਸ਼ਕਤੀ ਦੇ ਹਿਸਾਬ ਨਾਲ ਅੱਡ ਅੱਡ ਹੈ, ਤੇ ਕੀ ਇਸ ਦੀ ਇਨਵੈਸਟਮੈਂਟ ਦੇ ਲਈ ਜਿਵੇਂ ਬੈਂਕ ਸਬਸਿਡੀ ਦਿੰਦਾ ਹੈ, ਇਸ ਪ੍ਰੋਜੈਕਟ ਦੇ ਉੱਤੇ ਕੀ ਕੋਈ ਇੰਸਟਾਲਮੈਂਟ ਦੀ ਗਰੰਟੀ ਵੀ ਬੈਂਕ ਵੱਲੋਂ ਜਾਂ ਵਿਭਾਗ ਵੱਲੋਂ, ਕੇਂਦਰ ਵੱਲੋਂ ਕੋਈ ਇਸ ਤਰ੍ਹਾਂ ਦੀ ਵੀ ਦਿੱਤੀ ਜਾਂਦੀ ਹੈ ਕਿ ਇੰਸਟਾਲਮੈਂਟ ਹੋ ਜਾਏ ਜਾਂ ਕਿਸ਼ਤਾਂ ਬਣਾਈਆਂ ਜਾ ਸਕਣ?
1: ਦੇਖੋ ਜੀ, ਕੇਂਦਰ ਸਰਕਾਰ ਨੇ ਇਹਦੇ 'ਚ 2 ਲੱਖ ਰੁਪਏ ਤੱਕ ਦਾ ਲੋਨ, ਤੁਸੀਂ ਮੰਨ ਲਓ ਕੋਈ ਪ੍ਰੋਜੈਕਟ ਕੋਸਟ ਤੁਹਾਡੀ 3 ਲੱਖ ਰੁਪਏ ਬਣ ਰਹੀ ਹੈ,
0: ਹਾਂਜੀ,
1: ਤੇ 2 ਲੱਖ ਰੁਪਏ ਤੱਕ ਦਾ ਲੋਨ ਹੈ ਜਿਹੜਾ, ਉਹ ਬਿਨਾਂ ਗਰੰਟੀ ਵਾਰੰਟੀ ਦੇ ਕੇਂਦਰ ਸਰਕਾਰ ਤੁਹਾਨੂੰ ਦੇ ਦੇਗੀ।
0: ਠੀਕ ਆ ਜੀ।
1: ਉਸ ਦੀ ਜਿਹੜੀ ਕਿਸ਼ਤ ਹੈ ਤੁਹਾਡੀ,
0: ਹਾਂਜੀ,
1: ਉਹ 6% ਵਿਆਜ ਨਾਲ 10 ਸਾਲ ਤੱਕ ਦੀ ਤੁਹਾਨੂੰ ਕਿਸ਼ਤ ਬਣਾ ਕੇ ਦੇ ਦੇਵੇ। ਇਹ ਅਮੂਮਨ 10 ਸਾਲ ਦੇ ਉੱਪਰ ਆਪਾਂ ਨੂੰ 2100-2200 ਰੁਪਏ ਪਰ ਮਹੀਨਾ ਦੀ ਰਹਿੰਦੀ ਹੈ ਜੀ।
0: ਠੀਕ ਹੈ।
1: ਤੇ ਜੇ ਆਪਾਂ ਪੂਰਾ ਪੈਸਾ ਜੇਬ ਚੋਂ ਲਗਾ ਕੇ ਉਹਦੀ ਰਿਟਰਨ ਦੀ ਗੱਲ ਕਰੀਏ ਜੀ,
0: ਹਾਂਜੀ,
1: ਤਾਂ ਆਪਣਾ ਸੂਰਜੀ ਊਰਜਾ ਦੇ ਨਾਲ ਸਣੇ ਵਿਆਜ ਜਿਹੜਾ ਪੈਸਾ 4 ਸਾਲਾਂ ਦੇ ਵਿੱਚ ਜੇਬ ਚੋਂ ਲਗਾਇਆ ਹੋਇਆ ਵੀ ਵਾਪਸ ਮੋੜ ਦਿੰਦਾ ਸੂਰਜ।
0: ਬਹੁਤ ਅੱਛੇ ਜੀ।
1: ਤੇ ਇਹਦੀ ਉਮਰ 30 ਸਾਲ ਦੱਸੀ ਗਈ ਹੈ ਜੀ।
0: ਜੀ,
1: ਤੋ ਅਗਲੇ 25-26 ਸਾਲ ਜਿਹੜੀ ਬਿਜਲੀ ਬਣੂਗੀ ਜੀ ਤੁਹਾਡੀ, ਤੁਸੀਂ ਫ੍ਰੀ ਬਿਜਲੀ ਦਾ ਆਨੰਦ ਲਓ ਜੀ।
0: ਜੀ ਮੁਕੇਸ਼ ਜੀ, ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਜਿਨ੍ਹਾਂ ਦਾ ਅਜੇ ਇਸ ਸਕੀਮ ਦੇ ਉੱਤੇ ਜਾਂ ਇਸ ਸਿਸਟਮ ਦੇ ਉੱਤੇ, ਸੋਲਰ ਪਾਵਰ ਦੇ ਉੱਤੇ ਯਕੀਨ ਨਹੀਂ ਬਣਿਆ ਅਜੇ ਉਹਨਾਂ ਦਾ, ਉਹਨਾਂ ਨੇ ਇਹ ਆਪਣੇ ਅੱਖੀ ਲੰਮੇ ਸਮੇਂ ਤੱਕ, ਕਿਉਂਕਿ ਤੁਸੀਂ 30 ਸਾਲ ਦੀ ਗੱਲ ਕਰ ਰਹੇ ਹੋ, ਇੰਨੇ ਲੰਮੇ ਸਾਲ ਤੋਂ ਉਹਨਾਂ ਨੇ ਅਜੇ ਦੇਖਿਆ ਨਹੀਂ ਹੈ ਇਹ, ਤਾਂ ਇਹਦੇ 'ਚ ਫਿਰ ਗਰੰਟੀ ਵਾਰੰਟੀ ਦੀ ਗੱਲ ਆ ਜਾਂਦੀ ਹੈ। ਤੁਸੀਂ ਆਪਣਾ ਤਜਰਬਾ ਲੋਕਾਂ ਨਾਲ ਚੰਦ ਕੁ ਸ਼ਬਦਾਂ ਦੇ ਵਿੱਚ ਅਖੀਰ 'ਚ ਸਾਂਝਾ ਕਰੋ, ਅਜਿਹੇ 'ਚ ਉਹਨਾਂ ਨੂੰ ਕੀ ਕਹੋਗੇ ਜਿਹੜੇ ਅਜੇ ਵੀ ਸ਼ੱਕ ਦੀ ਨਿਗਾਹ ਨਾਲ ਇਸ ਪ੍ਰੋਜੈਕਟ ਨੂੰ ਜਾਂ ਸੋਲਰ ਊਰਜਾ ਨੂੰ ਵੇਖਦੇ ਨੇ?
1: ਜਦੋਂ ਸਰ ਕੋਈ ਨਵੀਂ ਚੀਜ਼ ਬਾਜ਼ਾਰ ਦੇ ਵਿੱਚ ਆਉਂਦੀ ਹੈ, ਇਹ ਗੱਲਾਂ ਹੋਣੀਆਂ ਲਾਜ਼ਮੀ ਨੇ ਜੋ ਤੁਸੀਂ ਪੁੱਛ ਰਹੇ ਹੋ ਐਜ਼ ਏ ਕੰਜ਼ੂਮਰ ਜੀ।
0: ਹਾਂਜੀ।
1: ਪਰ ਇਹ ਚੀਜ਼ ਹੁਣ ਆਪਣੇ ਪੰਜਾਬ ਦੇ ਵਿੱਚ ਵੀ ਪਿਛਲੇ 5-6 ਸਾਲਾਂ ਤੋਂ, ਜਿਵੇਂ ਮੈਂ 10 ਸਾਲਾਂ ਤੋਂ ਇਸ ਲਾਈਨ 'ਚ ਕੰਮ ਕਰ ਰਿਹਾ, ਪਰ ਪੰਜਾਬ ਦੇ ਵਿੱਚ ਵੀ 5-6 ਸਾਲਾਂ ਤੋਂ ਬੜੇ ਜ਼ੋਰ ਸ਼ੋਰ ਨਾਲ ਕੰਮ ਹੋ ਰਿਹਾ ਹੈ ਜੀ।
0: ਠੀਕ ਆ ਜੀ।
1: ਤੇ ਇਹਦੀ ਜਿਹੜੀ ਲਾਈਫ ਨੂੰ ਸੈਂਟਰ ਗੌਰਮੈਂਟ ਨੇ ਬਾਉਂਡ ਕੀਤਾ ਹੋਇਆ, ਜਿਨ੍ਹਾਂ ਨੇ ਪੈਨਲਾਂ ਦੀ ਐਫੀਸ਼ੈਂਸੀ ਤੋਂ ਲੈ ਕੇ ਪੈਨਲਾਂ ਦੀ ਗਰੰਟੀ ਵਾਰੰਟੀ ਸਾਰੀ ਮੋਨੀਟਰ ਕਰਨੀ ਹੈ ਜੀ, ਜਿਹਦੇ 'ਚ ਗੌਰਮੈਂਟ ਸਬਸਿਡੀ ਤੇ ਲੋਨ ਦੇਗੀ ਸਰ।
0: ਠੀਕ ਹੈ ਜੀ।
1: ਉਸ ਸਕੀਮ ਦੇ ਵਿੱਚ ਗੌਰਮੈਂਟ ਦਾ ਵੀ ਪੂਰਾ ਰੋਲ ਆ ਜਾਂਦਾ ਵੀ ਉਹ ਕੰਪਨੀਆਂ ਨੂੰ ਬਾਉਂਡ ਕਰਨ ਵੀ ਉਹ ਅੱਛੀ ਕੁਆਲਿਟੀ ਦਾ ਮਟੀਰੀਅਲ ਬਾਜ਼ਾਰ ਦੇ ਵਿੱਚ ਦੇਣ ਜੀ ਕੰਜ਼ੂਮਰ
0: ਨੂੰ
1: ਜੀ।
0: ਜੀ।
1: ਤੇ ਇਹਦੇ ਵਿੱਚ ਜਿਨ੍ਹਾਂ ਲੋਕਾਂ ਦਾ ਹਲੇ ਵਿਸ਼ਵਾਸ ਨਹੀਂ ਬਣਿਆ ਜੀ, ਉਹ ਬਹੁਤੇ ਦੂਰ ਨਾ ਜਾਣ ਜੀ, ਉਹਨਾਂ ਦੀ ਗਲੀ ਦੇ ਵਿੱਚ, ਉਹਨਾਂ ਦੇ ਮੁਹੱਲਿਆਂ ਦੇ ਵਿੱਚ ਲੋਕਾਂ ਦੇ ਲੱਗਿਆਂ ਨੂੰ 1-6 ਸਾਲ 2 ਸਾਲ ਹੋ ਚੁੱਕੇ ਨੇ
0: ਜੀ,
1: ਉਹਨਾਂ ਦੇ ਬਿੱਲ ਪ੍ਰੈਕਟੀਕਲੀ ਦੇਖ ਸਕਦੇ ਨੇ ਜੀ, ਤੇ ਪਰਫਾਰਮੈਂਸ ਦੀ ਵਾਰੰਟੀ ਉਹਨਾਂ ਦੇ ਬਿੱਲ ਪੜ ਕੇ ਉਹਨਾਂ ਕੋਲ ਆ ਜਾਏਗੀ ਜੀ।
0: ਸ਼ੁਕਰੀਆ ਜੀ, ਤੁਸੀਂ ਬੜੀ ਬਿਹਤਰੀਨ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
1: ਜੀ ਸਰ,
0: ਧੰਨਵਾਦ ਜੀ।

ਸਾਥੀਓ, ਅਸੀਂ ਜਿੱਥੇ ਨਵਿਆਉਣ ਯੋਗ ਊਰਜਾ ਦੇ ਪ੍ਰੋਜੈਕਟ ਲਵਾਉਣੇ ਨੇ, ਉੱਥੇ ਜੋ ਊਰਜਾ ਅਸੀਂ ਖਪਤ ਕਰ ਰਹੇ ਹਾਂ, ਜਿਹੜੀ ਊਰਜਾ ਦੀ ਆ ਸਾਡੇ ਘਰਾਂ ਦੇ ਵਿੱਚ ਬਿਜਲੀ ਦੀ ਮੰਨ ਲਓ ਅਸੀਂ ਖਪਤ ਕਰ ਰਹੇ ਹਾਂ, ਅਤੇ ਉਹ ਊਰਜਾ ਅਸੀਂ ਬਚਾਉਣੀ ਵੀ ਹੈ। ਊਰਜਾ ਦੇ ਨਾਲ ਨਾਲ ਅਸੀਂ ਕੁਦਰਤ ਵੱਲੋਂ ਦਿੱਤੇ ਗਏ ਸਾਰੇ ਹੀ ਸਰੋਤ ਬਚਾਈਏ, ਜਿਨ੍ਹਾਂ 'ਚ ਪਾਣੀ, ਹਵਾ ਅਤੇ ਧਰਤੀ, ਮਿੱਟੀ, ਸਾਡੇ ਰੁੱਖ ਜਿਹੜੇ ਨੇ ਉਹ, ਬੂਟੇ ਜਿਹੜੇ ਨੇ ਉਹ, ਅਤੇ ਕੁਦਰਤ ਦਾ ਦਿੱਤਾ ਤੋਹਫ਼ਾ ਜਿੰਨਾ ਅਸੀਂ ਆਪ ਵਰਤ ਰਹੇ ਹਾਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨੇ ਵਧੀਆ ਤਰੀਕੇ ਨਾਲ, ਖੁੱਲ੍ਹੇ ਡੁੱਲੇ ਤਰੀਕੇ ਦੇ ਨਾਲ ਉਹ ਵੀ ਵਰਤ ਸਕਣ, ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਈਏ, ਅਤੇ ਇਹ ਜੋ ਨਵਿਆਉਣ ਯੋਗ ਸਰੋਤ ਨੇ ਕੁਦਰਤ ਵੱਲੋਂ ਸਾਨੂੰ ਦਿੱਤੇ, ਇਹਨਾਂ ਨੂੰ ਅਸੀਂ ਬਚਾਈਏ। ਅਤੇ ਸਾਥੀਓ, ਅਸੀਂ ਤੁਹਾਨੂੰ ਪ੍ਰੋਗਰਾਮ ਯੁਵਾਣੀ ਦੇ ਵਿੱਚ ਹੁਣ ਇੱਕ ਗੀਤ ਦੇ ਨਾਲ ਛੱਡ ਜਾਈਏ, ਇਹ ਵੀ ਸਾਡੀ ਜ਼ਿੰਮੇਵਾਰੀ ਹੈ, ਕਿਉਂਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਬਾਕੀ ਪ੍ਰੋਗਰਾਮ ਵੀ ਤੁਸੀਂ ਸੁਣਨੇ ਨੇ ਮੈਨੂੰ, ਮਨਦੀਪ ਰਜੋਰਾ ਨੂੰ। ਪ੍ਰੋਗਰਾਮ ਯੁਵਾਣੀ ਦੇ ਵਿੱਚੋਂ ਫਿਲਹਾਲ ਹੁਣ ਦਿਓ ਇਜਾਜ਼ਤ। ਜੈ ਹਿੰਦ।

ਸਰੋਤੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਪੇਸ਼ ਕਰਤਾ ਸਨ ਮਨਦੀਪ ਰਜੌਰਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 6:59:48 ਤੇ ਇਹ ਸਮਾਂ ਹੈ ਜੀ ਸਰੋਤਿਆਂ ਦੀ ਫੋਨ ਕਾਲ ਤੇ ਆਧਾਰਿਤ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ।

ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਅਦਬ ਭਰੀ ਨਮਸਕਾਰ। ਮੈਂ ਜਸਵਿੰਦਰ ਕੌਰ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ। ਸਰੋਤਿਓ, ਤੁਹਾਡੀ ਹਾਜ਼ਰੀ ਤੋਂ ਬਿਨਾਂ ਪ੍ਰੋਗਰਾਮ ਸ਼ਾਮ ਸੁਹਾਨੀ ਥੋੜ੍ਹਾ ਅਧੂਰਾ ਹੈ। ਸੋ ਇਸ ਲਈ ਤੁਸੀਂ ਇਸ ਪ੍ਰੋਗਰਾਮ ਨੂੰ ਸੰਪੂਰਨਤਾ ਦੇਣ ਦੇ ਲਈ ਡਾਇਲ ਕਰਨਾ ਹੈ 0164-22-40-331 ਤੇ ਬਣ ਜਾਣਾ ਹੈ ਅੱਜ ਦੇ ਪ੍ਰੋਗਰਾਮ ਦਾ ਹਿੱਸਾ। ਹਿੱਸਾ ਬਣਨ ਤੋਂ ਬਾਅਦ ਤੁਸੀਂ ਦੱਸਣੀ ਹੈ ਆਪਣੀ ਫਰਮਾਇਸ਼ ਤੇ ਅਸੀਂ ਉਸ ਫਰਮਾਇਸ਼ ਤੇ ਚਲਾਵਾਂਗੇ ਤੁਹਾਡੀ ਪਸੰਦ ਦਾ ਗੀਤ। ਫੋਨ ਕਾਲ ਦੀ ਉਡੀਕ ਵਿੱਚ ਫਿਲਹਾਲ ਸੁਣਦੇ ਹਾਂ ਪ੍ਰੋਗਰਾਮ ਦੇ ਆਗਾਜ਼ ਵਿੱਚ ਇਹ ਗੀਤ।

0: ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ
1: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ
0: ਤਾਂ ਅੱਜ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ ਮੰਨਾਪੁਰਮ IGL ਗੋਲਡ ਲੋਨ ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ
2: ਟੋਲ ਫ੍ਰੀ ਨੰਬਰ 1800-420-2233
3: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ
4: ਹਾਂਜੀ ਸਰੋਤਿਓ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕੇ 7:06 ਤੇ ਸਾਡੇ ਨਾਲ ਜੁੜੇ ਨੇ ਇੱਕ ਕਾਲਰ ਗੱਲ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ ਹੈਲੋ
5: ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ
4: ਕੌਣ ਗੱਲ ਕਰ ਰਹੇ ਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
5: ਦਰਸ਼ਨ ਸਿੰਘ ਬੇਦੀ ਜੀ
4: ਦਰਸ਼ਨ ਸਿੰਘ ਬੇਦੀ ਕਿੱਥੋਂ ਬੋਲਦੇ ਹੋ ਜੀ
5: ਫੁੱਲੋ ਮਿੱਠੀ ਤੋਂ ਜੀ
4: ਫੁੱਲੋ ਮਿੱਠੀ ਤੋਂ ਬਹੁਤ

0: ਨਿਕਲ ਜਾਂਦੀਆਂ ਨੇ ਤੁਹਾਡੀਆਂ, ਸਾਨੂੰ ਤੁਹਾਡਾ ਨਾਮ ਵੀ ਯਾਦ
1: ਹਾਂਜੀ
0: ਹੁੰਦਾ ਹੁਣ।
1: ਹਾਂਜੀ ਬਹੁਤ ਆਉਂਦੀਆਂ ਜੀ।
0: ਤੇ ਜਦੋਂ ਤੁਸੀਂ ਆਪਣਾ ਨਾਮ ਲਿਆ ਤੇ ਮੈਨੂੰ ਲੱਗਿਆ ਵੀ ਇਹ ਫੁੱਲੋ ਮਿੱਠੇ ਤੋਂ ਹੀ ਲੱਗਦੇ ਹੈਗੇ।
1: ਹਾਂਜੀ ਹਾਂਜੀ
0: ਤੇ ਰੇਡੀਓ ਮਤਲਬ
1: ਰਾਜ
0: ਸੁਣਦੇ ਹੋ ਤੁਸੀਂ?
1: ਰਾਜ ਸਿੱਧੂ ਦਾ ਗਾਣਾ ਲਾ ਦਿਓ ਜੀ।
0: ਰਾਜ ਸਿੱਧੂ ਗਾਣਾ ਚਲਾ ਦਿੰਦੇ ਤੁਹਾਡੇ ਵਾਸਤੇ, ਰਾਜ ਸਿੱਧੂ ਦਾ ਗਾਣਾ।
1: ਠੀਕ ਹੈ ਜੀ, ਧੰਨਵਾਦ।
0: ਠੀਕ ਠੀਕ ਹੈ ਜੀ।

0: ਹਾਂਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਅਤੇ ਸਾਡੇ ਨਾਲ ਇੱਕ ਹੋਰ ਸਾਡੇ ਕਾਲਰ ਜੁੜ ਚੁੱਕੇ ਆ, ਗੱਲ ਕਰਦੇ ਆ ਉਹਨਾਂ ਦੇ ਨਾਲ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਵੀਰ ਜੀ, ਕੌਣ ਬੋਲ ਰਹੇ ਹੋ?
1: ਮੈਡਮ ਮੈਂ ਸੁਖਬੀਰ ਸਿੰਘ, ਪਿੰਡ ਸ਼ਾਦਵੀ, ਜ਼ਿਲ੍ਹਾ ਸੰਗਰੂਰ ਤੋਂ ਬੋਲ ਰਿਹਾ ਜੀ।
0: ਸੁਖਬੀਰ ਸਿੰਘ ਜੀ, ਤੇ ਫਿਰ ਕਿਹੜਾ ਗਾਣਾ ਸੁਣਿਆ ਸੁਖਬੀਰ ਸਿੰਘ ਜੀ?
1: ਦੇਖੋ ਜੀ, ਬਹੁਤ ਪੁਰਾਣੇ ਸਰੋਤੇ ਆ ਜੀ, ਬਹੁਤ ਸਾਲ ਹੋ ਗਏ ਬਠਿੰਡਾ ਸੁਣਦਿਆਂ ਨੂੰ ਜੀ। ਗਗਨਦੀਪ ਕੌਰ ਮੈਡਮ ਜੀ ਆਉਂਦੇ ਹੁੰਦੇ ਜੀ, ਬਹੁਤ ਵਧੀਆ ਮਤਲਬ ਕਿ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਸੀ ਉਹ।
0: ਅੱਛਾ ਜੀ, ਨਹੀਂ ਬਹੁਤ ਵਧੀਆ ਗੱਲ ਹੈ, ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ ਤੇ ਸਾਡੇ ਨਾਲ ਬਹੁਤ ਸਮੇਂ ਤੋਂ ਤੁਸੀਂ ਜੁੜੇ ਹੋਏਗੇ, ਸਾਡੇ ਲਈ ਬੜੇ ਸੁਭਾਗ ਦੀ ਗੱਲ ਹੈ।
1: ਹਾਂਜੀ
0: ਤੇ ਗੀਤ ਕਿਹਦਾ ਸੁਣਨਾ ਗਈ ਤੁਸੀਂ?
1: ਮੈਡਮ ਜੀ ਆਰਨੇਤ ਜੀ ਦਾ ਗਾਣਾ ਲਾ ਦੋ ਜੀ।
0: ਹਾਂਜੀ ਜ਼ਰੂਰ ਚਲਾਉਣੇ ਸਾਡੀ ਪਸੰਦ ਦਾ ਗੀਤ, ਤੇ ਫੋਨ ਰੱਖੋ ਤੇ ਆਪਣੇ ਰੇਡੀਓ ਦੀ ਆਵਾਜ਼ ਚੱਕੋ ਤੇ ਸੁਣੋ ਆਪਣੀ ਪਸੰਦ ਦਾ ਗੀਤ।
1: ਠੀਕ ਹੈ ਮੈਡਮ ਜੀ,
0: ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ, ਧੰਨਵਾਦ।

0: ਹਾਂਜੀ ਸਰੋਤਿਓ, ਸਾਡੇ ਨਾਲ ਇੱਕ ਕਾਲਰ ਹੋਰ ਜੁੜ ਚੁੱਕੇ ਨੇ, ਗੱਲ ਕਰਦੇ ਉਹਨਾਂ ਦੇ ਨਾਲ ਤੇ ਕਰਦੇ ਉਹਨਾਂ ਦੀ ਪਸੰਦ ਦੀ ਗੀਤਾਂ ਦੀ ਗੱਲ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਵੀਰ ਜੀ?
1: ਮੈਂ ਭੈਣੇ ਮੇਰੇ ਗੁਰਮੇਲ ਸਿੰਘ ਤਰੀਵਾਲਾ ਤੋਂ।
0: ਗੁਰਮੇਲ ਸਿੰਘ ਸਰੀਏਵਾਲਾ ਤੋਂ। ਹਾਂਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੇ ਕਿਹੜਾ
1: ਧੰਨਵਾਦ
0: ਗੀਤ ਸੁਣੋਗੇ ਜੀ?
1: ਜੀ। ਅੱਜ ਗੁਰਦਾਸ ਮਾਨ ਦਾ ਸੁਣਨਾ ਜੀ, ਸਾਡਾ ਦਿਲ ਮੋਹ
0: ਗੁਰਦਾਸ ਮਾਨ ਦਾ ਸਾਡਾ ਦਿਲ ਮੋਲਦੇ ਮੋੜ
1: ਜੀ।
0: ਦੇ ਤੇ ਕਿਵੇਂ ਜੀ, ਤੁਹਾਡੀ ਨੇੜਤਾ ਇਹਨਾਂ ਦੇ ਨਾਲ ਕੋਈ?
1: ਨੇਤਾ ਬਸ ਸੀਗੇ, ਬਹੁਤ ਬਾਈ ਗਾਇਕ ਬਹੁਤ ਸੋਹਣਾ ਜੀ, ਆਪਣੇ ਪੰਜਾਬ ਦੀ ਪੰਜਾਬੀਅਤ ਨੂੰ ਬਹੁਤ ਤਾਂ ਟੱਕੇ ਦੇਣ ਜੀ।
0: ਹਾਂਜੀ, ਸਹੀ ਗੱਲ ਹੈ ਜੀ। ਇਹਨਾਂ
1: ਹਾਂਜੀ
0: ਗਾਇਕਾਂ ਦੇ ਸਿਰ ਤੇ ਹੀ ਆਪਣੀ ਪੰਜਾਬੀ ਭਾਸ਼ਾ ਦਾ ਜਿਹੜਾ ਹੈਗਾ ਪ੍ਰਚਾਰ ਹੋ ਰਿਹਾ ਹੈਗਾ ਪੂਰੇ ਦੇਸ਼ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ। ਤੇ
1: ਹਾਂਜੀ
0: ਤੁਹਾਨੂੰ ਵੀ ਤੁਹਾਡੀ ਪਸੰਦ ਦਾ ਇਹ ਗੀਤ ਅਸੀਂ ਜ਼ਰੂਰ ਸੁਣਾਵਾਂਗੇ।
1: ਜੀ।

0: ਹਾਂਜੀ ਸਰੋਤੇ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਅਤੇ ਇਸੇ ਪ੍ਰੋਗਰਾਮ ਦੌਰਾਨ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕਿਆ ਹੈ। ਗੱਲ ਕਰਦੇ ਹਾਂ ਉਹਨਾਂ ਦੇ ਨਾਲ ਅਤੇ ਜਾਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਨਮਸਕਾਰ ਮੈਮ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ?
1: ਅਸ਼ੋਕ ਕੁਮਾਰ ਗੋਇਲ ਬੋਲਦਾ ਨਹਾਣੇ ਤੋਂ।
0: ਅਸ਼ੋਕ ਕੁਮਾਰ ਜੀ,
1: ਹਾਂਜੀ
0: ਹਾਂਜੀ, ਕੀ ਕੰਮ ਕਾਜ ਕਰਦੇ ਹੋਗੇ ਵੀਰ ਜੀ?
1: ਮੈਂ ਦੁਕਾਨ ਕਰਦਾ ਜੀ ਇੱਥੇ।
0: ਰੇਡੀਓ ਤੋਂ ਥੋੜਾ ਜਿਹਾ ਪਰੇ ਹੋ ਜਾਓ, ਤੁਹਾਡੀ ਆਵਾਜ਼ ਨਾ ਆ ਰਹੀ ਹੈਗੀ ਵਿੱਚ।
1: ਹਾਂਜੀ, ਲੋ ਪਰੇ ਹੋ ਗਏ ਜੀ।
0: ਹਾਂਜੀ, ਹੁਣ ਗੱਲ ਕਰੋ ਜੀ, ਹੁਣ ਦੱਸੋ ਤੁਸੀਂ ਕੀ ਕੰਮ ਕਾਜ ਕਰਦੇ ਹੋਗੇ ਜੀ?
1: ਗ੍ਰੈਂਡਿੰਗ ਦੁਕਾਨ ਕਰਦਾ ਜੀ ਨਥਾਣੇ।
0: ਅੱਛਾ ਜੀ, ਨਥਾਣੇ ਦੁਕਾਨ ਕਰਦੇ ਹੋ ਜੀ, ਠੀਕ। ਤੇ ਕੰਮ ਕਾਜ ਵਧੀਆ ਚੱਲ ਰਿਹਾ ਜੀ?
1: ਹਾਂਜੀ ਵਧੀਆ ਜੀ।
0: ਤੇ ਨਾਲ ਨਾਲ ਨਾਲ ਨਾਲ ਫਿਰ ਆਨੰਦ ਤੁਸੀਂ
1: ਦੁਪਹਿਰੇ ਦੇ ਸੁਣਦੇ ਹੋ ਤੁਹਾਡੇ ਪ੍ਰੋਗਰਾਮ,
0: ਠੀਕ ਹੈ ਜੀ, ਸਾਡੇ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਤੁਸੀਂ ਸੁਣਦੇ ਹੋ, ਬਹੁਤ ਤੁਹਾਡਾ ਸ਼ੁਕਰੀਆ ਜੀ।
1: ਪ੍ਰੋਗਰਾਮ ਦਾ ਹੀ ਸਾਡਾ ਸਾਡੇ ਬੱਚੇ ਦਰੂਸ਼ੀ ਸਮਰ ਅਤੇ ਆਪਣਾ ਉਹ ਪੀਹੂ ਇੱਕ ਅਮਰਤ ਮੁੰਨੇ ਦਾ ਮੇਰਾ ਦੋਸਤ ਹੈ, ਇਹ ਬਹੁਤ ਸੁਣਦਾ ਤੁਹਾਡੇ
0: ਵਧੀਆ ਗੱਲ ਹੈ ਜੀ, ਤੁਸੀਂ ਬੱਚਿਆਂ ਨੂੰ ਵੀ ਇਹ ਰੇਡੀਓ ਸੁਣਨ ਦੀ ਆਦਤ ਪਾਈ ਹੈ, ਕਿਉਂਕਿ ਰੇਡੀਓ ਤੋਂ ਵੀ ਸਾਨੂੰ ਬਹੁਤ ਸਾਰੀਆਂ ਜਾਣਕਾਰੀ ਵਾਲੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ, ਤੇ ਬਹੁਤ ਵਧੀਆ ਉਹ ਕਰ ਰਹੇ ਹੋ ਜੀ ਤੁਸੀਂ ਆਪਣੇ ਬੱਚਿਆਂ ਨੂੰ ਰੇਡੀਓ ਜੀ। ਤੇ ਗਾਣਾ ਕਿਹੜਾ ਸੁਣਨਾ ਹੈਗਾ ਤੁਸੀਂ? ਹਾਂਜੀ, ਬਸ ਕੁਝ ਸੰਦੇਸ਼ ਸੁਣਦੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਤੁਹਾਡਾ ਗੀਤ ਸੁਣਾਵਾਂਗੇ, ਤੁਹਾਨੂੰ ਕਰੋ ਇੰਤਜ਼ਾਰ।
2: ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
3: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ, ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
2: ਤਾਂ ਅੱਜ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ, ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
4: ਟੋਲ ਫ੍ਰੀ ਨੰਬਰ

ਹਾਂਜੀ ਸਰੋਤਿਆਂ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ, ਤੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਅਸੀਂ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ ਕੁਝ ਪਲ ਕਰੋ ਇੰਤਜ਼ਾਰ।

0: ਦੀਆਂ ਕਥਿਤ ਘਟਨਾਵਾਂ ਨਾਲ ਸੰਬੰਧਿਤ ਹੈ। 20 ਜੁਲਾਈ ਨੂੰ ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਵਿੱਚ ਕਥਿਤ ਪ੍ਰੀਖਿਆ ਪੇਪਰ ਲੀਕ ਹੋਣ ਦੀ ਘਟਨਾ ਨੂੰ ਲੈ ਕੇ ਸੰਸਦ ਵੱਲ ਮਾਰਚ ਦੌਰਾਨ ਹਿੰਸਕ ਝੜਪਾਂ ਹੋਈਆਂ ਸਨ। ਭੀੜ ਵੱਲੋਂ ਬੈਰੀਕੇਡਾਂ ਨੂੰ ਤੋੜਨ ਕਾਰਨ ਮੁਜ਼ਾਹਰਾਕਾਰੀ ਅਤੇ ਸੁਰੱਖਿਆ ਮੁਲਾਜ਼ਮ ਦੋਵੇਂ ਜ਼ਖਮੀ ਹੋਏ ਸਨ। ਝਾਰਖੰਡ ਹਾਈ ਕੋਰਟ ਨੇ ਅੱਜ 11ਵੀਂ ਅਤੇ 13ਵੀਂ JPSC ਸਿਵਲ ਸੇਵਾਵਾਂ ਪ੍ਰੀਖਿਆਵਾਂ ਅਤੇ ਫੂਡ ਸੇਫਟੀ ਅਫਸਰ ਭਰਤੀ ਰਾਹੀਂ ਕੀਤੀਆਂ ਗਈਆਂ ਨਿਯੁਕਤੀਆਂ ਨੂੰ ਰੱਦ ਕਰਨ ਦੇ ਰਾਜ ਸਰਕਾਰ ਦੇ ਫੈਸਲੇ ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਏ। ਜਸਟਿਸ ਦੀਪਕ ਰੋਸ਼ਨ ਨੇ ਮੰਗਲਵਾਰ ਨੂੰ ਪ੍ਰੀਖਿਆਵਾਂ ਅਤੇ ਨਿਯੁਕਤੀਆਂ ਨੂੰ ਰੱਦ ਕਰਨ ਦੇ ਐਲਾਨ ਕਰਨ ਵਾਲੇ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ 3 ਵੱਖ-ਵੱਖ ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ। ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਚੁਣੇ ਗਏ ਉਮੀਦਵਾਰਾਂ ਨੂੰ ਬਹਾਲ ਕੀਤਾ ਜਾਵੇ। ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਉਚਿਤ ਪ੍ਰਕਿਰਿਆ ਅਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਪਾਲਣਾ ਕੀਤੇ ਬਿਨਾਂ ਹਟਾਇਆ ਨਹੀਂ ਜਾ ਸਕਦਾ। ਅਗਲੀ ਸੁਣਵਾਈ 15 ਸਤੰਬਰ ਨੂੰ ਹੋਏਗੀ। ਭਾਰਤ ਅਤੇ ਜਾਪਾਨ ਦੇ ਰੱਖਿਆ ਮੰਤਰੀਆਂ ਨੇ ਅੱਜ ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਜਾਪਾਨ ਦੇ ਰੱਖਿਆ ਮੰਤਰੀ ਸ਼ਿਨਜੀਰੋ ਕੋਇਜ਼ੂਮੀ ਨੇ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ, ਮੇਕ ਇਨ ਇੰਡੀਆ ਪਹਿਲਕਦਮੀ ਤਹਿਤ ਰੱਖਿਆ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਅਤੇ ਰਣਨੀਤਿਕ ਵਿਸ਼ਵਾਸ ਵਧਾਉਣ ਤੇ ਚਰਚਾ ਕੀਤੀ ਗਈ। ਦੋਵਾਂ ਮੰਤਰੀਆਂ ਨੇ ਸਮੁੰਦਰੀ ਸੁਰੱਖਿਆ ਸਹਿਯੋਗ ਤੇ ਇੱਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ੍ਰੀ ਕੋਇਜ਼ੂਮੀ ਅਤੇ ਉਨ੍ਹਾਂ ਦੇ ਵਫਦ ਦਾ ਭਾਰਤ ਵਿੱਚ ਸਵਾਗਤ ਕੀਤਾ। ਉਨ੍ਹਾਂ ਨੇ ਜਾਪਾਨ ਦੇ ਕੋਮਾਮੋਟੋ ਖੇਤਰ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਭਾਰਤ ਵੱਲੋਂ ਸੰਵੇਦਨਾ ਤੇ ਏਕਤਾ ਪ੍ਰਗਟ ਕੀਤੀ।
1: हम यह दोहराते हैं कि कठिन समय में भारत किसी भी जरूरी असिस्टेंस, रिलीफ और सपोर्ट प्रोवाइड करने के लिए पूरी तरह से दृढ़ संकल्पित है। हमारे दोनों देशों के संबंध साझे लोकतांत्रिक मूल्यों, परस्पर सम्मान और एक पुराने सिविलाइज्ड कनेक्ट पर आधारित हैं। अगले वर्ष हम अपने डिप्लोमेटिक रिलेशंस के 75 ईयर्स मनाएंगे और इन वर्षों के दौरान हमारी यह दोस्ती सिर्फ हमारे दोनों देशों के लिए ही नहीं बल्कि पूरे इंडो पैसिफिक क्षेत्र में स्टेबिलिटी, रेजिलियंस और रूल्स बेस्ड ऑर्डर का एक कॉर्नर स्टोन बन गई है।
0: ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਤੇ ਜਾਪਾਨ ਦੀ ਏਸ਼ੀਆ ਦੇ ਦੋ ਪ੍ਰਮੁੱਖ ਲੋਕਤੰਤਰਾਂ ਦੇ ਰੂਪ ਵਿੱਚ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਏ।
1: हमारी मैरिटाइम लाइफलाइंस बढ़ती हुई वल्नरेबिलिटीज का सामना कर रही हैं। फ्रीडम ऑफ नेविगेशन, ओवरफ्लाइट और अनहिंडर्ड लॉफुल कॉमर्स को सुनिश्चित करना सिर्फ इकोनॉमिक नेसेसिटी नहीं है बल्कि यह एक स्ट्रेटेजिक इम्परेटिव भी है। इंडियन ओशन और पब्लिक ओशन की सुरक्षा आपस में गहरे रूप से जुड़ी हुई है, इसलिए इंडिया के महासागर विजन यानी म्यूचुअल एंड होलिस्टिक एडवांसमेंट फॉर सिक्योरिटी एंड ग्रोथ फॉर ऑल इन द रीजन और जापान के फ्री एंड ओपन इंडो पैसिफिक इनिशिएटिव के बीच क्लोज अलाइनमेंट आज पहले से भी कहीं ज्यादा जरूरी।
0: ਸ਼੍ਰੀ ਕੋਇਜ਼ੂਮੀ ਨੇ ਕੋਮਾਮੋਟੋ ਵਿਚ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਭਾਰਤ ਦੀ ਸੰਵੇਦਨਾ ਲਈ ਧੰਨਵਾਦ ਪ੍ਰਗਟ ਕੀਤਾ। ਦੋਵੇਂ ਨੇਤਾ ਸਮੁੰਦਰੀ ਸੰਚਾਰ ਮਾਰਗਾਂ ਦੀ ਰੱਖਿਆ ਲਈ ਦੋਵਾਂ ਦੇਸ਼ਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਤੇ ਸਹਿਮਤ ਹੋਏ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਅੱਜ ਉੱਤਰਾਖੰਡ ਦੇ ਮਸੂਰੀ ਵਿਖੇ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਵਿਖੇ 2024 ਬੈਚ ਦੇ IAS ਸਿੱਖਿਆਰਥੀ ਅਧਿਕਾਰੀਆਂ ਲਈ ਸਿਖਲਾਈ ਦੇ ਦੂਜੇ ਪੜਾਅ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿਵਲ ਸੇਵਾਵਾਂ ਨੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਤੇ ਜ਼ਮੀਨੀ ਪੱਧਰ ਤੇ ਨੀਤੀਆਂ ਨੂੰ ਲਾਗੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਏ। ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਸੱਚੀ ਲੀਡਰਸ਼ਿਪ ਸ਼ਕਤੀ ਜਾਂ ਅਹੁਦੇ ਵੱਲੋਂ ਨਹੀਂ ਸਗੋਂ ਮੁਸ਼ਕਿਲ ਹਾਲਾਤ ਵਿਚ ਵੀ ਨੈਤਿਕਤਾ ਨਾਲ ਕੰਮ ਕਰਨ ਦੀ ਯੋਗਤਾ ਰਾਹੀਂ ਮਾਪੀ ਜਾਂਦੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਸਰਕਾਰ ਨੇ ਇਸ ਦਿੱਲੀ ਮਾਸਟਰ ਪਲਾਨ 2047 ਜਾਰੀ ਕੀਤਾ। ਮਾਸਟਰ ਪਲਾਨ ਦਿੱਲੀ ਨੂੰ ਇੱਕ ਵਿਸ਼ਵ ਪੱਧਰ ਤੇ ਮੁਕਾਬਲੇਬਾਜ਼ੀ ਵਾਲੀ ਚੁਗਿਰਦੇ ਪੱਖੋਂ ਲਚਕੀਲੀ ਤੇ ਸਮਾਵੇਸ਼ੀ ਰਾਜਧਾਨੀ ਵਿਚ ਬਦਲਣ ਲਈ ਲੰਮੇ ਸਮੇਂ ਦੇ ਸਥਾਨਕ ਆਰਥਿਕ ਅਤੇ ਸੰਸਥਾਗਤ ਢਾਂਚਾ ਪ੍ਰਦਾਨ ਕਰਦਾ ਹੈ। ਇਹ ਆਰਥਿਕ ਗਤੀਸ਼ੀਲਤਾ, ਤਕਨੀਕੀ ਨਵੀਨਤਾ ਤੇ ਰਹਿਣ ਸਹਿਣ ਦੇ ਉੱਚ ਮਿਆਰਾਂ ਨੂੰ ਜੋੜੇਗਾ ਜਦੋਂ ਕਿ ਇਸ ਦੇ ਅਮੀਰ ਇਤਿਹਾਸਕ ਅਤੇ ਸਭਿਆਚਾਰਕ ਵਿਰਸੇ ਨੂੰ ਸੁਰੱਖਿਅਤ ਰੱਖੇਗਾ। ਦਿੱਲੀ 2047 ਲਈ ਮਾਸਟਰ ਪਲਾਨ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨਾਲ ਜੁੜਿਆ ਹੋਇਆ, ਜਿਸ ਦਾ ਉਦੇਸ਼ ਰਾਸ਼ਟਰੀ ਰਾਜਧਾਨੀ ਨੂੰ ਕਰੀਬ 3.2 ਕਰੋੜ ਲੋਕਾਂ ਲਈ ਇੱਕ ਵਿਸ਼ਵ ਪੱਧਰੀ ਸਮਾਵੇਸ਼ੀ ਅਤੇ ਆਰਥਿਕ ਤੌਰ ਤੇ ਜੀਵੰਤ ਸ਼ਹਿਰ ਵਿਚ ਬਦਲਣਾ ਹੈ। ਯੋਜਨਾ ਦੇ ਉਦਘਾਟਨ ਸਮਾਰੋਹ ਦੌਰਾਨ ਕੇਂਦਰੀ ਰਿਹਾਇਸ਼ੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਰਾਸ਼ਟਰੀ ਰਾਜਧਾਨੀ ਵਿਚ ਕਰੀਬ 30 ਤੋਂ 40 ਲੱਖ ਨਵੇਂ ਫਲੈਟ ਜੋੜੇ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਲੋਕ ਇਸ ਮਾਸਟਰ ਪਲਾਨ ਦੀ ਉਡੀਕ ਕਰ ਰਹੇ ਸਨ। ਸ਼੍ਰੀਮਤੀ ਗੁਪਤਾ ਨੇ ਕਿਹਾ ਕਿ ਦਿੱਲੀ ਦੀਆਂ ਵਧਦੀਆਂ ਆਵਾਜਾਈ ਦੀਆਂ ਜ਼ਰੂਰਤਾਂ ਤੇ ਪ੍ਰਦੂਸ਼ਣ ਚੁਣੌਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰੀ ਵਿਕਾਸ ਦੀ ਵੀ ਯੋਜਨਾ ਬਣਾਈ ਗਈ ਏ।
2: ਪੂਰੀ ਦਿੱਲੀ ਕੇ ਸਰਵਾਂਗੀਣ ਵਿਕਾਸ, ਚਾਹੇ ਵੋ ਗ੍ਰਾਮੀਣ ਖੇਤਰ ਹੋ, ਅਨਔਥੋਰਾਈਜ਼ ਕਲੋਨੀ ਹੋ, ਪਲੈਂਡ ਏਰੀਆ ਹੋ, ਸਭੀ ਕਾ ਧਿਆਨ ਰੱਖਾ ਗਿਆ ਹੈ। ਦਿੱਲੀ ਕੇ ਬੜਤੇ ਟ੍ਰਾਂਸਪੋਰਟ ਕੋ, ਪ੍ਰਦੂਸ਼ਣ ਕੋ ਧਿਆਨ ਮੇ ਰੱਖਤੇ ਹੋਏ ਵੀ ਸ਼ਹਿਰੀ ਵਿਕਾਸ ਕੀ ਯੋਜਨਾ ਕੀ ਗਈ ਹੈ। ਦਿੱਲੀ ਕੀ ਚਾਹੇ ਸਭੀ

0: रेजिडेंशियल कॉलोनियों की मैं बात करूं, मार्केट एरिया की बात करूं, लो डेंसिटी एरिया की बात हो, एजुकेशनल इंफ्रा की जब हम बात करते हैं, उसको इतना आसान किया गया है, बहुत सारी कंडीशंस को हटाया गया है ताकि दिल्ली में फैसिलिटीज जो हैं वो बढ़ें।
1: 31वीं दक्षिणी जोनल कौंसल दी मीटिंग चेन्नई दे नेड़े महाबलीपुरम विच गृह मंत्री अमित शाह दी प्रधानगी हेठ हुई। मुख मंत्रियां ते सीनियर अधिकारियां ने खेतर दी तरक्की विकास ते हितां नाल संबंधित सांझे मुद्दियां ते तरजीहां ते चर्चा कीती ते विचार वटांदरा कीता। मीटिंग विच सेहत खेतर दे फंडिंग, बुनियादी ढांचे, चौगिरदा सुरक्षा ते खेतरी सुरक्षा दे मामलां विच सहकारी संघवाद ते जोर दिता गया। बांग्लादेश नेशनलिस्ट पार्टी बीपीएन दे सीनियर नेता मिर्जा फखरुल इस्लाम आलमगीर नूं अज देश दा 23वां राष्ट्रपति चुनिया गया। 78 साला नेता ने देश दी संसद जातीय संसद विच हुई राष्ट्रपति चोण विच 255 वोटां हासिल कीतियां। उन्हां ने साबका फौजी अधिकारी ओली अहमद नूं हराया, जो कि सज्जे पक्खी बांग्लादेश जमात ए इस्लामी ते देश दी पहली वड्डी विद्यार्थी अगुवाई वाली सियासी पार्टी नेशनल सिटीजन पार्टी दी अगुवाई वाले 11 पार्टी विरोधी गठजोड़ दे उम्मीदवार सन। केंद्रीय खपतकार मामले, खुराक ते जनतक वंड मंत्री प्रहलाद जोशी ने खपतकार मामलों के विभाग के सकत्र निधि खरे नाल एक मीटिंग की थी। मीटिंग विच नेशनल टेस्ट हाउस केडर के पुनर्गठन ते विश्व पद्धरी मापदंडा नूं पूरा करने लई इस दी टेस्टिंग सहूलतां नूं मजबूत करन बारे चर्चा की गई। UIDAI ਦੇ ਆਧਾਰ ਐਪ ਨੇ 5 ਕਰੋੜ ਡਾਊਨਲੋਡ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ ਪ੍ਰਾਪਤੀ ਲੋਕਾਂ ਵਿਚ ਡਿਜੀਟਲ ਸਾਧਨਾਂ ਦੀ ਸਹੂਲਤ ਤੇ ਵਧਦੀ ਸਵੀਕ੍ਰਿਤੀ ਨੂੰ ਦਰਸਾਉਂਦੀ ਏ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਮੁਤਾਬਿਕ ਇਸ ਦੀ ਵਰਤੋਂ ਇਸ ਦੀ ਸ਼ੁਰੂਆਤ ਤੋਂ ਬਾਅਦ ਇਕਸਾਰ ਅਤੇ ਮਜ਼ਬੂਤ ਰਹੀ ਏ। ਮੰਤਰਾਲੇ ਨੇ ਦੱਸਿਆ ਕਿ 6 ਲੱਖ ਤੋਂ ਵੱਧ ਲੋਕਾਂ ਨੇ ਆਧਾਰ ਐਪ ਦੀ ਵਰਤੋਂ ਕਰਕੇ ਆਪਣੇ ਮੋਬਾਈਲ ਨੰਬਰ ਅਪਡੇਟ ਕੀਤੇ, 15 ਲੱਖ ਤੋਂ ਵੱਧ ਪਤੇ ਅਤੇ 23 ਲੱਖ ਤੋਂ ਵੱਧ ਈਮੇਲ ਅਪਡੇਟ ਕੀਤੇ ਗਏ। ਹਾਕੀ ਵਿਚ ਭਾਰਤ ਦੀ ਔਰਤਾਂ ਦੀ ਹਾਕੀ ਟੀਮ ਦਾ ਅੱਜ ਐਮਸਟਲਵੀਨ ਦੇ ਵੈਗਨਰ ਸਟੇਡੀਅਮ ਵਿਚ FIH ਹਾਕੀ ਵਿਸ਼ਵ ਕੱਪ ਦੇ ਆਪਣੇ ਆਖਰੀ ਪੂਲ ਡੀ ਮੈਚ ਵਿਚ ਇੰਗਲੈਂਡ ਨਾਲ ਮੁਕਾਬਲਾ ਜਾਰੀ ਹੈ। ਆਖਰੀ ਖਬਰਾਂ ਮਿਲਣ ਸਮੇਂ ਤੱਕ ਦੋਵੇਂ ਟੀਮਾਂ 0-0 ਨਾਲ ਬਰਾਬਰੀ ਤੇ ਸਨ। ਆਖਿਰ ਚ ਖਾਸ ਖਬਰਾਂ। ਸੁਪਰੀਮ ਕੋਰਟ ਵੱਲੋਂ ਜੰਤਰ ਮੰਤਰ ਮੁਜ਼ਾਹਰਿਆਂ ਚ ਪੁਲਿਸ ਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਜ਼ਰੂਰਤ ਤੋਂ ਜ਼ਿਆਦਾ ਤਾਕਤ ਦੀ ਵਰਤੋਂ ਤੇ ਪੁਲਿਸ ਮੁਲਾਜ਼ਮਾਂ ਵਿਰੁੱਧ ਹਿੰਸਾ ਦੇ ਇਲਜ਼ਾਮਾਂ ਦੀ ਜਾਂਚ ਲਈ 5 ਮੈਂਬਰੀ ਚ ਅਧਿਕਾਰ ਪ੍ਰਾਪਤ ਜਾਂਚ ਕਮੇਟੀ ਦਾ ਗਠਨ। ਭਾਰਤ ਤੇ ਜਾਪਾਨ ਵਿਚਕਾਰ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤੀ, ਸਮੁੰਦਰੀ ਸੁਰੱਖਿਆ ਸਹਿਯੋਗ ਤੇ ਸਮਝੌਤਾ ਪੱਤਰ ਤੇ ਦਸਤਖਤ। ਸਰਕਾਰ ਨੇ ਦਿੱਲੀ ਮਾਸਟਰ ਪਲਾਨ 2047 ਜਾਰੀ ਕੀਤਾ ਤੇ UIDAI ਦੇ ਆਧਾਰ ਐਪ ਨੇ 5 ਕਰੋੜ ਡਾਊਨਲੋਡ ਦੇ ਅੰਕੜੇ ਨੂੰ ਪਾਰ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
2: ਹਾਂਜੀ ਸਰੋਤੇ, ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹਾਂ ਮੈਂ ਜਸਵਿੰਦਰ ਕੌਰ। ਖਬਰਾਂ ਤੋਂ ਪਹਿਲਾਂ ਅਸੀਂ ਸੁਣ ਰਹੇ ਸੀ ਸਾਡੇ ਇੱਕ ਸਰੋਤਾ ਅਸ਼ੋਕ ਕੁਮਾਰ ਦੀ ਫਰਮਾਇਸ਼ ਦਾ ਗੀਤ, ਤੇ ਸੁਣਦੇ ਹਾਂ ਉਹਨਾਂ ਦੀ ਹੀ ਫਰਮਾਇਸ਼ ਦਾ ਬਾਕੀ ਰਹਿੰਦਾ ਇਹ ਗੀਤ।

0: ਹਾਂਜੀ ਸਰੋਤਿਓ, ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 7:43। ਇਸ ਸਮੇਂ ਦੌਰਾਨ ਸਾਡੇ ਨਾਲ ਇੱਕ ਹੋਰ ਕਾਲਰ ਹੈ ਜਿਹੜੇ ਸਾਡੇ ਜੁੜ ਚੁੱਕੇ ਹੈਗੇ। ਹੈਲੋ,
1: ਹੈਲੋ,
0: ਹਾਂਜੀ ਕੌਣ ਗੱਲ ਕਰ ਰਿਹਾ?
1: ਕੁਲਦੀਪ ਬੋਲਦਾ ਜੀ।
0: ਕੁਲਦੀਪ ਜੀ, ਕੁਲਦੀਪ ਜੀ ਤੁਹਾਡਾ ਸਵਾਗਤ ਹੈ ਸ਼ਾਮ ਸੁਹਾਨੀ ਦੇ ਵਿੱਚ ਕਾਲ ਲਗਾਉਣ ਦੇ ਲਈ।
1: ਧੰਨਵਾਦ ਮੈਡਮ ਜੀ।
0: ਤੇ ਗੀਤ ਕਿਹੜਾ ਸੁਣਨਾ ਹੈਗਾ ਤੁਸੀਂ ਜੀ?
1: ਕੰਠ ਕਲੇਰ ਦਾ ਕਬੀਲਦਾਰੀ ਸੁਣਾ ਦਿਓ ਜੀ।
0: ਕੰਠ ਕਲੇਰ ਦਾ ਕਬੀਲਦਾਰੀ, ਤੇ ਥੋੜਾ ਜਿਹਾ ਗਾ ਕੇ ਸੁਣਾ ਦਿਓ ਫਿਰ ਤੁਸੀਂ।
1: ਹਾਂਜੀ,
0: ਥੋੜਾ ਜਿਹਾ ਗਾ ਕੇ ਸੁਣਾ ਦਿਓ।
1: ਗਾ ਕੇ ਸਾਰੇ ਭੁੱਲੇ ਪਏ ਹੁਣ ਜੀ।
0: ਅੱਛਾ, ਬਸ ਸੁਣਨ ਦਾ ਸ਼ੌਂਕ ਰੱਖਦੇ ਹੋ ਫਿਰ ਹੁਣ?
1: ਨਹੀਂ ਜੋ ਆਣਾ ਅੱਜ ਥੋੜਾ ਹੱਥ ਵੀ ਖਰਾਬ ਆ ਜੀ ਹੁਣ।
0: ਅੱਛਾ, ਚਲੋ ਕੋਈ ਗੱਲ ਨਹੀਂ ਜੀ, ਫਿਰ ਤੁਹਾਡੀ ਪਸੰਦ ਦਾ ਗਾਣਾ ਸੁਣੋ ਤੇ ਆਪਣੀ ਤਬੀਅਤ ਨੂੰ ਕਰੋ ਸੁਰਖਰੂ।
1: ਠੀਕ ਹੈ ਜੀ, ਨਮਸਕਾਰ।
0: ਨਮਸਕਾਰ ਜੀ।

ਸੋ ਸਰੋਤਿਓ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਇਆ ਜਾਵੇ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਤਕਨੀਕੀ ਟੀਮ ਦਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਅਤੇ ਇਸ ਦੇ ਨਾਲ ਹੀ ਮੈਨੂੰ ਜਸਵਿੰਦਰ ਕੌਰ ਨੂੰ ਦਿਓ ਆਗਿਆ। ਖੁਸ਼ ਰਹੋ, ਆਬਾਦ ਰਹੋ ਅਤੇ ਸੁਣਦੇ ਰਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਨਮਸਕਾਰ।

ਹਾਂਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 8 ਵੱਜ ਚੁੱਕੇ ਨੇ ਤੇ ਹੁਣ ਪੇਸ਼ ਹੈ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਦਾ 1354 ਭਾਗ ਸੁਣੋਗੇ।

ਹਰਜਸ ਢਿੱਲੋਂ, ਦੀਪਇੰਦਰ ਸਿੰਘ ਢਿੱਲੋਂ, ਭੋਲਾ ਸਿੰਘ ਬੈਣੀਵਾਲ, ਬਲਕੌਰ ਸਿੰਘ ਸਿੱਧੂ ਅਤੇ ਤਾਰੀ ਜੀਤ ਸਿੰਘ ਕੌਲਧਰ, ਸਤੀਸ਼ ਬਾਂਸਲ ਪਿੰਡ ਸਾਵੰਤਖੇੜਾ ਤੋਂ, ਗਿੱਦੜਵਾ ਤੋਂ ਹੀ ਸਾਡੇ ਨਾਲ ਜੁੜੇ ਨੇ ਮਨਜੀਤ ਤਨੇਜਾ, ਰਾਮ ਗੋਪਾਲ ਤਨੇਜਾ, ਪ੍ਰਵੀਨ ਤਨੇਜਾ, ਮਨੋਜ ਤਨੇਜਾ, ਪਾਇਲ, ਅਰਚਨਾ, ਸਨੇਹ ਦਿਲ, ਹਿਨਾਸ਼ਾ ਅਤੇ ਕੈਰਵੀ। ਸੁਣਦੇ ਹਾਂ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ ਦਾ ਇਹ ਗੀਤ।

0: ਹਾਂਜੀ ਸਰੋਤੇ, ਇਸ ਦੇ ਨਾਲ ਹੀ ਸਾਨੂੰ ਵਟਸਐਪ ਸੁਨੇਹੇ ਮਿਲੇ ਨੇ ਪਿੰਡ ਲਾਲਬਾਈ ਮੁਕਤਸਰ ਸਾਹਿਬ ਤੋਂ, ਨਛੱਤਰ ਸਿੰਘ ਢਿੱਲੋਂ ਤੇਜਾ ਸਵਾਮੀ ਪਿੰਡ ਗਿੱਦੜਵਾਹ ਤੋਂ, ਬਾਬੂ ਸਿੰਘ ਅਤੇ ਪਿੰਡ ਰਾਮੇ ਤੋਂ ਬਲਵੀਰ ਸਿੰਘ ਮਿਸਤਰੀ, ਇਸ ਦੇ ਨਾਲ ਹੀ ਲਾਲ ਸਿੰਘ ਨਗਰ ਬਠਿੰਡਾ ਤੋਂ ਸੁਖਪਾਲ ਸਿੰਘ ਰਤਨ, ਜਸਵਿੰਦਰ ਕੌਰ, ਲਵਲੀ ਰਤਨ, ਵਿੱਕੀ ਰਤਨ, ਸੁਖਪਾਲ ਟੇਲਰ ਸਿਰਕੀ ਬਾਜ਼ਾਰ ਬਠਿੰਡਾ ਤੋਂ, ਨੈਸ਼ਨਲ ਕਲੋਨੀ ਬਠਿੰਡਾ ਤੋਂ ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ, ਜਸਪ੍ਰੀਤ ਸਿੰਘ, ਰੁਪਿੰਦਰ ਕੌਰ, ਅਤੇ ਇਸ ਦੇ ਨਾਲ ਹੀ ਗੁਰਲਾਲ ਮਾਹੀ ਨੰਗਲ ਤੋਂ, ਰਬਾਬ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ, ਮਾਨ, ਭੂਰਾ ਸਿੰਘ, ਬੂਟਾ ਸਿੰਘ, ਗੁਰਜੋਤ ਸਿੰਘ। ਹਾਂਜੀ ਸਰੋਤਿਓ, ਸੁਣਦੇ ਹਾਂ ਇਹਨਾਂ ਦੀ ਰਲੀ ਮਿਲੀ ਪਸੰਦ ਦਾ ਇਹ ਗੀਤ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: गुप्ता जी, जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या, हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।

साहिब राज ਤੇ ਇਹਦੇ ਨਾਲ ਹੀ ਅਮਨਦੀਪ ਕੌਰ, ਅਰਪਨਜੋਤ ਕੌਰ ਸ਼ੇਖੂਪੁਰਾ, ਬਾਣੀ ਸ਼ੇਖੂਪੁਰਾ, ਵੀਰਪਾਲ ਕੌਰ ਭੁੱਚੋਂ ਕਲਾਂ ਤੋਂ ਅਤੇ ਪਵਨਦੀਪ ਕੌਰ ਦੀਨਾ ਕਾਂਗੜ ਤੋਂ ਸਾਨੂੰ ਇਹ ਵਟਸਐਪ ਸੁਨੇਹੇ ਭੇਜ ਰਹੇ ਨੇ। ਪਿੰਡ ਲਾਲਬਾਈ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ, ਗੀਤਕਾਰ ਮਨਜੀਤ ਕੌਰ, ਅਸ਼ਮਨ ਕੌਰ, ਜਗਮੀਤ ਕੌਰ ਅਤੇ ਰਾਜਵੀਰ ਕੌਰ, ਸੁਮਨ ਕੌਰ ਅਤੇ ਸੁਖਚੈਨ ਸਿੰਘ। ਹਾਂਜੀ ਸਰੋਤਿਓ, ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਇਹ ਗੀਤ।

0: as it enters the second phase of the World Cup with tougher challenges ahead in the knockout stage. In badminton, India's women's doubles duo of Teresa Jolly and Gayatri Gopichand has stormed into the quarterfinals of the BWF World Championships in New Delhi. The Indian pair produced a commanding performance to defeat seven seeds Rin Iwanaga and Kei Nakanishi of Japan in straight games 21-16, 21-12. Former world champion PV Sindhu lost to third seed Wang Zhiyi of China in the women's singles pre-quarterfinal match 11-21, 21-15, 17-21. And now before we end the bulletin, the headlines once again. Union Cabinet decides to set up a bench of Jammu and Kashmir High Court at Ladakh, announces Home Minister Amit Shah. Supreme Court forms 5-member panel to investigate violence during student protests across the country. Jharkhand High Court stays state government's decision to cancel 11th to 13th JPSC and Food Safety Officer examinations. Government allows duty-free imports of 10 lakh tons of raw sugar until 31st of October. Centre unveils Delhi Master Plan 2047 to transform national capital into inclusive and world-class city. Bangladesh Nationalist Party leader Mirza Fakhrul Islam Alamgir elected as country's 23rd president. And in hockey, Indian women's team qualifies for second round after a goalless draw with England in Pool D match of World Cup in the Netherlands. That is all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਕੜੀ ਤੇ ਸਮਾਂ ਹੋ ਰਿਹਾ ਜੀ ਰਾਤ ਦੇ 9:15 ਤੇ 22 ਸਕਿੰਟ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਵੱਲ, ਜਿੱਥੋਂ ਹੁਣੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲਈ ਰਾਤ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ, ਰਾਤ 10 ਵਜੇ ਹੋਏਗਾ ਪ੍ਰੋਗਰਾਮ ਛਾਇਆ ਗੀਤ ਅਤੇ ਰਾਤ 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਢਲਤੀ ਜਾਏ ਰਾਤ। ਸੋ ਆਓ ਚੱਲਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਵੱਲ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ ਠੀਕ 11 ਵੱਜ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ ਸਵੇਰੇ 5:55 ਤੇ ਫੇਰ ਹਾਜ਼ਰ